रेडियो हांजी 1674 आस करते हैं कि दिन थोड़ा वधिया जा रहा होएगा, चढ़ती कला दे विच होगे, उस रब दा कर रहे होगे शुकराना इस चढ़ती कला दे लई, अज दे मिले इस दिन दे लई। चेहरे ते होएगी मुस्कुराहट, जेकर नहीं ते आओ सब तो पहला चेहरे ते खुशी लेके आइए। तो बिल्कुल इस तरह के नाल इस खुशी नू अपने चेहरे ते सजा के रखियो, मुस्कुराहट नू अपने दिन का हिस्सा बना के रखियो। समा हो चुका अज की कहानी का। कहने एक बारी बुद्ध का शिष्य जिहड़ा पुठेरा पै गया, बुद्ध दे कोलों कुछ चंगा सिखण आया ही, किसी कुड़ी दे प्यार दे विच पै गया। आप तो उन्हें की ध्यान करना है, बाकियों नूं भी खराब करन लग पिया। हुण उहदा मन नहीं सी लगता, चत्ते पैर उस कुड़ी दे बारे सोचता रहिंदा। आने बहाने किसी ना किसी तरीके दे नाल उहनूं मिलन दा सोचता रहिंदा। बुद्ध ने कई बार समझाउण दी कोशिश कीती, जिहड़े राह तूं जा रहा उस राह दे उत्ते तूं फिर ठेडा खाएगा। जिंदगी दे विच पहलां वी तूं ठेडे खा चुका, ते हुण वी जो तूं कर रहा उहदा अंत माड़ा। उदों तां हाँ जी कर छड़दा, पर बाद विच फिर दुबारा जदों उहदा ख्याल आउंदा तां फिर डोल जांदा। आखिरकार एक दिन आया जदों आश्रम छड के भज गया, जां टिकाणा छड के भज गया, बुद्ध दा साथ छड के भज गया। बाकी दे मुंडिया ने आके एक दिन दस्या कि उन्हें विआह करा लिया उस कुड़ी दे नाल। हुण उन्हें अपना पहला जीवन छड दिता है, हुण उह नवें गृहस्थी जीवन दे विच प्रवेश कर चुका है। बुद्ध ने फिर भी दुआ मंगी कि उहदा भला होवे, जिथे भी रवे जिंदगी दे विच ठीक रवे। पर ये ठीक बहुता चिर तक ठीक नहीं रह सका। कुछ इस तरीके दे कारण बने कि हौली हौली खर्चे वधदे गए, हौली हौली डिमांडा वधदियां गईयां, हौली हौली रिश्ता एक ऐसे मोड़ दे उत्ते आन टिकिया जिथे हुण टुटा के टुटा। उड़दी उड़दियां खबरें भी सुनन नूं मिलदियां सी कि उन्हें हुण नशा पत्ता भी करना शुरू कर दिता। एक दिन बुरी खबर आई, पता लगा कि वह चोरी करता फड़िया गया। घर तां टुटा टुटा सी, चोरी करता फड़िया गया तां हुण मौत की सजा तय है। सिपाही फड़ के लै गए, दिन मिथ लिया गया कि इस दिन इहनूं मौत की सज़ा दित्ती जाऊगी। जिस दिन लैके जा रहे सी उस दिन कुदरती किते बुद्ध भी अपने बाकी लोगों के नाल उस राह दे विचों लंघ रहे सी। बुद्ध दे नाल नज़रां मिलियां ते अपने आप नूं दोषी पाया, वह नज़र नहीं सी मिला पा रहा। बुद्ध ने काफले नूं रोकिया ते दो पल गल करन दी इजाजत मंगी, फिर समझाउण दी कोशिश कीती, वेख तूं अपनी जिंदगी दे विच पहलां वी बहुत गलतियां कीतियां, रब ने तैनूं संभलण दा इक मौका दिता, तू फिर डोलिया ते वार वार डोलिया, हुण तैनूं भी पता कि तू अपने जीवन की समाप्ति वल नूं जा रहा। पर एक गल मैं जांदे जांदे फिर कह देवां, हाले भी कुछ विगड़िया नहीं। अगों कहण लगा बुद्ध, विगड़िया क्यों नहीं,
ਹੁਣ ਤਾਂ ਮੇਰੇ ਕੋਲ ਬਹੁਤਾ ਜੀਵਨ ਬਚਿਆ ਹੀ ਨਹੀਂ, ਤੁਸੀਂ ਹਾਲੇ ਵੀ ਆਸਵਾਨ ਦਿਓ। ਬੁੱਧ ਨੇ ਕਿਹਾ ਹਾਂ ਮੈਂ ਤੇਰੇ ਆਖਰੀ ਸਾਹ ਤੱਕ ਆਸਵਾਨ ਦਿਆ, ਜਦੋਂ ਤੱਕ ਤੂੰ ਇੱਕ ਵੀ ਸਵਾਸ ਲੈ ਰਿਹਾ ਮੈਂ ਉਦੋਂ ਤੱਕ ਆਸਵਾਨ ਦਿਆ। ਤੂੰ ਕੋਸ਼ਿਸ਼ ਤਾਂ ਕਰ। ਕਹਿੰਦੇ ਨੇ ਬੁੱਧ ਦੀ ਗੱਲ ਉਹਦੇ ਜਾਂਦੇ ਜਾਂਦੇ ਦੇ ਪੱਲੇ ਪੈ ਗਈ। ਉਹਨੇ ਉਸੇ ਪਲ ਤੋਂ ਜੋ ਬੁੱਧ ਦੇ ਦੱਸੇ ਗੁਰ ਸੀ ਉਸ ਹਿਸਾਬ ਦੇ ਨਾਲ ਧਿਆਨ ਕਰਨਾ ਸ਼ੁਰੂ ਕਰ ਦਿੱਤਾ, ਰੱਬ ਦਾ ਨਾਂ ਲੈਣਾ ਸ਼ੁਰੂ ਕਰ ਦਿੱਤਾ। ਕਹਿੰਦੇ ਜਿੰਨੀ ਦੇਰ ਤੱਕ ਉਹ ਉਸ ਜਗ੍ਹਾ ਪਹੁੰਚਿਆ ਜਿੱਥੇ ਉਹਨੂੰ ਸਜ਼ਾ ਦਿੱਤੀ ਜਾਣੀ ਸੀ, ਉਹਨੇ ਕੁ ਸਮੇਂ ਦਾ ਧਿਆਨ ਕਰਕੇ ਉਹਦੇ ਚਿਹਰੇ ਦੇ ਹਾਵ ਭਾਵ ਬਦਲ ਗਏ, ਉਹਦੀ ਬੋਡੀ ਲੈਂਗੁਏਜ ਬਦਲ ਗਈ, ਉਹਦੇ ਚਿਹਰੇ ਦੇ ਉੱਤੇ ਇੱਕ ਅਜੀਬ ਜਿਹਾ ਨੂਰ ਆ ਗਿਆ ਸੀ। ਇਸੇ ਵਜ੍ਹਾ ਦੇ ਕਰਕੇ ਜਦੋਂ ਸਿਪਾਹੀ ਉਹਨੂੰ ਲੈ ਕੇ ਟਿਕਾਣੇ ਦੇ ਉੱਤੇ ਪਹੁੰਚੇ ਤਾਂ ਮੌਕੇ ਦੇ ਅਫਸਰ ਨੂੰ ਉਹਦੇ ਉੱਤੇ ਦਇਆ ਆ ਗਈ। ਉਹਦਾ ਚਿਹਰਾ ਵੇਖ ਕੇ ਉਹਨੂੰ ਲੱਗਾ ਹੀ ਨਹੀਂ ਕਿ ਇਹ ਬੰਦਾ ਚੋਰੀ ਕਰ ਸਕਦਾ। ਬਾਕੀਆਂ ਨੂੰ ਸਜ਼ਾ ਦੇ ਦਿੱਤੀ, ਉਹਦੇ ਬਾਰੇ ਕਹਿ ਦਿੱਤਾ ਕਿ ਇੱਕ ਵਾਰੀ ਫਿਰ ਦੁਬਾਰਾ ਚੈੱਕ ਕਰ ਲਓ। ਇਹ ਬੰਦਾ ਜਿੰਨਾ ਸ਼ਾਂਤ ਆ, ਜਿੰਨਾ ਇਹਦੇ ਚਿਹਰੇ ਦੇ ਉੱਤੇ ਨੂਰ ਆ, ਲੱਗਦਾ ਨਹੀਂ ਕਿ ਇਹ ਇੱਦਾਂ ਦਾ ਕੰਮ ਕਰ ਸਕਦਾ। ਉਹ ਚੁੱਪਚਾਪ ਆਪਣੇ ਧਿਆਨ ਦੇ ਵਿੱਚ ਉਸ ਰੱਬ ਦੇ ਨਾਲ ਲਿਵ ਲਾ ਕੇ ਬੈਠਾ। ਮੁੱਖ ਦੀ ਗੱਲ ਅੱਜ ਉਹਨੂੰ ਫਾਂਸੀ ਨਹੀਂ ਦਿੱਤੀ ਗਈ। ਗੱਲਬਾਤ ਉਤਲੇ ਲੈਵਲ ਤੱਕ ਪਹੁੰਚੀ, ਫਿਰ ਦੁਬਾਰਾ ਤੋਂ ਸਾਰੀ ਛਾਣਬੀਣ ਕੀਤੀ ਗਈ ਤੇ ਪਾਇਆ ਗਿਆ ਕਿ ਨਹੀਂ, ਚੋਰੀ ਇਹਨੇ ਕੀਤੀ ਹੈ। ਫਿਰ ਜਦੋਂ ਦੁਬਾਰਾ ਤੋਂ ਉਹਨੂੰ ਫਾਂਸੀ ਦੇਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਤੇ ਉਦੋਂ ਤੱਕ ਤਾਂ ਉਹਦਾ ਅਭਿਆਸ ਹੋਰ ਵੀ ਪੱਕਾ ਹੋ ਚੁੱਕਾ ਸੀ। ਫਿਰ ਦੁਬਾਰਾ ਤੋਂ ਮੌਕੇ ਦੇ ਅਫਸਰ ਨੂੰ ਲੱਗਾ ਕਿ ਨਹੀਂ, ਇਹ ਬੰਦਾ ਇੱਦਾਂ ਕਿੱਦਾਂ ਕਰ ਸਕਦਾ, ਇਹਦੇ ਚਿਹਰੇ ਦਾ ਨੂਰ ਦੱਸਦਾ, ਇਹਨੂੰ ਸ਼ਾਇਦ ਕਿਸੇ ਨੇ ਫਸਾਇਆ, ਇਹ ਨਹੀਂ ਇਹ ਗਲਤੀ ਕਰ ਸਕਦਾ। ਅੱਜ ਉਹ ਫਿਰ ਬਚ ਗਿਆ ਤੇ ਹੌਲੀ ਹੌਲੀ ਗੱਲ ਉੱਥੋਂ ਦੇ ਰਾਜੇ ਤੱਕ ਪਹੁੰਚ ਗਈ। ਅਧਿਕਾਰੀ ਆਪ ਨਹੀਂ ਸੀ ਫੈਸਲਾ ਲੈਣਾ ਚਾਹੁੰਦੇ, ਆਪ ਨਹੀਂ ਸੀ ਉਹ ਨਰਕਾਂ ਦਾ ਭਾਗੀ ਬਣਨਾ ਚਾਹੁੰਦੇ। ਉਹਨਾਂ ਨੂੰ ਪਤਾ ਨਹੀਂ ਕਿਉਂ ਵਾਰ ਵਾਰ ਲੱਗਦਾ ਸੀ ਕਿ ਨਹੀਂ ਇਹ ਬੰਦਾ ਇੱਦਾਂ ਨਹੀਂ ਕਰ ਸਕਦਾ। ਆਪਣੇ ਸਿਰ ਗੱਲ ਨਾ ਆਵੇ ਇਸ ਕਰਕੇ ਕਹਿੰਦੇ ਨੇ ਰਾਜੇ ਕੋਲ ਲੈ ਗਏ। ਰਾਜਾ ਜੋ ਫੈਸਲਾ ਲਊਗਾ ਉਸੇ ਹਿਸਾਬ ਦੇ ਨਾਲ ਆਪਾਂ ਕਰ ਦਿਆਂਗੇ, ਸਾਡਾ ਤਾਂ ਹੀ ਇਹ ਨਹੀਂ ਪੈਂਦਾ ਕਿ ਇਹਨੂੰ ਮੌਤ ਦੇ ਘਾਟ ਉਤਾਰੀਏ, ਇਹਨੂੰ ਸਜ਼ਾ ਦੇਈਏ। ਰਾਜੇ ਦੇ ਦਰਬਾਰ ਦੇ ਵਿੱਚ ਕਹਿੰਦੇ ਨੇ ਜਦੋਂ ਲੈ ਕੇ ਗਏ ਤਾਂ ਰਾਜਾ ਵੀ ਪਹਿਲੀ ਤੱਕਣੀ ਦੇ ਵਿੱਚ ਬਿਲਕੁਲ ਮੰਤਰ ਮੁਗਧ ਹੋ ਗਿਆ। ਕਹਿੰਦੇ ਨੇ ਜਿਹੜਾ ਬੰਦਾ ਰੱਬ ਦਾ ਨਾਂ ਲੈਂਦਾ ਉਹਦੇ ਚਿਹਰੇ ਦੇ ਉੱਤੇ ਜਲਾਲ ਹੀ ਕੁਛ ਹੋਰ ਹੁੰਦਾ, ਉਹਦੇ ਚਿਹਰੇ ਦੇ ਉੱਤੇ ਨੂਰ ਹੀ ਕੁਛ ਹੋਰ ਹੁੰਦਾ, ਉਹਨੂੰ ਔਰਾ ਕਹਿ ਲਓ, ਉਹਦੀ ਐਨਰਜੀ ਕਹਿ ਲਓ, ਜਿਹੜੀ ਵੀ ਨਾਂ ਦੇ ਨਾਲ ਤੁਸੀਂ ਜਾਣਨਾ ਚਾਹੁੰਦੇ ਹੋ। ਪਰ ਕਹਿੰਦੇ ਨੇ ਕਿ ਇਹੋ ਜਿਹੇ ਬੰਦਿਆਂ ਦਾ ਦੀਦਾਰ ਕਰਕੇ ਉਹਨਾਂ ਦੇ ਵੱਲ ਵੇਖ ਕੇ ਤੁਹਾਨੂੰ ਬੜਾ ਆਨੰਦ ਆਉਂਦਾ, ਬੜੀ ਠੰਡ ਪੈਂਦੀ ਹੈ, ਤੁਹਾਨੂੰ ਕੋ ਪਹੁੰਚਿਆ ਬੰਦਾ ਮਿਲ ਜੇ। ਕਹਿੰਦੇ ਨੇ ਉਹਦੇ ਦੀਦਾਰ ਕਰਕੇ ਤੁਹਾਡੇ ਵੀ ਦੁੱਖ ਟੁੱਟ ਜਾਂਦੇ ਨੇ, ਤੁਹਾਨੂੰ ਵੀ ਅਜੀਬ ਜਿਹਾ ਆਨੰਦ ਆਈ ਜਾਂਦਾ। ਇਸੇ ਤਰ੍ਹਾਂ ਅੱਜ ਰਾਜੇ ਦੇ ਨਾਲ ਹੋਇਆ, ਉਹ ਦਰਬਾਰ ਦੇ ਵਿੱਚ ਪਹੁੰਚਿਆ। ਰਾਜੇ ਦਾ ਜਿੱਦਾਂ ਹੀ ਧਿਆਨ ਉਸ ਬੰਦੇ ਦੇ ਉੱਤੇ ਪਿਆ, ਰਾਜਾ ਵੀ ਵਹਿੰਦਾ ਰਹਿ ਗਿਆ। ਇਹ ਕੌਣ ਹੈ ਜਿਹਨੂੰ ਵੇਖ

ਧਲਾਗਾ ਵਜ਼ੀਰ ਨੇ ਸਲਾਹ ਦਿੱਤੀ। ਰਾਜਨ ਕਹਿ ਤਾਂ ਤੁਸੀਂ ਠੀਕ ਰਹੇ ਹੋ, ਪਰ ਕਿਉਂ ਨਾ ਇਸੇ ਬੰਦੇ ਨੂੰ ਪੁੱਛ ਲਿਆ ਜਾਵੇ। ਅਧਿਕਾਰੀ ਕਹਿਣ ਲੱਗੇ, ਜੀ ਇਹ ਤਾਂ ਬੋਲਦਾ ਹੀ ਨਹੀਂ। ਇਹਦੇ ਨਾਲ ਗੱਲ ਕਰੋ ਤਾਂ ਇੱਦਾਂ ਲੱਗਦਾ ਜਿੱਦਾਂ ਇਹਦੇ ਹਾਵ ਭਾਵ ਸਾਰੇ ਜਵਾਬ ਦੇ ਰਹੇ ਹੋਣ। ਇਹਦੀ ਲਿਫ ਤਾਂ ਕਿਤੇ ਹੋਰ ਹੀ ਲੱਗੀ ਰਹਿੰਦੀ ਹੈ। ਰਾਜੇ ਨੇ ਕਿਹਾ, ਜੇ ਆਪਣੇ ਮੂੰਹ ਕਹਿ ਦੇਵੇ ਕਿ ਮੈਂ ਚੋਰੀ ਨਹੀਂ ਕੀਤੀ ਤਾਂ ਇਹਨੂੰ ਛੱਡ ਦਿੱਤਾ ਜਾਵੇ। ਬੁੱਧ ਚੇਲੇ ਨੂੰ ਲੱਗਾ ਕਿ ਨਹੀਂ, ਹੁਣ ਧੱਕਾ ਆਉਣ ਲੱਗਾ ਤਾਂ ਆਪਣਾ ਮੌਨ ਤੋੜ ਕੇ, ਸਮਾਧੀ ਤੋੜ ਕੇ ਕਹਿਣ ਲੱਗਾ, ਰਾਜਾ ਚੋਰੀ ਤਾਂ ਮੈਂ ਕੀਤੀ ਹੈ, ਤਾਂ ਹੀ ਤਾਂ ਮੈਂ ਇੱਥੋਂ ਤੱਕ ਪਹੁੰਚਿਆ। ਸੱਚ ਪੁੱਛੇ ਤਾਂ ਮੈਂ ਇਸ ਤੋਂ ਪਿੱਛੇ ਵੀ ਬੜੀਆਂ ਚੋਰੀਆਂ ਕੀਤੀਆਂ ਨੇ। ਇਹ ਤਾਂ ਉਹ ਆ ਜਿਹਦੇ ਵਿੱਚ ਮੈਂ ਫੜਿਆ ਗਿਆ। ਮੈਂ ਤਾਂ ਹੋਰ ਵੀ ਬਹੁਤ ਚੋਰੀਆਂ ਕੀਤੀਆਂ ਨੇ, ਮੈਂ ਸਾਰੀਆਂ ਦੱਸਣ ਨੂੰ ਤਿਆਰ ਹਾਂ। ਮੈਂ ਆਪਣੇ ਮਨ ਦੇ ਉੱਤੇ ਕੋਈ ਭਾਰ ਨਹੀਂ ਰੱਖਣਾ ਚਾਹੁੰਦਾ। ਇਸ ਮੌਕੇ ਮੇਰਾ ਜੀ ਨਹੀਂ ਕਰਦਾ ਮੈਂ ਝੂਠ ਬੋਲਾਂ, ਸੱਚ ਬੋਲਣ ਦਾ ਆਨੰਦ ਹੀ ਬੜਾ ਆਈ ਜਾਂਦਾ। ਰਾਜਾ ਕਹਿਣ ਲੱਗਾ, ਤੈਨੂੰ ਪਤਾ ਜੇ ਤੂੰ ਇਹ ਮੰਨ ਲਵੇਂ ਕਿ ਤੂੰ ਚੋਰੀ ਨਹੀਂ ਕੀਤੀ ਤਾਂ ਮੈਂ ਤੈਨੂੰ ਛੱਡਣ ਲਈ ਤਿਆਰ ਹਾਂ। ਤਾਂ ਰੱਬ ਦਾ ਬੰਦਾ ਕਹਿਣ ਲੱਗਾ, ਨਹੀਂ, ਜਿਹਨੇ ਮੈਨੂੰ ਐਨ ਮੌਤ ਦੇ ਮੂੰਹ ਦੇ ਵਿੱਚੋਂ ਬਚਾਇਆ ਉਹ ਸੱਚ ਹੀ ਤਾਂ ਸੀ, ਉਹ ਸੱਚ ਹੀ ਤਾਂ ਜਿਹਨੇ ਤੁਹਾਨੂੰ ਸਾਰਿਆਂ ਨੂੰ ਸਿਰਸ਼ ਪੰਜ ਦੇ ਵਿੱਚ ਪਾਇਆ, ਉਹ ਸੱਚ ਹੀ ਤਾਂ ਸੀ ਜੋ ਮੈਨੂੰ ਬੁੱਧ ਦੱਸ ਕੇ ਗਿਆ। ਅਤੇ ਜੇ ਮੈਂ ਅੱਜ ਸੱਚ ਦਾ ਪੱਲਾ ਛੱਡ ਦਿੱਤਾ ਤਾਂ ਫਿਰ ਮੇਰਾ ਜਿਉਣਾ ਵੀ ਕਿਹੜੇ ਕੰਮ ਦਾ ਜਿਉਣਾ। ਨਾਲੇ ਜੋ ਮੈਂ ਬੋਲ ਰਿਹਾ ਉਹ ਝੂਠ ਨਹੀਂ ਹੈ, ਇਹ ਸੱਚ ਆ ਕਿ ਮੈਂ ਚੋਰੀ ਕੀਤੀ ਹੈ। ਇਹ ਵੀ ਸੱਚ ਹੈ ਕਿ ਉਸ ਤੋਂ ਬਾਅਦ ਮੈਂ ਬਦਲ ਗਿਆ, ਮੈਨੂੰ ਨਹੀਂ ਪਤਾ ਤੁਹਾਨੂੰ ਮੇਰੇ 'ਚ ਕੀ ਦੇਖਦਾ, ਪਰ ਮੈਂ ਤਾਂ ਸਿਰਫ ਸੱਚ ਬੋਲ ਰਿਹਾ। ਕਹਿੰਦੇ ਨੇ ਕਿਸੇ ਦਾ ਹੀ ਆਈ ਨਹੀਂ ਪਈ ਤੱਪਿਆ ਕਿ ਉਹਨੂੰ ਉਸ ਕੀਤੇ ਜੁਰਮ ਦੀ ਸਜ਼ਾ ਦੇ ਸਕੇ। ਰਾਜੇ ਦੇ ਵੱਲੋਂ ਉਹਦੀ ਚੋਰੀ ਵੀ ਮਾਫ਼ ਕਰ ਦਿੱਤੀ ਗਈ, ਸਿਰਫ ਇਸ ਕਰਕੇ ਕਿਉਂਕਿ ਉਹ ਸੱਚ ਬੋਲ ਰਿਹਾ ਸੀ, ਸਿਰਫ ਇਸ ਕਰਕੇ ਕਿਉਂਕਿ ਉਹ ਰੱਬ ਦਾ ਨਾਂ ਲੈ ਰਿਹਾ ਸੀ, ਸਿਰਫ ਇਸ ਕਰਕੇ ਕਿ ਉਹ ਦਿਲੋਂ ਰੱਬ ਦੇ ਨਾਲ ਜੁੜ ਚੁੱਕਾ ਸੀ। ਹੁਣ ਉਹਦੇ ਲਈ ਇਹ ਦੁਨੀਆਦਾਰੀ ਕੁਛ ਮੈਨੇ ਨਹੀਂ ਸੀ ਰੱਖਦੀ, ਉਹਦੇ ਲਈ ਇਸ ਦੁਨੀਆ 'ਤੇ ਹੋਣਾ ਜਾਂ ਨਾ ਹੋਣਾ ਕਿਸੇ ਤਰ੍ਹਾਂ ਦੀ ਕੋਈ ਸਜ਼ਾ ਉਹਨੂੰ ਹੁਣ ਡਰਾਉਂਦੀ ਨਹੀਂ ਸੀ। ਜਾਂਦੇ ਜਾਂਦੇ ਕਹਿਣ ਲੱਗਾ, ਰਾਜਾ ਚੋਰੀ ਸਿਰਫ ਸਮਾਨ 'ਤੇ ਨਹੀਂ ਹੁੰਦੀ, ਇਹਨਾਂ ਵਸਤਾਂ ਦੀ ਚੋਰੀ ਨੂੰ, ਪੈਸੇ ਦੀ ਚੋਰੀ ਨੂੰ ਆਪਾਂ ਚੋਰੀ ਸਮਝਾਂਗੇ। ਜੇ ਕਿਸੇ ਦਾ ਅਨਾਜ ਚੁਰਾ ਲਿਆ ਤਾਂ ਕੀ ਉਹ ਚੋਰੀ ਹੋ ਗਈ? ਚੋਰੀਆਂ ਇਸ ਤੋਂ ਵੀ ਬਾਲੀਆਂ, ਇਸ ਤੋਂ ਵੀ ਪਰੇ। ਤੂੰ ਪੁੱਛਿਆ ਨਾ ਕਿ ਕੋ ਚਾਰ ਬਚਨ ਤੇਰੇ ਨਾਲ ਸਾਂਝੇ ਕਰਕੇ ਜਾਵਾਂ, ਤਾਂ ਉਹ ਇਹ ਕਿ ਚੋਰੀਆਂ ਤਾਂ ਹੋਰ ਵੀ ਬਹੁਤ ਹੈ ਜਿਹੜੀਆਂ ਨਿੱਤ ਦਿਨ ਇਨਸਾਨ ਕਰਦਾ, ਅਤੇ ਉਹਨਾਂ ਤੋਂ ਹਰ ਇੱਕ ਬਚਨ ਦਾ ਸੰਭਵ ਯਤਨ ਵੀ ਕਰਦਾ। ਸਾਰਾ ਦਿਨ ਤੁਸੀਂ ਕੁਛ ਨਾ ਵੀ ਚੋਰੀ ਕਰੋ ਤਾਂ ਕਿਸੇ ਦੇ ਵਿਚਾਰ ਹੀ ਚੋਰੀ ਕਰ ਲੈਂਦੇ ਹੋ, ਕੀ ਉਹ ਚੋਰੀ ਨਹੀਂ? ਸਾਡੀ ਜ਼ਿੰਦਗੀ ਦੇ ਵਿੱਚ ਬੜੀ ਤਰ੍ਹਾਂ ਦੀਆਂ ਚੋਰੀਆਂ ਨੇ ਜਿਹੜੀਆਂ ਆਪਾਂ ਕਰਦੇ ਹਾਂ। ਤੂੰ ਬਚਨ ਦੀ ਗੱਲ ਕੀਤੀ ਹੈ ਤਾਂ ਬਚਨ ਇਹੋ ਹੀ ਆ, ਬਚ ਸਕਦਾ ਅਤੇ ਹਰ ਇੱਕ ਤਰ੍ਹਾਂ ਦੀ ਚੋਰੀ ਤੋਂ ਬਚ, ਫਿਰ ਵੇਖ ਆਨੰਦ ਕੀ ਆਉਂਦਾ। ਕਹਿੰਦੇ ਨੇ ਇੱਦਾਂ ਦੇ ਲੋਕਾਂ ਦਾ ਜੇ ਕੋਈ ਦੀਦਾਰ ਕਰ ਲਵੇ ਤਾਂ ਉਹਦੇ ਉੱਤੇ ਵੱਡਾ ਅਸਰ ਹੁੰਦਾ।

0: ਅੱਜਕੱਲ ਬੜੇ ਬੜੇ ਲੋਕ ਆਪਣੇ ਆਪ ਦੇ ਵਿੱਚ ਦਾਵਾ ਕਰਦੇ ਨੇ, ਬੜਿਆਂ ਦੀ ਵੱਡੀ ਵੱਡੀ ਮਾਨਤਾ ਵਾ, ਬੜਿਆਂ ਦੀ ਫੋਲੋਇੰਗ ਹੈ, ਪਰ ਯਕੀਨ ਮੰਨੋ ਤਾਂ ਉਹਨਾਂ ਦੇ ਚਿਹਰੇ ਵੇਖ ਕੇ, ਉਹਨਾਂ ਵੱਲ ਵੇਖ ਕੇ ਆਨੰਦ ਨਹੀਂ ਆਉਂਦਾ, ਮਜ਼ਾ ਨਹੀਂ ਆਉਂਦਾ। ਅਤੇ ਜਿਹੜਾ ਇਸ ਅਵਸਥਾ ਦੇ ਵਿੱਚ ਕਹਿੰਦੇ ਪਹੁੰਚ ਜਾਂਦਾ, ਉਹਨੂੰ ਕਹਿ ਕੇ ਦੱਸਣਾ ਨਹੀਂ ਪੈਂਦਾ, ਉਹਨੂੰ ਜ਼ਬਾਨ ਨੂੰ ਨਹੀਂ ਬੋਲਣਾ ਪੈਂਦਾ। ਇਹ ਸ਼ਾਇਦ ਉੱਦਾਂ ਦੀ ਅਵਸਥਾ ਦੀ ਗੱਲ ਚੱਲ ਰਹੀ। ਇਹ ਕੋਈ ਆਮ ਇਨਸਾਨ ਵੀ ਹੋ ਸਕਦਾ, ਇਹ ਕੋਈ ਰਾਹ ਜਾਂਦਾ ਵੀ ਹੋ ਸਕਦਾ, ਕੋਈ ਗਰੀਬੜਾ ਜਿਹਾ ਦੇਖਣ ਵਾਲਾ, ਇਹ ਕੋਈ ਅਮੀਰ ਵੀ ਹੋ ਸਕਦਾ, ਇਹ ਹੋ ਸਕਦਾ ਤੁਹਾਨੂੰ ਇਸ ਟਾਈਮ ਕੌਫੀ ਫੜਾ ਰਿਹਾ ਹੋਵੇ, ਇਹ ਹੋ ਸਕਦਾ ਇਸ ਟਾਈਮ ਤੁਹਾਡਾ ਬਿੱਲ ਕੱਟ ਰਿਹਾ ਹੋਵੇ, ਇਸ ਟਾਈਮ ਤੁਹਾਨੂੰ ਤੁਹਾਡੀ ਕੋਲ ਡਿਲੀਵਰੀ ਫੜਾ ਕੇ ਜਾ ਰਿਹਾ ਹੋਵੇ, ਹੋ ਸਕਦਾ ਇਸ ਟਾਈਮ ਸੜਕ ਦੇ ਉੱਤੇ ਤੁਹਾਡੇ ਨਾਲ ਦੀ ਗੱਡੀ 'ਚ ਤੁਹਾਡੇ ਵੱਲ ਵੇਖ ਰਿਹਾ ਹੋਵੇ, ਹੋ ਸਕਦਾ ਤੁਹਾਡੇ ਨਾਲ ਬੈਠਾ ਹੋਵੇ। ਜਿਹੜੇ ਵੀ ਇਨਸਾਨ ਨੂੰ ਵੇਖ ਕੇ ਤੁਹਾਨੂੰ ਠੰਡ ਪੈਂਦੀ ਹੈ, ਆਨੰਦ ਆਉਂਦਾ, ਤੁਹਾਡਾ ਜੀ ਕਰਦਾ ਕਿ ਉਹ ਤੁਹਾਡੇ ਨਾਲ ਬਹੁਤ ਗੱਲਾਂ ਕਰੇ, ਅਤੇ ਜਾਂ ਫਿਰ ਤੁਹਾਡਾ ਜੀ ਕਰਦਾ ਕਿ ਉਹ ਚੁੱਪ ਚਾਪ ਬੈਠਾ ਰਹੇ, ਉਹਦਾ ਸਾਥ ਹੀ ਕਾਫੀ ਹੈ। ਤਾਂ ਸਮਝੋ ਕਿ ਉਹਦੇ ਵਿੱਚ ਉਸ ਇਨਸਾਨ 'ਚ ਕੁਛ ਹੈ, ਕਿਉਂਕਿ ਰੱਬ ਤਾਂ ਹਰ ਇੱਕ ਇਨਸਾਨ 'ਚ, ਗੱਲ ਸਿਰਫ ਇਹ ਆ ਕਿ ਉਸ ਸਮੇਂ ਉਹਨੇ ਆਪਣੀ ਕਿਹੜੀ ਐਨਰਜੀ ਹਾਵੀ ਕਰਕੇ ਰੱਖੀ ਹੈ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ, ਹੋਈਆਂ ਭੁੱਲਾਂ ਚੁੱਕਾਂ ਦੇ ਲਈ ਮਾਫ਼ੀ, ਧੰਨਵਾਦ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Umang Kumar, aur pyar se log mujhe okay kehte hain. Aap sun rahe hain Radio Hanji 1674 AM. Keep listening.

ਮੈਨੂੰ ਲੱਗਿਆ ਸੀ ਤੇਰੇ ਭਾਖੜਾ ਦੇ ਨੈਣ ਜਿਵੇਂ ਡੈਮ ਨੀ ਐਨੀਵੇਜ਼ ਲੋ ਜੀ ਅੱਜ ਦੇ ਪ੍ਰੋਗਰਾਮ ਦੀ ਫਿਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਪੜਦਾ ਪੇ ਪੜਦਾ ਇਸ ਬ੍ਰੇਕ ਤੋਂ ਬਾਅਦ

ਵੈਸੇ ਇਹ ਗਾਣਾ ਤਾਂ ਪੁਰਾਣਾ ਹੈਗਾ, ਤੁਹਾਨੂੰ ਪਤਾ ਹੀ ਹੈ, ਪਰ ਅੱਜ ਕੱਲ੍ਹ ਫਿਲਮਾਂ ਦੇ ਵਿੱਚ ਹੁਣ ਰੀਮੇਕ ਕਰ ਕਰਕੇ ਗਾਣੇ ਆਉਂਦੇ ਨੇ ਅਤੇ ਸਾਨੂੰ ਵੀ ਚਲਾਉਣੇ ਪੈਂਦੇ ਨੇ ਅਤੇ ਤੁਸੀਂ ਵੀ ਸੁਣ ਲੈਂਦੇ ਹੋ, ਇੰਜੋਏ ਕਰਦੇ ਹੋ। ਪ੍ਰੋਗਰਾਮ ਪੜਦਾ ਬੇਪੜਦਾ ਦੇ ਵਿੱਚ ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ। ਮੈਂ ਗੌਤਮ ਕਪਿਲ। ਪਹਿਲਾ ਹੀ ਗਾਣਾ ਪਤੀ ਪਤਨੀ ਔਰ ਵੋ ਦੋ ਫਿਲਮ ਦੇ ਵਿੱਚੋਂ, ਜਿਹਦੇ 'ਚ ਆਯੁਸ਼ਮਾਨ ਖੁਰਾਨਾ ਦੇ ਨਾਲ ਸਾਰਾ ਅਲੀ ਖਾਨ ਸੀ, ਰਕੁਲ ਪ੍ਰੀਤ ਸੀ, ਵਾਮਿਕਾ ਸੀ। ਫਿਲਮ ਚੱਲੀ ਨਹੀਂ, ਇਸ ਕਰਕੇ ਸਾਰੇ ਸੀ, ਹੁਣ ਵੀ ਸੀ। ਅਤੇ ਇਹ ਗਾਣਾ ਹੁਣ, ਕਿਉਂਕਿ ਇਹ ਤੁਸੀਂ ਸਮਝ ਜਿਆ ਕਰੋ, ਹੁਣ ਤਾਂ ਇੰਨੀ ਵਾਰ ਆਪਣੀ ਗੱਲ ਹੋ ਚੁੱਕੀ ਹੈ ਕਿ ਕੋਈ ਵੀ ਪੁਰਾਣੇ ਗਾਣੇ ਨੂੰ ਰੀਮੇਕ ਕਰਕੇ ਲੈ ਕੇ ਆਉਣਾ ਕੰਮ ਤਨਿਸ਼ਕ ਬਾਗਚੀ ਦਾ ਹੁੰਦਾ। ਇਹਨਾਂ ਨੇ ਇਹ ਡੋਰ ਸੰਭਾਲੀ ਹੋਈ ਹੈ, ਮਿਊਜ਼ਿਕ ਦੇ ਵਿੱਚ ਕੋਈ ਜ਼ਿਆਦਾ ਕਰਨਾ ਨਹੀਂ ਹੁੰਦਾ। ਇੰਦਵੀਰ ਉਹਨਾਂ ਦਾ ਇਹ ਗਾਣਾ ਪੁਰਾਣਾ ਲਿਖਿਆ ਹੋਇਆ ਸੀ, ਗਾਣਾ ਉਹੀ ਹੈ, ਸੇਮ ਹੀ ਹੈ, ਬਸ ਉਹਦੇ 'ਚ ਰੀਅਰੇਂਜ ਕੀਤਾ, ਡਿਡਮ ਡਿਡਮ ਡਿਡਮ, ਇਹ ਸਾਰਾ ਕੰਮ ਕੀਤਾ ਹੈਗਾ ਉਹਨਾਂ ਨੇ, ਮਿਕਸਿੰਗ ਮਾਸਟਰਿੰਗ। ਅਤੇ ਇਸ ਵਾਰ ਗਾਇਆ ਗਾਣਾ ਜਿਹੜਾ ਹੈਗਾ ਉਹ ਕੀ ਨਾਮ ਹੈ, ਗੁਰੂ ਰੰਧਾਵਾ ਤੋਂ। ਗੁਰੂ ਰੰਧਾਵਾ ਦੇ ਜਿਹੜਾ ਉਹਨਾਂ ਦਾ ਦਿੱਲੀ ਦੇ ਵਿੱਚ ਇੱਕ ਉਹ ਹੈ, ਪੱਛਮ ਬਿਹਾਰ ਦੇ ਵਿੱਚ ਉਹਨਾਂ ਦਾ ਜਿੰਮ ਹੈ, ਮਤਲਬ ਚਲਾਉਂਦੇ ਨੇ ਉਹ ਆਪਣਾ ਜਿੰਮ, ਉੱਥੇ ਫਾਇਰਿੰਗ ਹੋਈ ਹੈ ਅਤੇ ਉਹ ਫਾਇਰਿੰਗ 24 HS ਫਿਟਨੈਸ ਕਰਕੇ ਉਹਦਾ ਨਾਮ ਹੈਗਾ। ਅਤੇ ਉਹ ਫਾਇਰਿੰਗ ਇਸ ਕਰਕੇ ਹੋਈ ਹੈ ਕਿ ਬਿਸ਼ਨੋਈ ਗੈਂਗ ਨੇ ਇਹਦੀ ਜ਼ਿੰਮੇਦਾਰੀ ਲੈ ਕੇ ਕਿਹਾ ਕਿ ਸਲਮਾਨ ਖਾਨ ਦੇ ਨਾਲ ਇਹਨਾਂ ਦੀ ਨੇੜਤਾ ਵੱਧ ਰਹੀ ਸੀਗੀ, ਇਸ ਕਰਕੇ ਇਹਨਾਂ ਨੂੰ ਇਹ ਵਾਰਨਿੰਗ ਦਿੱਤੀ ਹੈਗੀ। ਹੁਣ ਸਲਮਾਨ ਖਾਨ ਵਾਲਾ ਤਾਂ ਰੌਲਾ ਤੁਹਾਨੂੰ ਪਤਾ ਹੀ ਹੈ, 1998 'ਚ ਸਲਮਾਨ ਖਾਨ ਕਿਤੇ ਰਾਜਸਥਾਨ ਗਏ ਸੀ, ਉੱਥੇ ਉਹ ਕਾਲੇ ਹਿਰਨ ਦਾ ਉਹਨਾਂ ਨੇ ਸ਼ਿਕਾਰ ਕਰਤਾ ਸੀ। ਉਦੋਂ ਤੋਂ ਹੀ ਬਿਸ਼ਨੋਈ ਗੈਂਗ ਸਲਮਾਨ ਖਾਨ ਦੇ, ਉਦੋਂ ਤੋਂ ਨਹੀਂ, ਆਹ ਹੁਣ ਕਮਜੇ ਮਗਰ ਪਿਆ, ਉਦੋਂ ਤਾਂ ਜੰਮੇ ਵੀ ਨਹੀਂ ਹੋਣੇ ਇਹ, ਅਤੇ ਹੁਣ ਇਹ ਇਹਨਾਂ ਦੇ ਮਗਰ ਪਏ ਨੇ। ਉਦੋਂ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੇ ਉੱਤੇ ਗਏ ਹੋਏ ਸੀ, ਜਿਹੜੀ ਸੈਫ ਅਲੀ ਖਾਨ ਤੱਬੂ ਸੋਨਾਲੀ ਬੇਂਦਰੇ ਵਾਲੀ ਫਿਲਮ ਸੀਗੀ। ਅਤੇ ਹੁਣ ਉਹ ਕਹਿ ਰਹੇ ਨੇ ਕਿ ਕਾਲਾ ਹਿਰਨ ਦੀ ਤਾਂ ਅਸੀਂ ਪੂਜਾ ਕਰਦੇ ਹੈਗੇ ਹਾਂ ਜੀ, ਅਤੇ ਤੁਸੀਂ ਉਹਨਾਂ ਨੂੰ ਕਿਵੇਂ ਮਾਰਤਾ ਉਦੋਂ, ਸੋ ਇੰਨੇ ਸਾਲ ਪੁਰਾਣਾ ਮਾਮਲਾ ਹੁਣ ਕੱਢ ਕੇ ਉਹ ਲਿਆਉਂਦਾ ਹੈਗਾ। ਖੈਰ, ਜਦੋਂ ਪੁਰਾਣੇ ਗਾਣਿਆਂ ਨੂੰ ਕੱਢ ਕੱਢ ਕੇ ਦੁਬਾਰਾ ਚਲਾਇਆ ਜਾ ਸਕਦਾ, ਪੁਰਾਣੇ ਮਾਮਲਿਆਂ ਨੂੰ ਕਿਉਂ ਨਹੀਂ ਕੱਢਿਆ ਜਾ ਸਕਦਾ, ਅਨਟਿਲ ਕਿਸੇ ਦਾ ਕੋਈ ਨੁਕਸਾਨ ਨਾ ਹੋ ਰਿਹਾ ਹੋਵੇ ਕੁਛ ਕੁ ਪੁਰਾਣੇ ਗਾਣਿਆਂ ਦੇ ਨਾਲ। ਹਾਲਾਂਕਿ ਉਹ ਨਵੇਂ ਆ ਰਹੇ ਨੇ, ਜਿਵੇਂ ਹੁਣ 26 June ਨੂੰ ਫਿਲਮ ਰਿਲੀਜ਼ ਹੋ ਰਹੀ ਹੈਗੀ ਹੈ, ਵੈਲਕਮ ਟੂ ਜੰਗਲ। ਮੈਂ ਇਹਦਾ ਕਿਤੇ ਟੀਜ਼ਰ ਸੀ ਜਾਂ ਟ੍ਰੇਲਰ ਸੀ ਜੋ ਵੀ ਸੀ ਉਹ ਦੇਖ ਬੈਠੇ, ਤੁਸੀਂ ਵੀ ਦੇਖ ਲਿਆ ਹੋਣਾ। ਅਤੇ ਜਿਹੜੇ ਟ੍ਰੇਲਰ ਦੇਖ ਕੇ ਹੀ ਨਹੀਂ ਸੌਂ ਪੈਂਦੀ ਹੁੰਦੀ ਹੈਗੀ ਵੀ ਨਹੀਂ ਇਹ ਫਿਲਮ ਤਾਂ ਦੇਖਣੀ ਨਹੀਂ ਹੈਗੀ, ਇਹ ਉਹ ਫਿਲਮਾਂ 'ਚੋਂ ਹੈ ਜਿਹਦਾ ਟ੍ਰੇਲਰ ਦੇਖ ਕੇ ਹੀ ਸੌਂ ਚੁੱਕ ਲਈ ਸੀਗੀ ਵੀ ਇੰਨਾ ਥੀਏਟਰ 'ਚ ਜਾ ਕੇ ਨਹੀਂ ਇਹ ਫਿਲਮ ਦੇਖਣੀ ਹੈਗੀ, ਐਵੇਂ ਪੈਸੇ ਬਰਬਾਦ ਕਰਨੇ। OTT 'ਤੇ ਵੀ ਨਹੀਂ ਦੇਖਣੀ ਅਤੇ ਉਹਦੇ 'ਤੇ ਵੀ ਨਹੀਂ ਦੇਖਣੀ, ਆਪਣਾ ਟਾਈਮ ਵੇਸਟ ਕਾਹਨੂੰ ਕਰਨਾ ਇਸ ਫਿਲਮ ਦੇ ਉੱਤੇ। ਪਰ ਇਹ ਫਿਲਮਾਂ ਦੀਆਂ ਗੱਲਾਂ ਤੁਹਾਡੇ ਨਾਲ ਜ਼ਰੂਰ ਕਰਦੇ ਰਹਾਂਗੇ, ਵੈਲਕਮ ਟੂ ਜੰਗਲ ਦੀ ਵੀ ਗੱਲ ਕਰਾਂਗੇ, ਇਸ ਜੰਗਲ ਮੈਂ ਆਪਕਾ ਸਵਾਗਤ ਹੈ, ਕਿਉਂਕਿ ਇਹ ਜੰਗਲ ਹੈਗਾ ਫਿਲਮੀ ਜੰਗਲ। ਪੜਦਾ ਬੇਪੜਦਾ ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਗਾਣੇ ਅਤੇ ਫਿਲਮਾਂ ਦੀਆਂ ਜਾਣਕਾਰੀਆਂ, ਕੈਲੰਡਰ, ਬਿਜ਼ਨਸ, ਬਹੁਤ ਕੁਛ। ਉੱਚਾ ਲੰਮਾ ਕੱਦ ਦਾ ਰੀਮੇਕ, ਗੁੱਡ ਥਿੰਗ ਇਹ ਹੈ ਕਿ ਤਨਿਸ਼ਕ ਬਾਗਚੀ ਨੇ ਇਸ ਨੂੰ ਰੀਅਰੇਂਜ ਨਹੀਂ ਕੀਤਾ।

ਜਿਹੜੀ ਇੱਕ ਵਾਰ ਚੀਜ਼ ਹੋ ਜਾਵੇ ਉਹ ਫਿਰ ਦੁਬਾਰੇ ਮਤਲਬ ਵਧੀਆ ਜੇ ਚੀਜ਼ ਹੋਈ ਹੋਵੇ ਫਿਰ ਨਹੀਂ ਦੁਬਾਰਾ, ਕਿਉਂਕਿ ਉਹ ਕੰਪੈਰੀਜ਼ਨ ਹੋਣ ਲੱਗ ਜਾਂਦਾ ਹੈਗਾ। ਜੇ ਇਹ ਪਹਿਲੀ ਵਾਰ ਆਇਆ ਹੁੰਦਾ ਗਾਣਾ ਤਾਂ ਆਈ ਐਮ ਸ਼ੋਰ ਕਿ ਇਹ ਬੜਾ ਵਧੀਆ ਇੰਜੋਏ ਲੋਕਾਂ ਨੇ ਕਰਨਾ ਸੀ, ਪਰ ਸਿਮਿਲਰ ਟ੍ਰੀਟਮੈਂਟ ਤੁਸੀਂ ਸੁਣ ਚੁੱਕੇ ਹੋ ਅਤੇ ਫਿਰ ਦੈਨ ਤੁਸੀਂ ਦੇਖਣ ਦੇ ਲਈ ਵੀ ਕੰਪੈਰੀਜ਼ਨ ਕਰ ਰਹੇ ਹੋ ਕਿ ਕੈਟਰੀਨਾ ਕੈਫ ਨੇ ਵਧੀਆ ਕੀਤਾ ਸੀ, ਦਿਸ਼ਾ ਪਾਟਨੀ ਨੇ ਨਹੀਂ ਕੀਤਾ, ਜਾਂ ਅਕਸ਼ੇ ਕੁਮਾਰ ਹੁਣ ਜੱਚ ਨਹੀਂ ਰਹੇ, ਆ ਬਲਾ ਬਲਾ ਬਲਾ ਬਲਾ ਬਹੁਤ ਸਾਰੀਆਂ ਚੀਜ਼ਾਂ ਜੱਚ ਨਹੀਂ ਰਹੇ ਨਹੀਂ। ਬਟ ਉਹ ਇੱਕ ਸੋਸ਼ਲ ਮੀਡੀਆ 'ਤੇ ਗੱਲ ਤੁਰ ਪਈ ਹੈ ਨਾ ਕਿ ਉਮਰ ਦਾ ਤਕਾਜ਼ਾ ਦੇਖੋ ਕੁਮਾਰ ਸਾਹਿਬ, ਕਿੱਥੇ ਦਿਸ਼ਾ ਪਾਟਨੀ ਦੀ ਉਮਰ ਅਤੇ ਕਿੱਥੇ ਤੁਹਾਡੀ। ਹਾਂ ਇਹੀ ਗਾਣਾ ਰਵੀਨਾ ਟੰਡਨ ਨਾਲ ਕਰ ਲੈਂਦੇ ਕਿਉਂਕਿ ਉਹ ਫਿਲਮ ਦੇ ਵਿੱਚ ਵੀ ਹੈਗੇ ਨੇ, ਜਾਂ ਕੋਈ ਮੋਹਰਾ ਦਾ ਹੀ ਗਾਣਾ ਦੁਬਾਰਾ ਆ ਜਾਂਦਾ ਜਿਹੜੀ ਕਿ ਦੋਹਾਂ ਦੀ ਸੁਪਰ ਹਿੱਟ ਫਿਲਮ ਸੀਗੀ, ਹੋਰ ਵੀ ਸੀਗੀਆਂ। ਐਨੀਵੇਜ਼ ਅੱਜ ਧਮਾਲ 4 ਦੇ ਜਿਹੜੇ ਮੇਕਰਸ ਨੇ ਉਹ ਮੁੰਬਈ ਦੇ ਵਿੱਚ ਬਹੁਤ ਵੱਡੀ ਇੱਕ ਇਮੇਜ ਲਾਂਚ ਕਰ ਰਹੇ ਹੈਗੇ ਨੇ। ਧਮਾਲ 4 ਹਾਂਜੀ ਆ ਰਹੀ ਹੈਗੀ ਹੈ ਅਤੇ ਉਮੀਦ ਪੂਰੀ ਹੈਗੀ ਹੈ ਕਿ ਧਮਾਲ 4 ਘੱਟੋ ਘੱਟ ਐਕਸਪੈਕਟੇਸ਼ਨਸ ਦੇ ਉੱਤੇ ਉਤਰ ਸਕੇ, ਕਿਉਂਕਿ ਜਿਹੜਾ ਵੈਲਕਮ ਫਿਲਮ ਸੀਗੀ ਨਾ, ਜਿਹੜਾ ਪਹਿਲਾ ਪਾਰਟ ਸੀ, ਉਹਦੇ ਵਰਗੀ ਉਹ ਗੱਲ। ਔਰ ਇਸ ਇਨਫੈਕਟ ਇਹਦੇ ਟੀਜ਼ਰ ਦੇ ਵਿੱਚ ਇੱਕ ਚੀਜ਼ ਜਿਹੜੀ ਮਿਸ ਵੀ ਕੀਤੀ ਹੈ ਉਹ ਹੈਗੀ ਹੈ ਨਾਨਾ ਪਾਟੇਕਰ ਅਤੇ ਅਨਿਲ ਕਪੂਰ। ਹੁਣ ਉਹਦਾ ਜਿਹੜਾ ਇੱਕ ਰਿਪਲੇਸਮੈਂਟ ਹੈ ਉਹ ਤੁਸੀਂ ਜਿਵੇਂ ਮਰਜ਼ੀ ਅਰਸ਼ਦ ਵਾਰਸੀ ਹੋਰਾਂ ਦੇ ਨਾਲ ਜਾਂ ਜਿਵੇਂ ਮਰਜ਼ੀ ਕਰਕੇ ਦੇਖੋ, ਪਰ ਉਹ ਰਿਪਲੇਸਮੈਂਟ ਬਣੀ ਨਹੀਂ ਹੈਗੀ, ਉਹ ਗੱਲ ਬਣੀ ਨਹੀਂ ਹੈਗੀ ਉੱਥੇ ਉਸ ਲੈਵਲ ਦੇ ਉੱਤੇ। ਸੁਨੀਲ ਸ਼ੈਟੀ ਬਹੁਤ ਜ਼ਿਆਦਾ ਹਲਕੇ ਲੈਵਲ ਦੀ ਕਾਮੇਡੀ ਕਰ ਰਹੇ ਨੇ ਟ੍ਰੇਲਰ ਦੇ ਵਿੱਚ, ਔਰ ਜੈਕਲਿਨ ਫਰਨਾਂਡੇਜ਼ ਨੂੰ ਸਿਰਫ ਸ਼ੋਅ ਆਫ ਦੇ ਲਈ ਰੱਖਿਆ ਹੈ ਜੋ ਕਿ ਉਹਨਾਂ ਦੇ ਉੱਤੇ ਡਾਇਲੋਗ ਵੀ ਹੈ, ਅਤੇ ਹੋਰ ਬਾਕੀ ਇਹਨਾਂ ਦਾ ਕੁਛ ਪਤਾ ਨਹੀਂ ਹੈਗਾ। ਲਾਰਾ ਦੱਤਾ ਕਿਉਂ ਹੈਗੀ ਹੈ ਜਾਂ ਬਾਕੀ ਵੀ ਜਿਹੜੇ ਐਕਟਰ ਨੇ ਸ਼੍ਰੇਆਸ ਤਾਲਪੜੇ, ਤੁਸ਼ਾਰ ਕਪੂਰ, ਮਜ਼ਾਕ ਹੀ ਹਰ ਕੋਈ ਆਪਣਾ ਇੱਕ ਦੂਜੇ ਦਾ ਬਣਾ ਰਿਹਾ ਹੈਗਾ। ਐਨੀਵੇਜ਼ ਇਹ ਫਿਲਮ ਜਿਹੜੀ ਹੈ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਦੇਖਣੀ ਹੋਈ ਵੈਲਕਮ ਟੂ ਜੰਗਲ। ਪਰ ਧਮਾਲ 4 ਦੀ ਗੱਲ ਕਰੀਏ ਅਤੇ ਇਹਦੇ ਟ੍ਰੇਲਰ ਦੀ ਉਡੀਕ ਹੁਣ ਹੋ ਰਹੀ ਹੈ, ਐਂਡ ਲੈਟ ਸੀ ਕਿ ਧਮਾਲ 4 ਜਿਹੜੀ ਫਰੈਂਚਾਈਜ਼ ਹੈਗੀ ਹੈ, ਇਨਫੈਕਟ ਧਮਾਲ 4 ਦੇ ਵਿੱਚ ਇੰਦਰ ਕੁਮਾਰ ਸਾਹਿਬ ਬਣਾਉਂਦੇ ਰਹੇ ਨੇ, ਅਜੇ ਦੇਵਗਨ, ਰਿਤੇਸ਼ ਦੇਸ਼ਮੁਖ, ਅਰਸ਼ਦ ਵਾਰਸੀ, ਸੰਜੇ ਮਿਸ਼ਰਾ ਸਾਹਿਬ ਅਤੇ ਜਾਵੇਦ ਜਾਫਰੀ, ਉਹ ਸਾਰੇ ਵਾਪਸ ਆਉਣਗੇ, ਅਤੇ ਏਸ਼ਾ ਗੁਪਤਾ, ਸੰਜੀਦਾ ਸ਼ੇਖ, ਇਹਨਾਂ ਨੂੰ ਵੀ ਕੁੜੀਆਂ ਨੂੰ ਰੋਲ ਦਿੱਤਾ ਗਿਆ। ਰਵੀ ਕਿਸ਼ਨ ਇਸ ਵਾਰ ਇਸ ਦੇ ਵਿੱਚ ਐਡ ਕੀਤੇ ਗਏ ਨੇ, ਅਤੇ ਫਿਲਮ ਉਵੇਂ ਟੀ ਸੀਰੀਜ਼ ਲੈ ਕੇ ਆਊਗੀ। ਹਾਲੇ ਕੁਛ ਪਤਾ ਨਹੀਂ ਹੈਗਾ ਕਿ ਕਦੋਂ, ਪਰ ਮੋਟਾ ਮੋਟਾ ਜਿਹਾ ਇਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10 ਜੁਲਾਈ ਨੂੰ ਇਹ ਫਿਲਮ ਰਿਲੀਜ਼ ਹੋ ਜਾਣੀ ਹੈ। ਸੋ ਜੇ ਅੱਜ ਇਹਨਾਂ ਨੇ ਇੱਕ ਤਰ੍ਹਾਂ ਦਾ ਟ੍ਰੇਲਰ ਲਾਂਚ ਕਰਤਾ ਅਤੇ 10 ਜੁਲਾਈ ਨੂੰ ਫਿਲਮ ਵੀ ਆ, ਟ੍ਰੇਲਰ ਨਹੀਂ ਟੀਜ਼ਰ ਅੱਜ ਆਏਗਾ। ਐਨੀਵੇਜ਼ ਲੈਟਸ ਸੀ, ਵੇਟ ਕਰਦੇ ਹਾਂ ਜੀ। ਇੱਕ ਹੋਰ ਖਿਚੜੀ ਬਣ ਗਈ, ਖਿਚੜੀ ਕਾਹਦੀ ਬਲਕਿ ਕੋਕਟੇਲ ਬਣ ਗਈ, ਕੋਕਟੇਲ ਵੀ ਕਾਹਦੀ ਬਣੀ ਬਲਕਿ ਬਣੀ ਨਹੀਂ ਹੈਗੀ। ਸੋ ਕੋਕਟੇਲ 2 ਦੀ ਵੀ ਜਿੰਨੀ ਫਜੀਹਤ ਕਰ ਲਈ ਉਨੀ ਘੱਟ ਹੈਗੀ ਹੈ। ਵੈਸੇ ਕੋਕਟੇਲ 2 ਦੇ ਵਿੱਚ ਐਂ ਲੱਗਿਆ

ਇੱਕ ਅੱਜ ਟੀਜ਼ਰ ਰਿਲੀਜ਼ ਹੋਇਆ, ਅੱਜ ਨਹੀਂ ਮੇਰੇ ਖਿਆਲ ਨਾਲ ਦੋ ਦਿਨ ਪਹਿਲਾਂ ਹੋਇਆ, ਔਰ ਉਹ ਐਲਫਾ ਦਾ ਜਿਹਦੇ 'ਚ ਸ਼ਰਫਰੀ ਵਾਗ ਅਤੇ ਬੋਬੀ ਦਿਓਲ ਨੇ ਅਤੇ ਆਲੀਆ ਭੱਟ ਨੇ, ਹੁਣ ਆਲੀਆ ਭੱਟ ਉਹਦੇ 'ਚ ਐਲਫਾ ਹੈਗੇ ਨੇ ਅਤੇ ਉਹਦਾ ਕਾਫੀ ਪ੍ਰੋਮਿਸਿੰਗ ਲੱਗਿਆ ਹੈਗਾ। ਲੈਟਸ ਸੀ ਉਹ ਕਿਵੇਂ ਦੀ ਜਾਂਦੀ ਹੈਗੀ ਹੈ ਫਿਲਮ। ਅਤੇ ਇਸ ਸਾਲ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ ਨੇ ਉਹਨਾਂ ਦੀ ਵੀ ਜ਼ਿਕਰ ਕਰਦੇ ਹੋਏ ਚੱਲੀਏ ਕਿ ਜਿਹੜੀਆਂ ਇਸ ਸਾਲ 2026 ਦੇ ਵਿੱਚ ਰਿਲੀਜ਼ ਹੋਣਗੀਆਂ। ਵੈਸੇ ਬਹੁਤ ਸਾਰੀਆਂ ਫਿਲਮਾਂ ਤੋਂ ਉਮੀਦ ਹੈਗੀ ਹੈ, ਕੋਕੇਨ ਤੋਂ, ਵਿਰਾਟ ਤੋਂ, ਰਨ ਤੋਂ, ਐਨੀਮਲ ਪਾਰਕ 2 ਤੋਂ, ਚੈਪਟਰ 2 ਤੋਂ, ਇੱਕ ਈਗਲ ਆਣੀ ਹੈ, ਇੱਕ ਬੇਧੜਕ ਆਣੀ ਹੈ ਜਿਹੜੇ ਕਿਲ ਫਿਲਮ ਵਾਲਾ ਸੀਗਾ, ਅਤੇ ਗੁਲਗੁੱਲੇ ਬਕਵਾਲੀ ਇਹ ਪਤਾ ਨਹੀਂ ਕਿਹੜੀ ਹੈ, ਇਹਦਾ ਮੇਰੇ ਕੋਲ ਪੋਸਟਰ ਆਇਆ ਸੀਗਾ, ਮੈਂ ਉਹ ਪੜ੍ਹ ਕੇ ਦੱਸਦਾ, ਅਤੇ ਇੱਕ ਹੀਰੋ ਹੀਰੋਇਨ, ਦਿਸ ਇਜ਼ ਸਮਥਿੰਗ ਆਈ ਵੁੱਡ ਲਵ ਟੂ ਸੀ। ਅਤੇ ਇਹ ਸਾਰੀਆਂ ਫਿਲਮਾਂ ਦਾ ਕੈਲੰਡਰ ਅੱਗੇ ਚੱਲ ਕੇ ਤੁਹਾਡੇ ਨਾਲ ਸ਼ੇਅਰ ਕਰਦੇ, ਪਰ ਇੱਕ ਡਿਸਪਿਊਟ ਜਿਹੜਾ ਚੱਲ ਰਿਹਾ ਸੀਗਾ ਇੰਡਸਟਰੀ ਦੇ ਵਿੱਚ, ਜਿਹਦੇ 'ਤੇ ਐਮੀ ਵਿਰਕ ਦੀਆਂ ਰੀਲਾਂ ਵੀ ਅੱਜ ਕੱਲ੍ਹ ਚੱਲ ਰਹੀਆਂ ਹੋਣਗੀਆਂ ਕਿ ਐਵੇਂ ਨਹੀਂ ਰਣਵੀਰ ਭਾਅ ਜੀ ਆਪਾਂ ਕੁਝ ਦੇਣਾ ਹੈਗਾ, ਧੇਲਾ ਨਹੀਂ ਦੇਣਾ ਇਹਨਾਂ ਨੂੰ। ਉਹ ਸੀਗਾ ਡੌਨ 3 ਦੇ ਵਿੱਚੋਂ ਰਣਵੀਰ ਸਿੰਘ ਦਾ ਐਗਜ਼ਿਟ, ਔਰ ਫਿਰ ਉਸ ਤੋਂ ਬਾਅਦ ਉਹਨਾਂ ਦਾ ਸਟੈਂਡ ਲੈਣਾ, ਅਤੇ ਫਿਰ ਬਾਅਦ ਦੇ ਵਿੱਚ ਫਰਹਾਨ ਅਖਤਰ ਦਾ ਇਹ ਕਹਿਣਾ ਕਿ ਐਵੇਂ ਕਿਵੇਂ ਫਿਲਮ ਛੱਡ ਸਕਦੇ ਹੈਗੇ ਨੇ ਵਿੱਚ ਹੀ, ਅਤੇ ਬਾਅਦ ਦੇ ਵਿੱਚ ਫਾਈਸ ਦਾ ਯਾਨੀ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲੋਈਜ਼, ਜਿਨ੍ਹਾਂ ਨੇ ਇਹ ਡਿਸੀਜਨ ਲੈ ਲਿਆ ਕਿ ਰਣਵੀਰ ਸਿੰਘ ਨੂੰ ਕਿਸੇ ਵੀ ਫਿਲਮ ਦੇ ਵਿੱਚ ਲੈਣਾ ਨਹੀਂ ਹੈਗਾ, ਅਸੀਂ ਕਾਸਟ ਨਹੀਂ ਕਰਨਾ, ਅਤੇ ਬਹੁਤ ਵੱਡਾ ਇੱਕ ਪੰਗਾ ਹੀ ਪੈ ਗਿਆ ਸੀਗਾ। ਹੁਣ ਫਵਾਈਸ ਦੇ ਜਿਹੜੇ ਚੀਫ ਐਡਵਾਈਜ਼ਰ ਹੈਗੇ ਨੇ ਅਸ਼ੋਕ ਪੰਡਿਤ, ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਸੋਸ਼ਲ ਮੀਡੀਆ 'ਤੇ ਕਿ ਆਮਿਰ ਖਾਨ ਵਿੱਚ ਪਏ ਨੇ ਰਣਵੀਰ ਸਿੰਘ, ਅਤੇ ਜਿਹੜੇ ਫਿਲਮ ਦੇ ਪ੍ਰੋਡਿਊਸਰ ਸੀਗੇ, ਕੀ ਨਾਮ ਸੀ ਉਹਨਾਂ ਦਾ, ਫਰਹਾਨ ਅਖਤਰ, ਦੋਹਾਂ ਦੇ ਦਰਮਿਆਨ ਪਏ ਨੇ 45 ਕਰੋੜ ਰੁਪਏ ਦਾ ਡਿਸਪਿਊਟ ਸੀਗਾ। ਕਹਿੰਦੇ ਨੇ ਪ੍ਰੀ ਪ੍ਰੋਡਕਸ਼ਨ ਦੇ ਉੱਤੇ ਕੋਸਟ ਆ ਗਈ, ਹੋਰ ਖਰਚੇ ਖੁਰਚੇ ਆ ਗਏ, ਉਹ ਸਾਰੇ ਰਣਵੀਰ ਸਿੰਘ ਨੂੰ ਦੇਣੇ ਚਾਹੀਦੇ ਨੇ, ਅਤੇ ਫਿਲਮ ਦੀ ਪ੍ਰੈਪਰੇਸ਼ਨ ਦੇ ਉੱਤੇ ਇੰਨਾ ਖਰਚਾ ਆ ਗਿਆ, ਰਣਵੀਰ ਸਿੰਘ ਨੇ ਮਨਾ ਕਰਤਾ ਕਿ ਇੰਨਾ ਨਹੀਂ ਦੇਣਾ ਹੈਗਾ। ਸੋ ਹੁਣ ਆਮਿਰ ਖਾਨ ਵਿੱਚ ਪਏ ਨੇ, ਦੇਖੋ ਕਿ ਪੈਸੇ ਦੇ ਕੇ ਮਨਾਉਂਦੇ ਨੇ ਜਾਂ ਰਣਵੀਰ ਸਿੰਘ ਤੋਂ ਫਿਲਮ ਕਰਵਾਉਂਦੇ ਨੇ ਜਾਂ ਕੀ ਹੁੰਦਾ ਹੈਗਾ। ਅਸ਼ੋਕ ਪੰਡਿਤ ਨੇ ਇਹ ਗੱਲ ਵੀ ਕਹੀ ਹੈ ਕਿ ਹਾਲੇ ਹੋਰ ਕਿਸੇ ਵੀ ਜਿਹੜੇ ਕੋਈ ਚੌਥਾ ਕੋਈ ਬੰਦਾ ਉਹ ਇਸ ਕਨਵਰਸੇਸ਼ਨ ਦੇ ਵਿੱਚ ਨਾ ਐਡ ਕੀਤਾ ਨਾ ਆਏਗਾ। ਹੋ ਸਕਦਾ ਡਾਇਰੈਕਟ ਜਿਹੜੀ ਐਕਸਲ ਕੰਪਨੀ ਹੈ ਉਹਨਾਂ ਦੇ ਨਾਲ ਇਹ ਵਿਵਾਦ ਜਿਹੜਾ ਸੈਟਲ ਕਰ ਦਿੱਤਾ ਜਾਵੇ। ਆਹ ਗਾਣਾ ਮੈਂ ਨੋਟ ਕਰ ਰਿਹਾ, ਵੱਲਾ ਜਿਹੜਾ ਗਾਣਾ ਹੈਗਾ ਕੋਕਟੇਲ ਦਾ, ਇਹ ਹਾਰਡੀ ਸੰਧੂ ਨੇ ਗਾਇਆ ਨਾ। ਚਲੋ ਇੱਕ ਬ੍ਰੇਕ ਲੈਂਦੇ ਹਾਂ, ਆਪਾਂ ਬ੍ਰੇਕ ਤੋਂ ਬਾਅਦ ਆਵਾਂਗੇ ਅਤੇ ਪਰਦਾ ਬੇਪਰਦਾ ਦੇ ਵਿੱਚ ਪੰਜਾਬੀ ਫਿਲਮਾਂ ਦੀ ਵੀ ਗੱਲ ਕਰਨੀ ਹੈ, ਪੰਜਾਬੀ ਗਾਣੇ ਵੀ ਚਲਾਉਣੇ ਹੈ, ਅਤੇ ਹਾਲੀਵੁੱਡ ਦੀ ਵੀ ਗੱਲ ਕਰਨੀ ਹੈ, ਅਤੇ ਕੈਲੰਡਰ ਵੀ ਸਾਡੇ ਕੋਲ ਹਲੇ ਬਚਿਆ ਪਿਆ ਹੈਗਾ। ਆਹ ਗਾਣਾ ਸੁਣ ਜਾਓ ਤੁਸੀਂ, ਹਿਮੇਸ਼ ਰੇਸ਼ਮੀਆ ਦਾ ਪਿਛਲੇ ਦਿਨਾਂ ਦੇ ਵਿੱਚ ਰਿਲੀਜ਼ ਹੋਇਆ ਸੀਗਾ ਔਰ ਜਿਹਦੀ ਕਾਫੀ ਚਰਚਾ ਹੋਈ ਸੀ ਕਿਉਂਕਿ ਇਹਦੇ 'ਚ ਮਾਨੁਸ਼ੀ ਛਿੱਲੜ ਵੀ ਸੀ। ਬ੍ਰੇਕ ਤੋਂ ਬਾਅਦ ਫਿਰ ਆਉਂਦੇ ਹਾਂ।

ਇਹ ਫਿਲਮ ਨੂੰ ਦੇਖ ਕੇ ਨਹੀਂ ਕਹਿ ਹੋਇਆ ਵਾਓ ਹੈ ਜਵਾਨੀ ਤੋਂ ਇਸ਼ਕ ਹੋਣਾ ਹੈ। ਵੈਸੇ ਇਹਦੇ ਟ੍ਰੇਲਰ ਨੇ ਵਧੀਆ, ਮਤਲਬ ਬਾਕੀਆਂ ਦੇ ਨਾਲੋਂ ਤਾਂ ਠੀਕ ਹੀ ਲੱਗਿਆ ਇਹਦਾ ਟ੍ਰੇਲਰ। ਵਰੁਣ ਧਵਨ, ਮ੍ਰਿਣਾਲ ਠਾਕੁਰ, ਮ੍ਰਿਣਾਲ ਕਰਕੇ ਸ਼ਾਇਦ ਦੇਖ ਲਵਾਂ ਜੇ ਦੇਖਣੀ ਹੋ ਗਈ ਕਦੇ। ਪੂਜਾ ਹੈਗੜੇ ਇਸ ਫਿਲਮ ਦੇ ਵਿੱਚ ਹੈਗੇ ਨੇ। ਕਿਹੜੀਆਂ ਕਿਹੜੀਆਂ ਫਿਲਮਾਂ ਕਦੋਂ ਕਦੋਂ ਰਿਲੀਜ਼ ਹੋ ਰਹੀਆਂ ਨੇ ਆਓ ਕੈਲੰਡਰ ਦੇ ਉੱਤੇ ਝਾਤ ਮਾਰ ਲੈਂਦੇ। ਪ੍ਰੋਗਰਾਮ ਪੜਦਾ ਬੇ ਪੜਦਾ ਦੇ ਵਿੱਚ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਰੇਡੀਓ ਹਾਂਜੀ 1674 ਐਮ ਦੇ ਉੱਤੇ। ਮੈਂ ਵਾਪਸ ਆਊਂਗਾ, ਨਹੀਂ ਮੈਂ ਆ ਗਿਆ ਪਰ ਫਿਲਮ ਮੈਂ ਵਾਪਸ ਆਊਂਗਾ ਅੱਜ ਆ ਰਹੀ ਹੈਗੀ ਹੈ। ਸੋ ਅੱਜ ਦੇ ਦਿਨ ਇਹ ਫਿਲਮ ਰਿਲੀਜ਼ ਹੋ ਰਹੀ ਹੈ ਜਿਹਦੇ 'ਚ ਦਿਲਜੀਤ ਦੋਸਾਂਝ ਨੇ, ਸ਼ਰਵਰੀ ਵਾਘ ਨੇ ਅਤੇ ਮੁੰਡਾ ਵੇਦਾਂਤ, ਬੜਾ ਵਧੀਆ ਕੰਮ ਕੀਤਾ ਹੈਗਾ ਇਹਨਾਂ ਨੇ। ਇੱਕ 95 ਸਾਲ ਦਾ ਬਿਰਧ ਵਿਅਕਤੀ ਜਿਹਦਾ ਕਿਰਦਾਰ ਨਸੀਰੂਦੀਨ ਸ਼ਾਹ ਨੇ ਨਿਭਾਇਆ ਹੈਗਾ ਅਤੇ ਉਹਦੀ ਕਿਸ ਤਰੀਕੇ ਦੇ ਨਾਲ ਉਹ ਆਪਣੀ ਕਹਾਣੀ ਦੱਸਦਾ, ਉਹਦੀ ਜੁੜਤ ਜਿਹੜੀ ਹੈਗੀ ਆ ਉਹ ਦੱਸਦਾ ਅਤੇ ਉਹਦਾ ਜਿਹੜਾ ਬੇਟਾ ਹੈਗਾ, ਬੇਟਾ ਨਹੀਂ ਪੋਤਾ, ਉਹਦੀ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਕਿਵੇਂ ਸੁਣਦਾ। ਹੁਣ ਤਾਂ ਉਹ ਚੰਡੀਗੜ੍ਹ ਦੇ ਵਿੱਚ ਰਹਿ ਰਿਹਾ ਪਰ ਇਹ ਇੱਕ ਮੋਟਾ ਮੋਟਾ ਜਿਹਾ ਸੈਨੋਪਸਿਸ ਹੈਗਾ ਇਸ ਫਿਲਮ ਦਾ ਅਤੇ ਮੈਂ ਵਾਪਸ ਆਊਂਗਾ ਫਿਲਮ ਦੇਖਿਓ, ਦੇਖ ਕੇ ਦੱਸਿਓ ਕਿਵੇਂ ਦੀ ਹੈਗੀ ਹੈ। ਅੱਜ ਹੀ ਰਿਲੀਜ਼ ਹੋ ਰਹੀ ਹੈ ਹੌਂਟਿਡ 3D ਐਕੋਜ਼ ਆਫ ਪਾਸਟ। ਵੈਸੇ ਤਾਂ ਮੈਂ ਜਿਹੜੀਆਂ ਇੰਗਲਿਸ਼ ਫਿਲਮਾਂ ਦਾ ਜ਼ਿਕਰ ਅੱਡ ਤੋਂ ਕਰੂੰਗਾ ਪਰ ਹੌਂਟਿਡ ਜਿਹੜੀ ਆ ਉਹ ਸੁਣ ਕੇ ਤੁਹਾਨੂੰ ਲੱਗੂਗਾ ਕਿ ਇੰਗਲਿਸ਼ ਫਿਲਮ ਹੈ, ਇੰਗਲਿਸ਼ ਨਹੀਂ ਹੈਗੀ, ਹਿੰਦੀ ਫਿਲਮ ਹੈਗੀ ਆ ਅਤੇ ਇੰਗਲਿਸ਼ ਫਿਲਮਾਂ ਦਾ ਵੀ ਜ਼ਿਕਰ ਅੱਗੇ ਚੱਲ ਕੇ ਸਪਾਈਡਰਮੈਨ ਦਾ ਦੱਸਦਾ। ਇੱਕ ਹੋਰ ਫਿਲਮ ਜਿਹਦੇ ਬਾਰੇ ਬਹੁਤ ਵਧੀਆ ਰਿਵਿਊਜ਼ ਆ ਰਹੇ ਨੇ ਉਹ ਹੈ ਗਵਰਨਰ। ਮਨੋਜ ਵਾਜਪੇਈ ਦੀ ਇਹ ਫਿਲਮ ਹੈਗੀ ਹੈ ਔਰ ਇਹਦੇ ਬੜਾ ਚਰਚਾ ਹੈਗਾ ਇਸ ਫਿਲਮ ਦਾ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਗਵਰਨਰ ਇੱਕ ਐਸੇ ਬੰਦੇ ਦੀ ਸਟੋਰੀ ਹੈ, 1990s ਦੀ ਸਟੋਰੀ ਹੈ, ਪੀਰੀਅਡ ਡਰਾਮਾ ਮੂਵੀ ਹੈਗੀ ਹੈ। ਰਮਨਨ ਨਾਮ ਦਾ ਉਹਨਾਂ ਦਾ ਇੱਕ IAS ਆਫਿਸਰ ਦਾ ਕਿਰਦਾਰ ਨਿਭਾ ਰਹੇ ਨੇ ਮਨੋਜ ਵਾਜਪੇਈ, ਜਿਹੜੇ ਸੈਂਟਰ ਗਵਰਨਮੈਂਟ ਦੇ ਲਈ ਕੰਮ ਕਰਦੇ ਨੇ ਅਤੇ ਸੈਂਟਰ ਗਵਰਨਮੈਂਟ ਉਹਨਾਂ ਨੂੰ ਇੱਕ ਵਾਰ ਸੰਮਨ ਕਰਦੀ ਹੈ ਇੰਦਰਾ ਗਾਂਧੀ, ਰਾਜੀਵ ਗਾਂਧੀ ਦੇ ਕਹੇ ਦੇ ਉੱਤੇ ਅਤੇ ਰਾਸ਼ਟਰ, ਵੈਸੇ ਰਿਜ਼ਰਵ ਬੈਂਕ ਆਫ ਇੰਡੀਆ ਬਟ ਇਹਦੇ 'ਚ ਉਹਨਾਂ ਨੇ ਰਾਸ਼ਟਰੀ ਬੈਂਕ ਆਫ ਇੰਡੀਆ ਕਰਤਾ ਅਤੇ RBI ਦੇ ਗਵਰਨਰ ਬਣਾ ਕੇ ਉਹਨਾਂ ਨੂੰ ਲਿਆਂਦਾ ਜਾਂਦਾ ਅਤੇ ਕਿਸ ਤਰੀਕੇ ਦੇ ਨਾਲ ਇੰਡੀਆ ਦਾ ਜਿਹੜਾ ਫਾਰੈਕਸ ਹੈ ਜਿਹਦੀ ਅੱਜ ਕੱਲ੍ਹ ਗੱਲ ਹੋ ਰਹੀ ਹੈ ਕਿ ਘੱਟ ਰਿਹਾ ਘੱਟ ਰਿਹਾ, ਤਾਂ ਉਹ ਬੰਦੇ ਨੇ ਕਿਸ ਤਰੀਕੇ ਦੇ ਨਾਲ ਫੋਰੈਕਸ, ਮੈਨੂੰ ਪੂਰੀ ਸਟੋਰੀ ਨਹੀਂ ਪਤਾ ਹੈਗੀ ਬਟ ਜਸਟ ਮੈਂ ਤੁਹਾਨੂੰ ਇੱਕ ਜਿਸਟ ਦੇ ਰਿਹਾ ਹੈਗਾ ਇਸ ਫਿਲਮ ਦੇ ਬਾਰੇ ਕਿ ਇਹ ਹੈਗੀ ਹੈ। ਪਰ ਐਕਟਿੰਗ ਅਤੇ ਜੋ ਉਸਦੇ ਵਿੱਚ ਡਿਟੇਲਿੰਗ ਯੂਜ਼ ਕੀਤੀ ਗਈ ਹੈ ਉਹਨੂੰ ਲੈ ਕੇ ਕਿਹਾ ਜਾ ਰਿਹਾ ਕਿ ਹਾਂ ਬੜੀ ਕਮਾਲ ਦੀ ਫਿਲਮ ਹੈਗੀ ਹੈ। ਅੱਜ ਇੱਕ ਹੋਰ ਫਿਲਮ ਵੀ ਹੈ ਜਿਹਦਾ ਜ਼ਿਕਰ ਪਹਿਲਾਂ ਹੋਇਆ ਵੀ ਸੀਗਾ ਪਰ ਹੁਣ ਅੱਜ ਕੱਲ੍ਹ ਉਹਦੀ ਕੋਈ ਗੱਲ ਕਰਦਾ ਨਹੀਂ ਹੈਗਾ, ਮੈਨੂੰ ਪਤਾ ਨਹੀਂ ਇਹ ਵਾਕਈ ਰਿਲੀਜ਼ ਹੋਊਗੀ ਵੀ ਕਿ ਨਹੀਂ ਹੋਊਗੀ, ਹੈਗੀ ਅੱਜ ਹੀ ਰਿਲੀਜ਼। ਉਹ ਹੈਗੀ ਹੈ ਕੰਗਨਾ ਰਨੌਤ ਦੀ ਭਾਰਤ ਭਾਗਿਆ ਵਿਦਾਤਾ। ਹੁਣ ਉਹਦੀ ਪਤਾ ਨਹੀਂ ਕਿਉਂ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ, ਖੁਦ ਕੰਗਨਾ ਨੇ ਵੀ ਨਹੀਂ ਕੋਈ ਰੌਲਾ ਪਾਇਆ ਹੈਗਾ। ਅਗਲੇ ਹਫ਼ਤੇ 19 June ਨੂੰ ਕੋਕਟੇਲ, ਜਿਹਦੇ ਬਾਰੇ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ, Part 2 ਇਹਦਾ ਰਿਲੀਜ਼ ਹੋਣਾ ਅਤੇ ਬੱਚਿਆਂ ਦੇ ਲਈ ਜਿਹੜੀ ਵੈਲਕਮ ਟੂ ਜੰਗਲ ਨਹੀਂ ਹੈਗੀ ਉਹ ਤੋਂ ਅਗਲੇ ਹਫ਼ਤੇ 26 June ਨੂੰ ਬੱਚਿਆਂ ਦੇ ਲਈ ਦੋ ਫਿਲਮਾਂ ਨੇ, ਇੱਕ ਤਾਂ ਟੋਆਏ ਸਟੋਰੀ Part 5 ਇਹਦਾ ਰਿਲੀਜ਼ ਹੋ ਰਿਹਾ ਉਹ 19 June ਨੂੰ ਰਿਲੀਜ਼ ਹੋ ਰਿਹਾ ਅਤੇ ਦੂਜੀ ਜਿਹੜੀ ਭਾਰਤ ਦੇ ਵਿੱਚ ਰਿਲੀਜ਼ ਹੋ ਰਹੀ ਹੈ 30 July ਨੂੰ ਉਹ ਹੈ ਸਪਾਈਡਰਮੈਨ ਬ੍ਰੈਂਡ ਨਿਊ ਡੇ। ਆਸਟ੍ਰੇਲੀਆ ਦੇ ਵਿੱਚ ਵੀ ਹੋ ਜਾਣੀ ਹੈ ਵੈਸੇ 31 July ਉਹਦੀ ਡੇਟ ਹੈਗੀ ਆਸਟ੍ਰੇਲੀਆ 'ਚ, ਇੰਡੀਆ 'ਚ ਪਹਿਲਾਂ ਪਤਾ ਨਹੀਂ ਕਿਉਂ ਰਿਲੀਜ਼ ਕਰ ਰਹੇ ਨੇ। ਸਪਾਈਡਰਮੈਨ ਸੀਰੀਜ਼ ਦੀ 4th ਫਿਲਮ ਹੈਗੀ ਹੈ ਅਤੇ 3D ਦੇ ਵਿੱਚ ਰਿਲੀਜ਼ ਹੋਣੀ ਹੈਗੀ ਹੈ। ਸੋ ਬੱਚਿਆਂ ਦੇ ਲਈ ਉਦੋਂ ਤੱਕ ਮੇਰੇ ਖਿਆਲ ਦੇ ਨਾਲ ਜੁਲਾਈ ਦੇ ਵਿੱਚ ਤਾਂ ਸਾਡੀਆਂ ਛੁੱਟੀਆਂ ਵੀ ਮੁੱਕ ਜਾਣੀਆਂ ਭਾਈ ਬੱਚਿਆਂ ਦੀਆਂ, ਉਦੋਂ ਕਾਹਤੇ ਉਹ ਲੈ ਕੇ ਆ ਰਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ 26 June ਨੂੰ ਵੈਲਕਮ ਟੂ ਜੰਗਲ ਅਤੇ ਫਿਰ ਉਸ ਤੋਂ ਬਾਅਦ ਜੁਲਾਈ ਦਾ ਮਹੀਨਾ, ਜੁਲਾਈ ਮਹੀਨੇ 'ਚ ਐਲਫਾ ਦਾ ਜ਼ਿਕਰ ਮੈਂ ਕਰ ਚੁੱਕੇ ਹਾਂ, 3 July ਨੂੰ ਉਹ ਰਿਲੀਜ਼ ਹੋਣੀ ਹੈ ਆਲੀਆ ਭੱਟ ਵਾਲੀ ਫਿਲਮ ਅਤੇ ਉਸ ਹੀ ਹਫ਼ਤੇ ਦੇ ਵਿੱਚ ਕੋਈ ਹੋਰ ਵੱਡੀ ਫਿਲਮ ਹੈ ਨਹੀਂ। ਹਾਂ ਇੰਗਲਿਸ਼ ਦੀ ਈਵਲ ਡੈੱਡ ਜ਼ਰੂਰ ਆ ਰਹੀ ਹੈ। ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਬੜੇ ਸਾਰਿਆਂ ਨੇ ਜਿਹੜੇ 80s ਦੇ 90s ਦੇ ਜੰਮੇ ਹੋਏ ਨੇ ਉਹਨਾਂ ਨੇ ਪਹਿਲੀ ਹੋਰਰ ਜੇ ਸ਼ਾਇਦ ਕੋਈ ਫਿਲਮ ਦੇਖੀ ਹੋਵੇ ਤਾਂ ਈਵਲ ਡੈੱਡ ਹੋਏਗੀ, ਇਹ ਉਹਦਾ ਹੀ ਪਾਰਟ ਹੈ ਅੱਗੇ ਚੱਲ ਕੇ। ਉਸ ਦੌਰ ਦੇ ਵਿੱਚ ਇਹ 90s ਦੇ ਦੌਰ ਦੇ ਵਿੱਚ ਈਵਲ ਡੈੱਡ ਬਲੋਕਬਸਟਰ ਫਿਲਮ ਹੋਈ ਸੀ ਹੋਰਰ ਫਿਲਮਾਂ ਦੇ ਵਿੱਚੋਂ ਔਰ ਕਮਾਲ ਦੀ ਡਰਾਵਨੀ ਫਿਲਮ ਸੀ, ਅੱਜ ਦੀ ਡੇਟ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ। ਹਾਂ ਟੈਕਨੋਲੋਜੀ ਨੂੰ ਮਾਫ਼ ਕਰ ਦਿਓ, ਕੁਛ ਕੁ ਚੀਜ਼ਾਂ ਨੂੰ, ਸਾਊਂਡ ਇਫੈਕਟ ਨੂੰ ਮਾਫ਼ ਕਰ ਦਿਓ, ਪਰ ਉਸ ਸਮੇਂ ਦੇ ਮੁਤਾਬਕ ਬੜੀ ਘੈਂਟ ਫਿਲਮ ਸੀਗੀ ਉਹ ਈਵਲ ਡੈੱਡ।
ਦਮਾਲ ਚਾਰ ਦਾ ਆਪਾਂ ਜ਼ਿਕਰ ਕੀਤਾ ਹੈ ਜਿਹੜੀ 10 July ਨੂੰ ਰਿਲੀਜ਼ ਹੋਣੀ ਹੈ, ਉਹ ਵੀ ਤੁਹਾਡੇ ਯਾਦ ਹੋਊਗਾ। ਅਤੇ ਇੱਕ ਮਹਾਪ੍ਰਭੂ ਜਗਨਨਾਥ, ਇਹ ਵੀ ਫਿਲਮ ਰਿਲੀਜ਼ ਹੋਣੀ ਹੈ, ਬਟ ਇਹ ਬੱਚਿਆਂ ਦੀ ਫਿਲਮ ਹੈ ਕਿਉਂਕਿ ਜੂਨ ਜੁਲਾਈ 'ਚ ਬੱਚਿਆਂ ਦੀਆਂ ਛੁੱਟੀਆਂ ਹੁੰਦੀਆਂ ਨੇ, ਜੁਲਾਈ 'ਚ ਤਾਂ ਕਿੱਥੇ ਹੁੰਦੀਆਂ ਨੇ, ਪਰ ਫਿਰ ਵੀ ਇਹ ਜੁਲਾਈ 'ਚ ਰਿਲੀਜ਼ ਕਰ ਰਹੇ ਨੇ। ਮੈਨੂੰ ਲੱਗਦਾ ਕਿ ਪਹਿਲਾਂ ਕਰ ਦੇਣੀ ਚਾਹੀਦੀ ਸੀ। ਐਨੀਮੇਟਿਡ ਫਿਲਮ ਹੈ, ਧਾਰਮਿਕ ਐਨੀਮੇਟਿਡ ਫਿਲਮ। ਅਤੇ ਜੇ ਐਨੀਮੇਟਿਡ ਦੀ ਗੱਲ ਕਰੀਏ ਇੰਗਲਿਸ਼ ਦੇ ਵਿੱਚ, ਤਾਂ ਮੁਆਨਾ ਵੀ ਉਸੇ ਦਿਨ ਰਿਲੀਜ਼ ਹੋ ਰਹੀ ਹੈਗੀ ਹੈ। ਅਤੇ ਉਸ ਤੋਂ ਇਲਾਵਾ ਸਪਾਈਡਰਮੈਨ 30 July ਨੂੰ ਹੋਗੀ, ਅਤੇ ਉਸ ਤੋਂ ਇਲਾਵਾ ਫਿਰ ਹੋਰ ਤਾਂ ਕੋਈ ਹੈ ਨਹੀਂ। ਹਾਂ, ਫਿਰ ਤਾਂ ਜਾ ਕੇ ਅਗਸਤ ਦੇ ਵਿੱਚ ਰਿਲੀਜ਼ ਹੋਣਗੀਆਂ, ਇੱਕ ਤਾਂ ਬੇੜੀਆ ਪਾਰਟ 2 ਆ ਰਹੀ ਹੈ, ਇੱਕ ਅਵਾਰਾਪਨ ਪਾਰਟ 2 ਆ ਰਹੀ ਹੈ। ਆਈ ਐਮ ਰੀਅਲੀ ਲੁਕਿੰਗ ਫਾਰਵਰਡ ਫਾਰ ਬੋਥ ਮੂਵੀਜ਼, ਕਿਉਂਕਿ ਬੇੜੀਆ ਦੇ ਵਿੱਚ ਇਸ ਵਾਰ ਇਸਤਰੀ ਦਾ ਵੀ ਮਿਲਨ ਹੋਣਾ, ਇਸਤਰੀ ਵੀ ਆਏਗੀ, ਇਸਤਰੀ 2 ਅਤੇ ਬੇੜੀਆ 2 ਇਕੱਠੇ ਹੋਣਗੇ। ਅਤੇ ਅਵਾਰਾਪਨ, ਹਾਊ ਕੈਨ ਵੀ ਨੋਟ ਟਾਕ ਅਬਾਊਟ ਇਮਰਾਨ ਹਾਸ਼ਮੀ, ਕਿਵੇਂ ਉਹਨਾਂ ਦੀ ਫਿਲਮ ਨੂੰ ਅਲੱਗ ਰੱਖ ਸਕਦੇ ਹੈਗੇ। ਸੋ ਡੈਫੀਨੇਟਲੀ ਉਹ ਫਿਲਮ। ਖੋਸਲਾ ਕਾ ਘੋਸਲਾ ਵੀ ਪਾਰਟ 2 ਇਸੇ ਹੀ ਸਾਲ ਅਗਸਤ ਦੇ ਵਿੱਚ 28 August ਨੂੰ ਰਿਲੀਜ਼ ਹੋ ਜਾਣਾ, ਇਹਦਾ ਵੀ ਦੂਸਰਾ ਪਾਰਟ ਇਹ ਹੈਗਾ। ਹੋਰ ਪਾਰਟ ਵਾਲੀ ਕਿਹੜੀ ਹੈ, ਮਿਰਜ਼ਾਪੁਰ ਵੀ ਕਹਿੰਦੇ ਰਿਲੀਜ਼ ਹੋਣੀ ਹੈ, ਐਤਕੀ ਸਿਨੇਮੈਟਿਕ ਰਿਲੀਜ਼ ਹੈ ਕਿ ਨੈੱਟਫਲਿਕਸ ਹੈ, ਉਹ ਵੀ ਉਹ ਅਕਤੂਬਰ ਮਹੀਨੇ ਦੇ ਵਿੱਚ ਰਿਲੀਜ਼ ਹੈ। ਅਤੇ ਫਿਰ ਜਿਹੜੀਆਂ ਹੋਰ ਵੱਡੀਆਂ ਫਿਲਮਾਂ ਦੀ ਜੇ ਗੱਲ ਕਰੀਏ, ਤਾਂ ਮੇਰੇ ਖਿਆਲ ਦੇ ਨਾਲ ਇੱਕ ਦ੍ਰਿਸ਼ਯਮ 3 ਹੈ, 2 October ਨੂੰ ਰਿਲੀਜ਼ ਹੋਏਗੀ, ਭੁੱਲਿਓ ਨਾ। 2 October, ਪਣਜੀ, ਅਜੇ ਦੇਵਗਨ, ਤੱਬੂ, ਦ੍ਰਿਸ਼ਯਮ 3। ਅਤੇ ਇਸ ਸਾਲ ਦੀਆਂ ਹੋਰ ਵੱਡੀਆਂ ਮੂਵੀਜ਼ ਦੇ ਵਿੱਚੋਂ ਆਈ ਡੋਂਟ ਨੋ, ਹਾਂ ਰਮਾਇਣ, 8 November ਨੂੰ ਰਮਾਇਣ ਦਾ ਪਹਿਲਾ ਭਾਗ ਰਿਲੀਜ਼ ਹੋ ਰਿਹਾ ਹੈਗਾ ਜੀ। ਮੈਨੂੰ ਤਾਂ ਲੱਗ ਰਿਹਾ ਕਿ ਬਹੁਤ ਵੱਡੀ ਜਾਏਗੀ ਫਿਲਮ, ਬਾਕੀ ਮੈਨੂੰ ਪਤਾ ਨਹੀਂ ਹੈਗਾ ਤੁਸੀਂ ਦੇਖਣੀ ਚਾਹੁੰਦੇ ਹੋ ਕਿ ਨਹੀਂ, ਪਰ ਬੱਚਿਆਂ ਦੇ ਨਾਲ ਜਾਓ, ਇਹੋ ਜਿਹੀਆਂ ਫਿਲਮਾਂ ਥੀਏਟਰ ਦੇ ਵਿੱਚ ਦੇਖਣ ਵਾਲੀਆਂ ਹੁੰਦੀਆਂ ਨੇ, ਦੱਸਣ ਵਾਲੀਆਂ ਹੁੰਦੀਆਂ ਨੇ, ਐਂਡ ਮੇਕ ਇੰਡੀਅਨਸ ਫੀਲ ਪ੍ਰਾਊਡ, ਕਿਉਂਕਿ ਇਹ ਗੋਰੇ ਵੀ ਦੇਖਣ ਜਾਣਗੇ ਇਹ ਫਿਲਮ ਨੂੰ ਤਾਂ। ਅਤੇ ਉਸ ਤੋਂ ਇਲਾਵਾ ਜੇ ਅਵੈਂਜਰਸ ਦੇਖਣ ਜਾਓਗੇ ਤਾਂ ਫਿਰ ਰਮਾਇਣ ਵੀ ਦੇਖਣ ਜਾਓ। ਅਵੈਂਜਰਸ ਦਸੰਬਰ 'ਚ ਆਉਣੀ ਹੈ, ਇਹ ਆਉਣੀ ਹੈ, ਅਤੇ ਨਵੰਬਰ ਦੇ ਵਿੱਚ, ਨਵੰਬਰ ਦੇ ਵਿੱਚ ਹੀ ਜਿਹੜਾ ਉਹ ਹੈ ਦੀਵਾਲੀ ਹੈਗੀ ਹੈ। ਅਤੇ ਫਿਰ ਅਗਲੇ ਸਾਲ ਦੀਆਂ ਫਿਲਮਾਂ ਦੀ ਗੱਲ ਆਪਾਂ ਸਾਲ ਦੇ ਅਖੀਰ 'ਤੇ ਕਰਾਂਗੇ। ਫਿਲਹਾਲ ਇਹ ਹੁਣ ਉਸ ਗਾਣੇ ਦੀ ਗੱਲ ਜਿਹਦੇ ਬਾਰੇ ਮੈਂ ਉਡੀਕ ਰਿਹਾ ਸੀਗਾ, ਅੱਜ ਹੀ ਰਿਲੀਜ਼ ਹੋਇਆ, ਤੱਤਾ ਤੱਤਾ, ਤਾਜ਼ਾ ਤਾਜ਼ਾ ਗਾਣਾ, ਅਰਨਾਜ਼ ਗਿੱਲ ਅਤੇ ਅਰਮਾਨ ਗਿੱਲ ਦਾ ਬ੍ਰੈਥਲੈਸ, ਬਿਨਾਂ ਰੋਕ ਟੋਕ ਤੋਂ ਇਹ ਪੂਰਾ ਗਾਣਾ ਸੁਣਦੇ ਹਾਂ ਆਪਾਂ ਪਹਿਲਾਂ।

ਮੈਂ ਵੀਡੀਓ ਦੁਬਾਰਾ ਦੇਖੂੰਗਾ, ਮੈਨੂੰ ਵੀਡੀਓ ਨਹੀਂ ਸਮਝ ਆਈ ਕਿਉਂਕਿ ਇਹਦੇ 'ਚ ਕੈਮੀਓ ਵੀ ਹੈਗਾ ਅਮਰਿੰਦਰ ਗਿੱਲ ਸਾਹਿਬ ਦਾ, ਆਪਣੇ ਪੁੱਤਰਾਂ ਨੂੰ ਚੀਅਰਸ ਕਰ ਰਹੇ ਹੈਗੇ ਨੇ, ਅਤੇ ਵੀਡੀਓ ਨਹੀਂ ਮੈਨੂੰ ਸਮਝ ਆਈ ਬਟ ਗਾਣਾ ਵਧੀਆ ਡੈਫੀਨੇਟਲੀ। ਮੈਨੂੰ ਲੱਗਿਆ ਸੀਗਾ ਬ੍ਰੈਥਲੈਸ ਤੋਂ, ਜਿਵੇਂ ਸ਼ੰਕਰ ਮਹਾਦੇਵਨ ਦਾ ਇੱਕ ਭੁਲੇਖਾ, ਉਹਨਾਂ ਦਾ ਬ੍ਰੈਥਲੈਸ ਬੜਾ ਪਾਪੂਲਰ ਹੋਇਆ ਸੀ ਨਾ, ਕਿ ਇੱਕੋ ਹੀ ਸਾਹ ਦੇ ਵਿੱਚ ਹੋਊਗਾ, ਪਰ ਇਹਦੇ 'ਚ ਸਾਹਾਂ ਦੀ ਗੱਲ ਸੀ। ਬਟ ਅਦਰ ਦੈਨ ਦੈਟ ਵੀ ਇਹਦੇ 'ਚ ਮਿਊਜ਼ਿਕ ਦੇ ਲਈ ਗੈਪ ਨਹੀਂ ਦਿੱਤਾ ਇਹਨਾਂ ਨੇ, ਕੰਟੀਨਿਊ ਲਿਰਿਕਸ ਸੀਗੇ ਇਹ, ਕੰਟੀਨਿਊ ਉਹ ਦੋਨੋਂ ਮੁੰਡੇ ਗਾ ਰਹੇ ਹੈਗੇ ਨੇ। ਜਦੋਂ ਇੱਕ ਬੰਦੇ ਦਾ ਦੂਜਾ ਸਾਹ ਬਣ ਜਾਂਦਾ ਤਾਂ ਫਿਰ ਵਧੀਆ ਚੱਲਦਾ ਹੈਗਾ। ਖੈਰ ਬ੍ਰੈਥਲੈਸ ਗੁੱਡ ਹੈ ਭਾਈ, ਆਪਾਂ ਲੱਗ ਸਕਦੇ ਹਾਂ ਲੂਪ ਦੇ ਵਿੱਚ। ਪੰਜਾਬੀ ਫਿਲਮਾਂ ਦੀ ਗੱਲ ਕਰ ਲਈਏ, ਕੈਰੀ ਔਨ ਜਟਾ ਭਾਗ ਚੌਥਾ ਆ ਰਿਹਾ ਹੈਗਾ, ਔਰ ਹੁਣ ਤੱਕ ਤਾਂ ਪੰਜਾਬੀ ਦੇ ਵਿੱਚ ਸਭ ਤੋਂ ਸਕਸੈਸਫੁਲ ਫਰੈਂਚਾਈਜ਼ ਇਹੀ ਮੰਨੀ ਜਾ ਸਕਦੀ ਹੈ। ਹਰ ਵਾਰ ਆਉਂਦੀ ਹੈ ਫਿਲਮ, ਪਹਿਲੇ ਪਾਰਟ ਜਿੰਨੀ ਨਹੀਂ ਘੈਂਟ ਹੁੰਦੀ ਹੈਗੀ, ਪਰ ਹਾਂ ਕਮਾਈ ਕਮੂਈ ਕਰਕੇ ਇਹ ਚਲੇ ਜਾਂਦੇ ਨੇ। ਗਿੱਪੀ ਗਰੇਵਾਲ, ਸਰਗੁਣ ਮਹਿਤਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬਿੰਨੂ ਢਿੱਲੋਂ, ਬੀ ਐਨ ਸ਼ਰਮਾ, ਅਤੇ ਜਸਵਿੰਦਰ ਭੁੱਲਾ ਦਾ ਏ ਆਈ ਕਿਰਦਾਰ ਵੀ ਹੈਗਾ, ਅਤੇ ਉਹਨਾਂ ਦਾ ਬੇਟਾ ਪੁਖਰਾਜ ਵੀ ਹੈਗਾ, ਅਤੇ ਨਾਲ ਸਵਿਤਾਜ ਵੀ ਹੈਗੀ ਹੈ। ਸੋ ਇਹ ਸਾਰੀ ਜਿਹੜੀ ਫਿਲਮ ਹੈਗੀ ਇਹਦੇ 'ਚ ਡਿਫਰੈਂਟ ਲੱਗ ਰਹੀ ਹੈ ਹੁਣ ਤੱਕ ਦੀਆਂ ਫਿਲਮਾਂ ਦੇ ਨਾਲੋਂ। ਹੋਪਫੁਲੀ ਇਹ ਵਧੀਆ ਫਿਲਮ ਕਮਾਈ ਕਰਕੇ ਜਾਵੇ, ਔਰ ਆਉਣ ਵਾਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਵੀ ਇਹਨਾਂ ਦੀ ਟੀਮ ਆ ਰਹੀ ਹੈਗੀ ਹੈ। ਆਸਟ੍ਰੇਲੀਆ ਦੇ ਵਿੱਚ ਟੀਮ ਨੇ ਆ ਕੇ ਪ੍ਰਮੋਸ਼ਨ ਕਰਨੀ ਹੈ, ਦੇਖਦੇ ਹਾਂ ਜੇ ਮੌਕਾ ਲੱਗਦਾ ਤਾਂ ਮਿਲ ਕੇ ਗੱਲ ਕਰਾਂਗੇ। ਕੈਰੀ ਔਨ ਜੱਟਾ ਦਾ ਟਾਈਟਲ ਸੌਂਗ ਤੁਸੀਂ ਸੁਣ ਲਓ, ਫਿਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਹੋਰ ਵੀ ਗੱਲਾਂ ਨੇ, ਦੇਖਾਂ ਕਿੰਨਾ ਕੁ ਟਾਈਮ ਹੈਗਾ, ਹੈਗਾ ਹਲੇ ਟਾਈਮ ਕਰ ਸਕਦੇ ਹਾਂ, ਇੱਕ ਇੰਟਰਵਿਊ ਵੀ ਚਲਾਉਣੀ ਹੈ ਨਾ ਫਿਰ ਤੁਹਾਡੇ ਤੱਕ।

ਕੱਲ ਹੀ ਸਵਿਤਾ ਚ ਕਹਿਤਾ ਮੈਂ ਇਹਦੇ ਚ ਕੁੜੀ ਵੀ ਹੈ ਜਿਹੜੀ ਯਾਰ ਜਾਲੀ ਡਿਗਰੀ ਸਮਥਿੰਗ ਸਮਥਿੰਗ ਇੱਕ ਉਹਦੇ ਤੋਂ ਪਾਪੂਲਰ ਹੋਈ ਸੀਗੀ ਜੈਸਮੀਨ ਜੈਸਮੀਨ ਬਾਜਵਾ ਉਹ ਵੀ ਹੈਗੀ ਹੈ ਅਤੇ ਗਾਣਾ ਦੇਖ ਕੇ ਪਤਾ ਲੱਗਦਾ ਵੀ ਕਿੱਡੀ ਅੱਛਾ ਗਿੱਪੀ ਗਰੇਵਾਲ ਦਾ ਪ੍ਰਜੰਦ ਵੀ ਹੈ ਅਤੇ ਹੁਣ ਕੁਛ ਕੁ ਪੰਜਾਬੀ ਗਾਣੇ ਜਿਹੜੇ ਲੇਟੈਸਟ ਆਏ ਹੈਗੇ ਨੇ ਉਹ ਵੀ ਤੁਹਾਨੂੰ ਛੱਡਦੇ ਹੋਏ ਚੱਲੀ ਹੈ ਜੀ ਅਤੇ ਫਿਰ ਤੁਹਾਨੂੰ ਇੱਕ ਇਮਤਿਆਜ਼ ਅਲੀ ਹੋਰਾਂ ਦੀ ਇੱਕ ਇੰਟਰਵਿਊ ਵੀ ਸੁਣਾਉਣੀ ਹੈਗੀ ਹੈ ਬੈਕ ਟੂ ਬੈਕ ਕੁਛ ਲੇਟੈਸਟ ਗਾਣੇ ਵੀ ਤੁਹਾਡੇ ਤੱਕ ਛੱਡ ਕੇ ਜਾਂਦੇ ਹਾਂ ਪਹਿਲਾਂ ਸੁਨੰਦਾ ਸ਼ਰਮਾ ਦਾ ਗਾਣਾ ਸੁਣ ਲਓ ਜੋਗੀ

ਇੱਕ ਦੋ ਗਾਣੇ ਹੋਰ ਆਏ ਨੇ, ਇੱਕ ਤਾਂ ਅਰਜਨ ਢਿੱਲੋਂ ਦਾ ਆਇਆ, ਪਹਿਲਾਂ ਉਹੀ ਤੁਹਾਨੂੰ ਲਾਈਨ ਅਪ ਕਰਦੇ ਆ, ਤੇ ਫੇਰ ਦੂਰ ਦੇਸ਼ ਕੋਈ ਕੁੜੀ ਕਾਕੇ ਦਾ ਉਹ ਗਾਣਾ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਪਹਿਲਾਂ ਅਰਜਨ ਢਿੱਲੋਂ ਤੇ

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station. You are listening. Hanji Hanji, Hanji Hanji, Hanji Hanji, Radio Hanji. Radio Hanji, 1674 AM, 24/7 Indian Radio, Sydney ka apna Indian Radio Station. Radio Hanji. Stay tuned.

0: ਕਰ ਦੇ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

ਚਿਹਰੇ ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ ਉਸ ਰੱਬ ਦੇ ਲਈ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਕੰਮ ਤੋਂ ਵਾਪਸ ਪਰਤ ਰਿਹਾ ਸੀ, ਛੋਟੀ ਭੈਣ ਦਾ ਫੋਨ ਆ ਗਿਆ। ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਾ ਸਫ਼ਰ ਕਦੋਂ ਪੂਰਾ ਹੋ ਗਿਆ, ਕਦੋਂ ਮੈਂ ਘਰ ਪਹੁੰਚ ਗਿਆ। ਕਹਿਣ ਲੱਗੀ, ਵੀਰ ਜੀ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਦੱਸਾਂ, ਅੱਜ ਮੰਮੀ ਨੇ ਸਵੇਰੇ ਸਵੇਰੇ ਉੱਠ ਕੇ ਪਿੰਨੀਆਂ ਬਣਾ ਮਾਰੀਆਂ। ਹਾਂ, ਤੇ ਇਹਦੇ ਵਿੱਚ ਕਿਹੜੀ ਹਾਸੇ ਵਾਲੀ ਗੱਲ, ਪਿੰਨੀਆਂ ਬਣਾਉਣੀਆਂ ਨਹੀਂ, ਅੱਧਾ ਸਿਆਲ ਲੰਘ ਗਿਆ। ਤੁਸੀਂ ਨਾ ਵੀਰੇ ਮਾਂ ਪੁੱਤ ਦੋਵੇਂ ਇੱਕੋ ਜਿਹੇ ਹੋ, ਅੱਧਾ ਸਿਆਲ ਤੁਹਾਡੇ ਲੰਘਿਆ, ਤੁਸੀਂ ਬੈਠੇ ਹੋ ਆਸਟ੍ਰੇਲੀਆ 'ਚ, ਸਾਡੇ ਤਾਂ ਇੱਥੇ ਭਰ ਗਰਮੀ ਆ, 35-36 ਤਾਪਮਾਨ ਹਾਲੇ ਵੀ ਚਲੇ ਜਾਂਦਾ। ਇੰਨੀ ਗਰਮੀ ਦੇ ਵਿੱਚ ਤਾਂ ਪਿੰਨੀਆਂ ਵੱਲ ਵੇਖਣ ਨੂੰ ਜੀ ਕਰਦਾ, ਵੇਖਣਾ ਛੱਡੋ ਸੋਚਣ ਨੂੰ ਜੀ ਨਹੀਂ ਕਰਦਾ। ਉਹ ਹਾਂ ਸੱਚ, ਮੈਨੂੰ ਤਾਂ ਖਿਆਲ ਹੀ ਨਹੀਂ ਰਿਹਾ। ਕੋਈ ਗੱਲ ਨਹੀਂ, ਖਿਆਲ ਕਰਨ ਵਾਲੀ ਹੁਣ ਜਲਦ ਆ ਜਾਣੀ ਆ। ਕੀ ਮਤਲਬ ਤੇਰਾ? ਮੰਮੀ ਗੱਲਾਂ ਕਰਦੀ ਸੀ ਮਾਸੀ ਦੇ ਨਾਲ, ਕਹਿੰਦੀ ਸੀ ਇਸ ਵਾਰੀ ਗੁਰਸੇਵਕ ਆਇਆ ਨਾ ਤੇ ਉਹਦਾ ਵਿਆਹ ਕਰ ਦੇਣਾ, ਪੀ ਆਰ ਜਦੋਂ ਆਉਂਦੀ ਆਵੇ, ਹੁਣ ਕੋਈ ਇਹਦਾ ਬਹਾਨਾ ਨਹੀਂ ਚੱਲਣ ਦੇਣਾ, ਹੁਣ ਆਪਾਂ ਬਹੁਤਾ ਲੇਟ ਨਹੀਂ ਕਰਨਾ, ਤੂੰ ਇੱਦਾਂ ਕਰ ਰਿਸ਼ਤਾ ਲੱਭ, ਅਗਲੇ ਸਾਲ ਇਹਨੂੰ ਸੱਦ ਕੇ ਪਹਿਲਾਂ ਇਹਦਾ ਵਿਆਹ ਕਰੀਏ, ਪਤਾ ਨਹੀਂ ਪਰਦੇਸਾਂ ਦੇ ਵਿੱਚ ਕਿੱਦਾਂ ਗੁਜ਼ਾਰਾ ਕਰਦਾ ਉਹ, ਰੋਟੀ ਪਾਣੀ ਦੇ ਲਈ ਕਦੋਂ ਤੱਕ ਐਵੇਂ ਹੱਥ ਲਾਉਂਦਾ ਰਹੂ। ਇੰਨੀ ਮਿਹਨਤ ਕਰਕੇ ਜਦੋਂ ਬੰਦਾ ਘਰ ਆਉਂਦਾ ਨਾ, ਉਹਨੂੰ ਆਉਂਦਿਆਂ ਨੂੰ ਰੋਟੀ ਪੱਕੀ ਮਿਲ ਜੇ, ਸਾਰੀ ਥਕਾਵਟ ਲੱਥ ਜਾਂਦੀ ਹੈ। ਨਾਲੇ ਕੀ ਪਤਾ ਜ਼ਿੰਦਗੀ ਦਾ, ਅਸੀਂ ਵੀ ਤਾਂ ਪੁੱਤ ਪੋਤਰੇ ਖਿਡਾ ਲਈਏ। ਦੋਵੇਂ ਭੈਣਾਂ ਲੰਮੀਆਂ ਲੰਮੀਆਂ ਗੱਲਾਂ ਕਰਦੀਆਂ ਨੇ ਵੀਰ ਜੀ, ਮੈਂ ਵੀ ਲੰਘਦੀ ਵੜਦੀ ਸੁਣਦੀ ਰਹਿੰਦੀ ਹਾਂ। ਵੈਸੇ ਆਹ ਗੱਲ 'ਤੇ ਮੈਨੂੰ ਵੀ ਬਾਹਲੀ ਵਧੀਆ ਲੱਗੀ, ਹੁਣ ਤਾਂ ਵਿਆਹ ਤੁਹਾਡਾ ਕਰ ਹੀ ਦਈਏ, ਮੈਨੂੰ ਵੀ ਇੱਕ ਸੋਹਣੀ ਜਿਹੀ ਭਾਬੀ ਚਾਹੀਦੀ ਹੈ। ਕਦੋਂ ਆਉਣਾ ਫਿਰ? ਕੋਈ ਨਾ, ਖੜ ਜ਼ਰਾ ਦੱਸਦਾ ਤੈਨੂੰ, ਮੈਨੂੰ ਤਾਂ ਲੱਗਦਾ ਪਹਿਲਾਂ ਤੇਰਾ ਹੀ ਵਿਆਹ ਕਰ ਦਈਏ, ਵਿਆਹ ਹੀ ਵੇਖਣਾ, ਲੱਡੂ ਹੀ ਖਾਣੇ ਆ, ਤੇਰੇ ਵਿਆਹ ਦੇ ਖਾ ਲਾਂਗੇ। ਅੱਗੋਂ ਥੋੜ੍ਹਾ ਜਿਹਾ ਚਿੜ ਗਈ, ਤੁਸੀਂ ਵੱਡੇ ਹੋ ਵੀਰ ਜੀ, ਵਿਆਹ ਤਾਂ ਪਹਿਲਾਂ ਤੁਹਾਡਾ ਹੀ ਹੋਊਗਾ, ਚੱਲ ਛੱਡ, ਲਿਆ ਮੰਮੀ ਦੇ ਨਾਲ ਗੱਲ ਕਰਾ। ਮੰਮੀ ਘਰ ਨਹੀਂ ਆ, ਉਹ ਗੁਰਦੁਆਰੇ ਗਈ ਹੈ, ਹੁਣ ਇੰਨੀਆਂ ਪਿੰਨੀਆਂ ਬਣਾ ਕੇ ਜੇ ਸਾਰਾ ਟੱਬਰ ਘਰੇ ਖਾਂਦੇ ਤਾਂ ਪਿੱਤ ਹੋ ਜਾਣੀ, ਇਸ ਕਰਕੇ ਕਹਿ ਰਹੀ ਸੀ ਮੈਂ ਗੁਰਦੁਆਰੇ ਚੜ੍ਹਾ ਆਉਂਦੀ ਹਾਂ, ਚਾਰ ਜੀਆਂ ਦੇ ਮੂੰਹ ਪੈ ਜਾਣਗੀਆਂ। ਆ ਬਸ ਨਿੱਕੀਆਂ ਨਿੱਕੀਆਂ ਗੱਲਾਂ ਕਰਦਿਆਂ ਕਦੋਂ ਘਰ ਆ ਗਿਆ ਅੱਜ, ਤੇ ਸਫ਼ਰ ਦਾ ਪਤਾ ਹੀ ਨਹੀਂ ਲੱਗਾ। ਘਰ ਅੰਦਰ ਵੜ ਕੇ ਪਾਣੀ ਧਾਣੀ ਪੀਤਾ, ਸੋਫੇ 'ਤੇ ਬੈਠਿਆਂ ਸੋਚਦਾ, ਪਿੰਨੀਆਂ ਨੂੰ ਤਾਂ ਵਾਕਈ ਜੀ ਕਰਦਾ ਸੀ। ਅੱਜ ਸਵੇਰੇ ਜਦੋਂ ਸ਼ਿਫਟ ਸ਼ੁਰੂ ਕੀਤੀ, ਚਾਹ ਦਾ ਕੱਪ ਭਰਿਆ ਅਤੇ ਮਨ ਦੇ ਵਿੱਚ ਵਾਕਈ ਆ ਰਿਹਾ ਸੀ, ਅੱਧਾ ਸਿਆਲ ਲੰਘ ਗਿਆ, ਜੇ ਕਿਤੇ ਨਾਲ ਪਿੰਨੀਆਂ ਬਣੀਆਂ ਹੁੰਦੀਆਂ ਨਾ ਤਾਂ ਸਵੇਰੇ ਸਵੇਰੇ ਨਜ਼ਾਰਾ ਹੀ ਆ ਜਾਣਾ ਸੀ। ਇੰਨਾ ਚਿਰ ਥੋੜ੍ਹੀ ਮਾਂ ਨੇ ਪਾਉਣਾ ਸੀ। ਉਧਰੋਂ ਸਿਆਲ ਚੜ੍ਹਦਾ, ਉਧਰੋਂ ਖੋਇਆ ਵੱਜਣਾ ਸ਼ੁਰੂ ਹੋ ਜਾਂਦਾ ਸੀ। ਇੰਡੀਆ ਰਹਿੰਦਿਆਂ ਇਹ ਚੀਜ਼ ਤਾਂ ਸਿਆਲ ਦੇ ਵਿੱਚ ਮੇਰੀ ਸਭ ਤੋਂ ਪਸੰਦੀਦਾ ਰਹੀ ਹੈ। ਖੈਰ ਹੁਣ ਇੱਥੇ ਕਿੰਨੇ ਬਣਾ ਕੇ ਦੇਣੀਆਂ, ਅਤੇ ਮੇਰੀ ਮਾਂ ਕਮਲੀ ਉੱਥੇ ਖੋਏ ਮਾਰੀ ਜਾਂਦੀ ਹੈ। ਹਾਲੇ ਇਹਨਾਂ ਹੀ ਖਿਆਲਾਂ ਦੇ ਵਿੱਚ ਖੁੱਭਿਆਂ ਕਿ ਬਾਹਰੋਂ ਦਰਵਾਜ਼ੇ 'ਤੇ ਬੈੱਲ ਵੱਜੀ ਹੈ, ਜਾ ਕੇ ਦਰਵਾਜ਼ਾ ਖੋਲ੍ਹਿਆ
ਤਾਂ ਸਾਹਮਣੇ ਆਂਟੀ ਖੜੇ ਨੇ, ਚਾਰ ਘਰ ਛੱਡ ਕੇ ਰਹਿੰਦੇ ਨੇ ਆਂਟੀ। ਆਪਣੇ ਆਪਣੀ ਧੀ ਦੇ ਕੋਲ ਆਏ ਨੇ ਆਪਣੇ ਦੋਹਤੇ ਨੂੰ ਪਾਲਣ ਦੇ ਲਈ। ਕਦੇ ਕਦੇ ਜਿਹਦੇ ਸੈਰ ਦੇ ਲਈ ਜਾਈਦਾ ਤੇ ਰਾਤ ਵਿੱਚ ਮਿਲ ਜਾਂਦੇ ਆ, ਬੜੀ ਅਪਣਾਤਿਆ ਉਹਨਾਂ 'ਚ। ਤੇ ਹੁਣ ਕਦੇ ਕਦੇ ਲੰਘਦੇ ਵੜਦੇ ਕੋਈ ਸਬਜ਼ੀ ਭਾਜੀ ਫੜਾ ਜਾਂਦੇ ਆ, ਬਿਲਕੁਲ ਮਾਵਾਂ ਵਰਗਾ ਨਿੱਘ ਮਿਲਦਾ ਉਹਨਾਂ ਨੂੰ ਮਿਲ ਕੇ। ਤੇ ਅੱਜ ਵੀ ਡੱਬਾ ਅੱਗੇ ਵਧਾਉਂਦਿਆਂ ਕਹਿਣ ਲੱਗੇ, ਆ ਲੈ ਫੜ। ਇਹ ਕੀ ਆਂਟੀ ਜੀ, ਹਰ ਵਾਰੀ ਇੰਨੀ ਖੇਚਲ ਕਿਉਂ ਕਰਦੇ ਹੋ? ਖੇਚਲ ਕਾਹਦੀ ਵੇ, ਤੂੰ ਵੀ ਤੇ ਮੇਰੇ ਪੁੱਤਾਂ ਵਰਗਾ, ਨਾਲ ਇੰਨਾ ਬਣਾ ਕੇ ਕਿਹੜਾ ਇਕੱਲੇ ਨੇ ਖਾ ਜਾਣਾ ਹੁੰਦਾ? ਉਹ ਸੁਣਿਆ ਨਹੀਂ ਤੂੰ, ਵੰਡ ਖਾਈਏ ਖੰਡ ਖਾਈਏ, ਇਹਦੇ ਵਿੱਚ ਪਿੰਨੀਆਂ ਨੇ। ਅੱਜ ਮੈਂ ਸਵੇਰੇ ਬਣਾਈਆਂ ਸੀ, ਸੋਚਿਆ ਗੁਰਸੇਵਕ ਨੂੰ ਵੀ ਹਿੱਸਾ ਦੇ ਆਵਾਂ। ਆਂਟੀ ਤੇ ਡੱਬਾ ਫੜਾ ਕੇ ਚਲੇ ਗਏ, ਪਰ ਪਿੰਨੀ ਵਾਲਾ ਡੱਬਾ ਹੱਥ 'ਚ ਫੜ ਕੇ ਸੋਚੀ ਜਾਂਦਾ, ਇਹ ਮਾਂ ਨੇ ਕਿਹੜਾ ਕੁਰੀਅਰ ਭੇਜਿਆ? ਨਾ ਕੋਈ ਫੋਨ, ਨਾ ਕੋਈ ਤਾਰ, ਨਾ ਕੋਈ ਕੁਰੀਅਰ, ਇੰਨੀ ਛੇਤੀ ਤੇ ਕੁਛ ਵੀ ਨਹੀਂ ਆ ਸਕਦਾ। ਜਿਹੜੀ ਚੀਜ਼ ਉਹਨੇ ਸੱਤ ਸਮੁੰਦਰੋਂ ਪਾਰ ਬਹਿ ਕੇ ਬਣਾਈ ਆ, ਉਹ ਐਡੀ ਛੇਤੀ ਮੇਰੇ ਤੱਕ ਪਹੁੰਚਾ ਦਿੱਤੀ? ਅੱਜ ਪਤਾ ਲੱਗਾ ਮਾਂ ਦੀ ਮਮਤਾ ਦਾ, ਅੱਜ ਪਤਾ ਲੱਗਾ ਉਹਦੀ ਪਹੁੰਚ ਕਿੱਥੋਂ ਤੱਕ ਆ। ਅੱਜ ਪਤਾ ਲੱਗਾ ਕਿ ਜੋ ਇੱਥੇ ਬੈਠੇ ਮਨ ਦੇ ਵਿੱਚ ਸੋਚੀਦਾ ਉਹ ਮਾਂ ਦੀ ਆਂਦਰਾਂ ਤੱਕ ਪਹੁੰਚਦਾ। ਮਾਂ ਉੱਥੇ ਬੈਠੀ ਸੁਣਦੀ ਹੈ, ਸ਼ਾਇਦ ਇਸੇ ਕਰਕੇ ਮਾਂ ਦਾ ਰੁਤਬਾ ਦੁਨੀਆਂ ਦੇ ਵਿੱਚ ਸਭ ਤੋਂ ਉੱਚਾ। ਪਰ ਉਸ ਦਿਨ ਤੋਂ ਬਾਅਦ ਮਨ ਦੇ ਵਿੱਚ ਇੱਕ ਗੰਢ ਬਣ ਲਈ, ਕਦੀ ਚਿੰਤਾ ਨਹੀਂ ਕਰਨੀ, ਕਦੀ ਮਨ ਦੇ ਵਿੱਚ ਮਾੜਾ ਵਿਚਾਰ ਨਹੀਂ ਲਿਆਉਣਾ, ਕਦੀ ਗਲਤ ਨਹੀਂ ਸੋਚਣਾ। ਹੋ ਸਕਦਾ ਉਹ ਵੀ ਮੇਰੀ ਮਾਂ ਤੱਕ ਪਹੁੰਚਦਾ ਹੋਵੇ, ਮੈਂ ਕਿਉਂ ਉੱਥੇ ਬੈਠੀ ਨੂੰ ਦੁੱਖ ਦੇਵਾਂ? ਬਸ ਉਸ ਦਿਨ ਤੋਂ ਬਾਅਦ ਕਦੀ ਪੱਕਿਆ ਹੋਣ ਦੀ ਚਿੰਤਾ ਹੀ ਨਹੀਂ ਕੀਤੀ। ਕੋਸ਼ਿਸ਼ ਕਰਿਓ, ਤੁਸੀਂ ਵੀ ਨਾ ਕਰਿਓ, ਤੁਹਾਡੇ ਆਪਣਿਆਂ ਤੱਕ ਸਭ ਪਹੁੰਚਦਾ। ਖੁਸ਼ ਰਹਾਂਗੇ ਤੇ ਖੁਸ਼ੀ ਪਹੁੰਚੂਗੀ, ਦੁਖੀ ਹੋਵਾਂਗੇ ਤੇ ਦੁੱਖ ਪਹੁੰਚੂ। ਦੂਰ ਬੈਠੇ ਕਿਸੇ ਨੇ ਕੀ ਕਰ ਲੈਣਾ, ਇਹ ਆਪਾਂ ਅਕਸਰ ਕਹਿ ਦਿੰਦੇ ਹਾਂ, ਪਰ ਜਿਹਨੇ ਤੁਹਾਡੇ ਲਈ ਕਰਨਾ ਉਹਨੇ ਦੂਰ ਬੈਠੇ ਨੇ ਵੀ ਕਰ ਦੇਣਾ। ਰੱਬ ਵੀ ਤੇ ਸਾਡੇ ਤੋਂ ਦੂਰ, ਉਹ ਵੀ ਤੇ ਕਦੀ ਨਹੀਂ ਵੇਖਿਆ ਕਿਸੇ ਨੇ, ਉਹ ਵੀ ਤੇ ਸਾਡੇ ਲਈ ਸਾਰਾ ਕੁਛ ਕਰਦਾ। ਇੱਧਰ ਦੇ ਸੁਨੇਹੇ ਉੱਧਰ, ਉੱਧਰ ਦੇ ਸੁਨੇਹੇ ਇੱਧਰ, ਕਦੋਂ ਕਿੱਦਾਂ ਪਹੁੰਚ ਜਾਂਦੇ ਆ ਸਾਡੇ ਕੋਲ, ਚਾਹੇ ਸੋਚਣ ਦੇ ਲਈ ਸਮਾਂ ਨਾ ਹੋਵੇ, ਪਰ ਪਹੁੰਚਦੇ ਜ਼ਰੂਰ ਨੇ। ਉੱਧਰ ਮਾਂ ਕੀ ਸੋਚਦੀ ਆ, ਸੋਚਦਾ ਕਿ ਉਹ ਭੈਣ ਰਾਹੀਂ ਚਾਹੇ ਪਹੁੰਚੇ ਮੇਰੇ ਤੱਕ ਪਹੁੰਚ ਜਾਂਦਾ, ਮੈਂ ਕੀ ਸੋਚਦਾ? ਉਹ ਤੇ ਮਾਂ ਤੱਕ ਪਹੁੰਚਦਾ ਹੀ ਪਹੁੰਚਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian radio station.
3: Oye, asin laur ye unneya, siyane bande di sanu samjh aave ya na aave, jalak bande di asi akh pad lene.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ। ਹਾਂਜੀ।

0: Radio Haji, zona socho hatare.
1: Jab chahe

0: This station is now the ultimate power in the universe.
1: Radio Haji 1674.
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ।
3: ਕੀ ਕਹਿ ਰਹੇ ਹੋ?
2: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਕੀ ਕਹਿ ਰਹੇ ਹੋ?
4: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੂਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ, ਇਹ ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀਏ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਆ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੌਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੌਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ। ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ। ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930s ਦੇ 40s ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ।
ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ, ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ। ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ, ਔਰ ਅੱਜ ਦੀ ਤਰੀਕ 'ਚੋਂ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ, ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ, ਇਹ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ, ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ, ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ, ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ,
ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ, ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ। ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ, ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ। ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ। ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ। ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ, ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ, ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ, ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜ੍ਹਾ ਕਰ ਲੈਂਦੇ ਨੇ। ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ। 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ, ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ। ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ, ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ। NSW ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ, ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ, ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ। ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ। ਔਰ NSW ਦੇ ਪ੍ਰੀਮੀਅਰ ਜਿਹਨਾਂ ਪੂਰਾ ਨਾਮ ਜੈਕ ਲੈਂਗ ਦਾ, ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ, ਇਹ ਪ੍ਰੀਮੀਅਰ ਸੀ NSW ਦੇ, ਔਰ NSW ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ, ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ। ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ, ਸਿਡਨੀ ਦਾ ਹਾਰਬਰ ਬ੍ਰਿਜ। ਜੈਕ ਲੈਂਗ

ਜਿਹੜਾ ਇਹ ਧੜਾ ਸੀਗਾ ਨਿਊ ਗਾਰਡ, ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ। ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ। ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ, ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹਰਬਰਟ ਪ੍ਰੀਮੋਰਸ ਸੀ, ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ। ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ। ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ, ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ। ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ, ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ। ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ। 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ, ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ, ਯਹੂਦੀਆਂ ਦੇ ਖਿਲਾਫ ਸੀ। ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ, ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ, ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ, ਹਿਟਲਰ ਨੇ ਖੜ੍ਹਾ ਕਰਵਾਇਆ ਸੀ। ਸੋ ਜਰਮਨੀ ਦਾ, ਇਟਲੀ ਦਾ, ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ। ਅਗੇਨ ਥਾਂ ਉਹੀ ਸੀ ਸਿਡਨੀ, ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ। ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ, ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ, ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 'ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ, ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ, ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜ੍ਹੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ, ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵ ਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਜ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵ ਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ, ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦਿਓ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ, ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ, 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ
ਸੱਤਾ ਦੇ ਵਿੱਚ ਜਾਂ

0: ਪੋਲਿਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ ਡਾਵਾਂਡੋਲੇ ਖਾ ਗਈ ਆਪਾਂ ਤਾਂ ਫਿਰ ਅੱਠੀ 'ਚ ਲੈ ਕੇ ਬੈਠੇ ਹੈਗੇ ਹਾਂ ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ ਸਾਡਾ ਤਾਂ ਸਰ ਜਾਣਾ ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ ਸਲੀਕਾ ਵੀ ਆ ਗਿਆ ਬੜਾ ਕੁਝ ਸਿੱਖ ਗਈ ਹੈ ਪਰ ਟਾਈਮ ਲੱਗਿਆ ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਣਾ
1: Are you xenophobic? Please explain.
2: Xenophobia means a fear of all things foreign.
1: No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: Which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning myself about it since I've been in this job.
0: ਹਾਲੇ ਵੀ ਲੜ ਨਹੀਂ ਕਰ ਰਹੀ ਹੈਗੀ ਜਦੋਂ ਤੋਂ ਕਹਿੰਦੀ ਮੈਂ ਜੌਬ 'ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ ਪੌਲਿਨ ਹੈਨਸਨ ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ ਵਰਤਮਾਨ ਨੂੰ ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ ਘੱਟੋ ਘੱਟ ਅਮੈਰੀਕਾ ਬ੍ਰਿਟੇਨ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ ਮੈਂ ਕੀ ਕਹਿ ਰਿਹਾ ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ 2016 ਦੇ ਵਿੱਚ ਇਹ ਜਿਹੜੀ ਇੰਟਰਵਿਊ ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਦੇ ਵਿੱਚ 2016 'ਚ ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਜ਼ਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਇਹ ਨਾਮ ਵੱਡਾ ਉਹਦੇ ਵੀ ਬੜੇ ਇੱਕ ਕਾਰਨ ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ ਤਾਂ ਫਿਰ ਉਹਦਾ ਡਰ ਹੋ ਸਕਦਾ ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗੇ ਇੱਕ ਨਾ ਆ ਪਿੱਛੇ ਜਿਹੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ ਜ਼ਿਆਦਾ ਹੀ ਉੱਛਲ ਰਹੀ ਹੈ ਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ ਇਹ, ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ, ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ, ਇਹ 60s ਦੀ 50s ਦੀ ਗੱਲ ਹੈਗੀ ਹੈ। ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ, ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ, ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ, ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ, ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ ਅਤੇ ਦੱਸੋ ਕਿਹਨੇ ਕਿਹਨੇ ਕੀਤਾ। ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਨੇ। ਪੌਲਿਨ ਹੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ, ਹੁਣ ਅਸਲੀਅਤ ਤਾਂ ਨਹੀਂ ਹੁੰਦੀ, ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ, ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ, ਹੋ ਸਕਦਾ ਚੰਡ ਮਾਰੀ ਹੋਵੇ, ਕੁੱਟਿਆ ਹੋਵੇ, ਕੁਛ ਵੀ ਹੋ ਸਕਦਾ, ਆਪਾਂ ਨੂੰ ਨਹੀਂ ਪਤਾ 50s 60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ, ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ। ਬਟ ਐਨੀਵੇਜ਼, ਡਰਾਵੇ ਧਮਕਾਵੇ ਤੋਂ ਬਾਅਦ ਪੌਲਿਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ, ਠੰਡਾ ਨਹੀਂ ਮੈਂ ਪੀਂਦੀ। ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚੋਂ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਹੈ। ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤਾਂ ਤੁਸੀਂ ਮੰਨ ਜਾਓਗੇ ਕਿ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ, ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ, ਐਂਡ ਆਈ ਐਮ ਵਿਦ ਯੂ। ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਿਆ ਨਾ। ਐਨੀਵੇਜ਼, ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ, 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲਿਨ ਹੈਨਸਨ। ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ, ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ, ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ, ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ। ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ। ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ, ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ। ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ, ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ। ਸੋ ਇਸ ਕਰਕੇ ਪੌਲਿਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ। ਸੋ ਐਨੀਵੇਜ਼, 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ, ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ। ਆਕਸਲੀ ਦੀ ਸੀਟ ਹੈ ਕੁਇਨਸਲੈਂਡ 'ਚ, ਉੱਥੋਂ ਖੜ੍ਹਦੇ ਨੇ, ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ, ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ, ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ। ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ, ਇੱਕ ਡੇਢ ਪੌਣੇ ਦੋ ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ, ਸਪੈਸ਼ਲੀ ਇੰਡੀਅਨਸ ਦੇ ਉੱਤੇ, ਪੌਲਿਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ, ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ। ਪੌਲਿਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ, ਕਿਉਂਕਿ ਕੋਈ ਫਰਕ ਨਹੀਂ ਆਇਆ। ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ, ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ, ਅਮੈਰੀਕਾ ਬਣ ਜਾਂਗੇ। ਅੱਜ ਵੀ ਉਹੀ ਡਰਾਵੇ ਨੇ, 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ? ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ, ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ, ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ, ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ, ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ, ਸੀਸਾ ਦੀ ਗੇਮ ਹੁੰਦੀ ਹੈ ਸਿਆਸਤ। ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ, ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ, ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ। ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ। ਸਿਆਸਤ, ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ, ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਪੌਲਿਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ, ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ ਦੋ ਮਿੰਟ ਦੀ, ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। ਆਈ ਬਿਲੀਵ ਵੀ ਆਰ ਇਨ ਡੇਂਜਰ ਆਫ ਬੀਇੰਗ ਸਵੰਪਡ ਬਾਈ ਏਸ਼ੀਅਨਸ ਬਿਟਵੀਨ 1994 ਐਂਡ 1995. 40% of all migrants into this country were of Asian origin. They have their own culture and religion, form ghettos and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti one another. Do we want or need any of these people here? I am one red-blooded Australian who says no and who speaks for 90% of Australians."
0: ਦੋ ਚੀਜ਼ਾਂ ਨੇ ਦੇਖੋ ਤਾਂ, ਇੱਕ ਸਪੀਚ 'ਚ ਕਹਿ ਗਏ ਕਿ 40% ਆਬਾਦੀ ਇੱਥੇ ਇਸ ਦੇਸ਼ ਦੀ ਮਾਈਗ੍ਰੈਂਟ ਹੈ ਅਤੇ ਮਲਟੀਕਲਚਰਲ ਕੰਟਰੀ ਨਹੀਂ ਹੈ, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗ੍ਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ, ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪੌਲਿਨ ਹੈਨਸਨ ਦੀਆਂ ਐਂਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ। ਸਹੀ ਜਵਾਬ ਔਰ ਇੱਕ ਖਰਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ। ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ, ਕਦੇ ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3 ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4 ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਉ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਅਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਹੀ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ, ਕਦੇ ਲੇਬਰ, 2-ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ 2-ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ। ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ, ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ, ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ ਯੂਕੇ ਮੂਵਮੈਂਟ ਆ, ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪੇਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ, ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ, ਔਰ ਉਸ ਸਰਵੇਖਣ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਗੱਲ ਹੋਵੇ, ਔਰ ਘੱਟੋ ਘੱਟ ਨਹੀਂ ਤੇ 4-5 ਮੀਡੀਆ ਚੈਨਲ, 7-8 ਅਖਬਾਰ ਉਹਦੇ 'ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ, ਅਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ, ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ, ਉਹ 500, 700, 900, 1000 ਲੋਕਾਂ ਤੋਂ ਪੁੱਛੋ, ਅਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ। ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਅਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਅਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ, ਲਿਬਰਲ ਨੈਸ਼ਨਲ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਹੈਗਾ। ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ, ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ, ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ, ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ, ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ। ਸੱਚਾਈ ਇਹ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਦਾਹਰਨ ਦਿੰਦਾ, 2024 'ਚ ਫੈਡਰਲ ਚੋਣਾਂ ਹੋਈਆਂ ਸੀ, ਐਂਥਨੀ ਅਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ, ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ, ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ, ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ। ਐਂਥਨੀ ਐਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ, 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ, ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ, ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ, ਯਾਨੀ ਕਿ ਔਰ ਲਾਰਜ ਮੈਜੋਰਿਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ। ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ਼ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ, ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ। ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ, ਨੰਬਰ 2 ਗੱਲ। ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ CGT ਰਿਫੋਰਮ ਲਿਆਂਦਾ ਜਾਵੇ, ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ। ਹੁਣ ਜੇ ਤੁਸੀਂ 1-1.25 ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਅਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ, ਆਪਣਾ ਘਰ ਤਾਂ ਹੈਗਾ ਹੀ ਹੈ, ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ CGT ਡਿਸਕਾਊਂਟ ਲਓਗੇ, ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ, ਜਾਂ ਆਪਣੇ ਬਿਜ਼ਨਸ ਤੋਂ ਇਲਾਵਾ, ਜਾਂ ਫਿਰ CGT ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ, ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ। ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ, ਵਟ ਐਵਰ ਦੀ ਬੇਸਿਕ ਇਨਕਮ, ਵਟ ਐਵਰ ਦੀ ਬੇਸਿਕ ਐਸੈਟਸ ਯੂ ਹੈਵ, ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ। ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ, ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ, ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ, ਬੜੀ ਵਾਰ ਇਹ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ। ਦਿਸ ਕੈਨ ਨੋਟ ਹੈਪਨ, ਕੈਨ ਨੋਟ ਹੈਪਨ, ਲਿਖ ਕੇ ਲੈ ਲਓ, ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ। ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ, ਉਹੀ ਤਾਂ ਉਹਨਾਂ ਦੇ ਡੋਨਰਸ ਨੇ, ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ। ਹੁਣ ਆਪਾਂ ਜੀਨਾ ਰਾਈਨਹਾਰਡ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਨਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ, $10,00,000 ਦਾ ਹੈਲੀਕਾਪਟਰ ਦੇ ਤਾ, $2 million ਅੱਡ ਤੋਂ ਦੇ ਤੇ $20,00,000, ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ, $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਨਸਨ। ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ, ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ $00,00,000, $5-5 lakh ਜਾਂ $10-10 lakh ਡਾਲਰ ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ? ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ, YZ ਦੇ ਪ੍ਰਮੁੱਖ ਹੈਗੇ ਨੇ, ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ ਟੋਪ 10 ਜਾਂ ਟੋਪ 20 ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ ਕਿਹਦਾ ਹੱਥ ਘੁੱਟਣਾ ਕਿਹਨੂੰ ਪੂਰੀ ਤਰ੍ਹਾਂ ਕਿਹਦਾ ਗਲਾ ਘੁੱਟਣਾ ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ ਅਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ ਕਰਮਚਾਰੀ ਨੇ ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ ਇੱਕ ਉਦਾਹਰਣ ਦਿੰਦਾ ਇੱਕ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦਾ ਮਾਲਕ ਇੱਕ ਹੈ ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ ਚੱਕਰ ਇਹ ਹੈ ਕਿ ਪੋਲਿਨ ਹੈਨਸਨ ਦੀ ਪੋਲਿਸੀ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ ਐਂਡ ਬਾਏ ਰਿਲੀਜ਼ਿੰਗ ਦੀਜ਼ ਕਾਇੰਡਸ ਆਫ ਸਟੇਟਮੈਂਟਸ ਯੂ ਆਰ ਸ਼ੋਇੰਗ ਵਟ ਕਾਇੰਡ ਆਫ ਮੈਂਟੈਲਿਟੀ ਯੂ ਹੈਵ ਸੋ ਵਨ ਨੇਸ਼ਨ ਦੀਆਂ ਪੋਲਿਸੀਜ਼ ਜਿਹੜੀਆਂ ਨੇ ਇਕੋਨਮੀ ਮੈਨੇਜਮੈਂਟ ਨੂੰ ਲੈ ਕੇ ਉਹ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਸੈੱਟ ਨਹੀਂ ਹੋ ਸਕਦੀਆਂ ਜਾਂ ਜਾਣ ਕੇ ਨਹੀਂ ਕੀਤੀਆਂ ਜਾ ਰਹੀਆਂ ਗੱਲ ਕੀ ਹੈ ਕਿ ਲੇਬਰ ਪਾਰਟੀ ਦੇ ਕੋਲ ਜਾਂ ਤਾਂ ਪੋਲਿਸੀਜ਼ ਨੇ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ ਜਦੋਂ ਉਹ ਪਲਾਨ ਆਪਣਾ ਦੱਸਦੇ ਨੇ ਉਹ ਆਪਣੀ ਯੋਜਨਾ ਤੁਹਾਨੂੰ ਦੱਸਦੇ ਨੇ ਤਾਂ ਤੁਸੀਂ ਉਹਦੇ 'ਚੋਂ ਚੂਜ਼ ਕਰਦੇ ਹੋ ਕਿ ਹਾਂ ਇਹਨਾਂ ਦੀ ਗੱਲ ਠੀਕ ਹੈ ਮੈਂ ਇਹਨਾਂ ਦੇ ਹੱਕ 'ਚ ਜਾਊਂ ਇਹਨਾਂ ਦੀ ਗੱਲ ਨਹੀਂ ਠੀਕ ਹੈਗੀ ਤੁਸੀਂ ਕਹਿੰਦੇ ਹੋ ਕਿ ਵੈਕਸੀਨਸ ਅਸੀਂ ਫਰੀ ਨਹੀਂ ਕਰਨ ਦੇਣੀਆਂ ਐਬੋਰਸ਼ਨ ਜਿਹੜਾ ਹੈਗਾ ਉਹ ਨਹੀਂ ਹੋਣ ਦੇਣਾ ਹੈਗਾ ਪੇਡ ਪੇਰੈਂਟਲ ਲੀਵ ਨਹੀਂ ਹੋਣੀ ਚਾਹੀਦੀ ਗਨ ਕੰਟਰੋਲ ਨੂੰ ਤੁਸੀਂ ਕਹਿੰਦੇ ਵੀ ਦੇ ਦਿਓ ਜਿੰਨੀਆਂ ਦੇਣੀਆਂ ਨੇ ਬੰਦੂਕਾਂ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ ਮਾਈਗ੍ਰੇਸ਼ਨ ਦੇ ਅੰਕੜੇ ਤੁਹਾਡੇ ਕੋਲ ਠੀਕ ਨਹੀਂ ਹੈਗੇ ਇਹ ਕਹੀ ਜਾਂਦੇ ਹੋ ਕਿ ਉਹਨਾਂ ਦੇ ਕਰਕੇ ਹਾਊਸਿੰਗ ਕ੍ਰਾਈਸਿਸ ਸੋਲਿਊਸ਼ਨ ਹੈ ਨਹੀਂ ਕੌਂਕਰੀਟ ਪੋਲਿਸੀ ਜਿਹੜੀ ਪੋਲਿਸੀ ਹੈ ਪੋਲਿਸੀ ਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਸੋਲਿਊਸ਼ਨ ਵੀ ਹੁੰਦੇ ਹੁੰਦੇ ਨੇ ਯੂ ਆਰ ਨੋਟ ਸੁਜੈਸਟਿੰਗ ਇਟ ਦੈਨ ਨਤੀਜਾ ਜੋ ਹੋਊਗਾ ਉਹ 2028 'ਚ ਤੁਹਾਨੂੰ ਦਿਖ ਜੂਗਾ ਸੋ ਇਹਨਾਂ ਬੇਸਿਸ ਦੇ ਉੱਤੇ ਇੱਕ ਹੋਰ ਕਾਰਨ ਵੀ ਹੈਗਾ ਇਹਦਾ ਜਿੰਨੇ ਵੀ ਰੀਸੈਂਟ ਪੋਲ ਆ ਰਹੇ ਨੇ ਜੋ ਵੀ ਸੁਜੈਸਟ ਕਰ ਰਹੇ ਨੇ ਕਿ ਲੇਬਰ 18% 'ਤੇ ਰਹਿ ਗਈ 12% 'ਤੇ ਰਹਿ ਗਈ 17% 'ਤੇ ਰਹਿ ਗਈ ਇੱਥੇ ਚਲੀ ਗਈ ਉੱਥੇ ਚਲੀ ਗਈ ਉਹਨਾਂ ਦਾ 32% ਹੋ ਗਿਆ ਇਹਨਾਂ ਦਾ 27% ਰਹਿ ਗਿਆ ਫੋਗੈਟ ਅਬਾਊਟ ਦਿਸ ਲੇਬਰ ਹੁਣ ਵਨ ਨੇਸ਼ਨ ਨੇ ਇੱਕ ਕੈਂਪੇਨ ਤੋੜਨਾ ਕਿ ਲੇਬਰ ਦੀਆਂ ਉਹਨਾਂ 18 ਕਮਜ਼ੋਰ ਸੀਟਾਂ ਦੇ ਉੱਤੇ ਸੱਟ ਮਾਰਨੀ ਹੈ ਜਿੱਥੇ ਵੋਟਰ ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ੍ਹ ਹੈਗਾ ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਉਣਗੇ ਹੀ ਪਾਉਣਗੇ ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ ਨਾ ਮਜਾਲ ਹੈ ਬੀਬੀਆਂ ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ ਸੋ ਜਿੰਨਾ ਮਰਜ਼ੀ ਤੁਸੀਂ ਕੱਢ ਲਓ ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ ਘੱਟੋ ਘੱਟ 18 ਸੀਟਾਂ ਤਾਂ ਨਹੀਂ ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤ ਗਿਆ ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ कारण उतो लेबर पार्टी ने अपना उम्मीदवार दिता नहीं, लिबरल नैशनल गठजोड़ ने कमजोर उम्मीदवार दिता। वैसे भी उन्होंने पता सी कि इस बार वो सीट उन्होंने हक च जानी नहीं, एंटी इनकम्बेंसी सी, यानी कि लिबरल नैशनल गठजोड़ का जिहड़ा पिछला उम्मीदवार सी उहदे खिलाफ गुस्सा सी, वह निकलना ही निकलना सी अगले उम्मीदवार के उत्ते, चाहे किंग चार्ल्स तीसरे नूं वी उह खड़ा कर दिंदे, हारनी सी वह सीट। सो इस करके जिवें काणे दे हत्थ रोटी लग जाती हैगी, अन्ने काणियां दी लड़ाई च अन्ने हत्थ रोटी लग जाती, वह कम हो गया। दैट्स नॉट द होल रियलिटी, दैट्स नॉट द एक्चुअल पिक्चर ऑफ दिस होल नेशन। 18 सीटां दे उत्ते सट तां बहुत दूर दी गल, 8 सीटां दे उत्ते भी नहीं सट बजनी NSW, मार्क माई वर्ड्स, NSW दे विच 8 सीटां भी वन नेशन नहीं ले जाता, और दिस इज टू बिग, 8 भी बहुत ज़्यादा मैं कहता, बहुत घट। सो मुकदी जी गल ये हो रही है कि जे तो पोलीटिकल असैसमेंट्स ठीक रहिंदियां ने तां एड्डी कोई गल है नहीं, हाँ तुसीं हो हल्ला करना है करी चलो, जो मर्जी कही चलो। इत्थे ना इस वक्त माहौल दी गल हुंदी है, माहौल हाले बनाया जा रहा है, बनेगा, सही टाइम दा उड़ीक हो रही हैगी है। जिवें ही तुहानू लगे, हाले तुहानू लग रहा होगा कि कोई नेता नहीं हैगा, जिवें ही नेता बन के आ गया तो फिर अपने आप उहनू बहुत बड़ा दिखा दिता जाऊगा। सो ये आस्ट्रेलिया की तस्वीर रही। थोड़ा जा टाइम बचिया तो मैं ब्रिटेन की गल की सी, जितों सैटलर्स आए हैगे ने, जिस मुल्क दे विच ये गल चल रही हैगी है कि हुण तां नाइल फराज दा, जे तुहानू नहीं पता नाइल फराज कौन है, ब्रिटेन च की होया, मोटे मोटे तौर पर दस दवां, कीयर स्टामर ने ब्रिटेन दे प्रधानमंत्री दे अहुदे तों अपना अस्तीफा देण दा ऐलान किया, दिता नहीं हैगा, दे ऐलान किया, उहदा मतलब यह है कि जब तक अगला प्रधानमंत्री नहीं चुन लिया जाता ही विल बी द प्राइम मिनिस्टर, एंड दैन लेबर पार्टी जिहड़ी कि इस वक्त सत्ता च है, चोणां नहीं होण लगियां, लेबर पार्टी अपना नवां लीडर चुन लूगी, तो अंटिल द नैक्सट इलैक्शन वह जिहड़ा लीडर होगा वह एक्टिंग प्राइम मिनिस्टर के तौर पर काम करता रहेगा, तो कीयर स्टामर अपनी कुर्सी तो थले उतर आएंगे। 10 डाउनिंग स्ट्रीट जिहड़ा कि उत्थे दे प्राइम मिनिस्टर का रेजीडेंस हुंदा है लंडन दे विच, उत्थों उन्होंने प्रेस कॉन्फ्रेंस की कल दे दिन, और कहा कि मैं पार्टी के नाल गलबात की, मैनू पता लग गया मैं हटना है, मैं हट जाना। असल च इस तो पहला कि पार्लीमेंट दे विच नो कॉन्फिडेंस मोशन आता, कीयर स्टामर की थू थू हुंदी, उन्होंने पहले ही इस अहुदे तो पिछे हटन का ऐलान करता। उधर मेकरफील्ड दे विच बाय इलैक्शन होंदे ने, उत्थे एंडी बर्नहम नाम का एक शख्स उभर के आंदा, कहा जा रहा है कि एंडी बर्नहम देश दे अगले प्रधानमंत्री हो सकते हैं। एंडी बर्नहम दे बारे मैं तुहानू दस दिना, पर कीयर स्टामर दे बारे हले कहानी पूरी नहीं हुई, वो समझ लो। जदों तो प्रधानमंत्री बनया है, इट वॉज़ नॉट द बैड ऑफ रोजेज, इट वॉज़ द बैड ऑफ थोनस, कंडियां दी सेज सीगी कीयर स्टामर दे लई इह गद्दी। एक तो पहले ही ब्रैक्सिट ब्रैक्सिट ब्रैक्सिट करते करते ब्रिटेन जिहड़ा है वह कर्जे दे विच डुबिया होया, यह कारण नहीं है जो पॉलिन हैंसन तुहानू दस रहे ने कि ब्रिटेन की अज्ज के हालात के लिए प्रवास जिम्मेदार है, वह पूरी तरह के नाल सच नहीं है। की जिम्मेदार है उहदा भी जे समा लगता मैं तुहानू मोटा मोटा जिहा दसदा चलदा। प्रधानमंत्री बनन तो सिर्फ 3 महीने बाद ही उन्होंने 6,000 पाउंड खर्च करके मेहमान नवाजी के उत्ते जिहड़ा खर्च सीगा वह वापस करना पिया सीगा, ते कॉन्सर्ट किया सीगा, ते एक डिनर दिता सी उत्थे उन्होंने प्रधानमंत्री चुन लिया जाता, हालांकि किसी नियम का उलंघन नहीं सी किता उन्होंने। पर उस तो बाद कीयर स्टामर नू अपनियां बहुत सारियां पॉलिसीज जिहड़ियां इलैक्शन तो पहला उन्होंने प्रोमिस किए सी उहदे ते यू टर्न लिया उन्होंने, जिवें अज की तरीक च आस्ट्रेलिया च हो रहा है। आस्ट्रेलिया च जिहड़े मई 2025 च इलैक्शन होए सीगे उदों एंथनी एल्बनीज ने कहा सी कि उह नवां कोई टैक्स लगाणगे नहीं, पर एबॉलिश नहीं करनगे तां नहीं सी किया। हुण उहनूं इह तुसीं कही जाओ कि उन्होंने झूठ बोलिया, उन्हें यू टर्न लिया, फायर दी लायर, लायर ने झूठे ने, यह जी कोई गल नहीं हैगी। उन्होंने कहा कि नवा कोई टैक्स नहीं लगावे, CGT दे विच रिफॉर्म करता, नैगेटिव गेयरिंग नूं खत्म करता, दैट्स डिफरेंट परस्पैक्टिव टू एड सम मोर मनी, सम मोर डॉलरस इन टू द नैशनल एसट्स या जो भी खजाना हैगा सरकारी। हुण कीयर स्टामर ने भी कई फैसले बदले, फॉर एग्जाम्पल ग्रीन इनवैसटमेंट दे विच उन्होंने करनी सी, उन्होंने छड़ना पिया, वैलफेयर बेनीफिट्स वधा करना सीगा, वाधा करना सी, वह नहीं कर। एक की सीगा ग्रीन इनवैसटमेंट बेसिकली कह रहे थे कि होर हरा भरा करा, सो उन्होंने तो गल चंगी लगी, पैसे नहीं है ब्रिटेन के कोल, क्यों करन, उन्होंने यू टर्न ले लिया कि नहीं इस वक्त नहीं करना। वैलफेयर बेनीफिट्स जिमें इतने सेंटर लिंक उत्थे भी जोड़े पत्ते मिलते हैं, वह कहें कि हाले नहीं वधा सकते है। बड़े लोगों ने कहा लै देखो जी पहला तो कह रहे थे कि ऐं करा हूँ मुकर गए। फिर एक जिमें गल जोड़नी होंगी है, ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ, ਵੈਸੇ ਬ੍ਰਿਟੇਨ 'ਚ ਵੀ ਆਹੀ ਦੋ ਸਿਸਟਮ ਨੇ, ਕੰਜ਼ਰਵੇਟਿਵ ਅਤੇ ਲੇਬਰ ਪਾਰਟੀ, ਟੂ ਪਾਰਟੀ ਸਿਸਟਮ ਹੀ ਹੈ। ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ, ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ। ਸੋ ਇਹ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ। ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ, ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ। ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ, ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ, ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ, ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ, ਹੁਣ ਤੂੰ ਉਹਨੂੰ ਡਰਾ ਦੇ। ਸੋ ਦੈਟਸ ਇਟ। ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਂਦੇ ਗਏ। ਦੇਖੋ ਜੀ, ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ, ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ। ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ, ਸਮੁੰਦਰੀ ਰਸਤਾ ਹੈ, ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ। ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ, ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ। ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ, ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ। ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ, ਪਰ ਉਹਨਾਂ ਨੇ ਇਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ। ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਇੰਗਲੈਂਡ ਦੇ ਵਿੱਚ ਹੋ ਗਈ ਸੀਗੀ, ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ, ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ, ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ। ਫਾਈਲ 'ਚ ਤਾਂ ਕੀ ਆਇਆ, ਇਨਫੈਕਟ ਵੀਡੀਓਜ਼ ਹੀ ਆ ਗਈਆਂ। ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ, ਪ੍ਰਿੰਸ ਦਾ ਨਾਮ ਆ ਗਿਆ। ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ, ਅਤੇ ਇੱਧਰੋਂ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ। ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ, ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮੈਰੀਕਾ ਦਾ, ਚਾਹੇ ਵੀਅਤਨਾਮ ਬਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਇਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਈਲ ਫਰਾਜ ਸੀਗੇ, ਉਹ ਕਹਿਣ ਲੱਗ ਪਏ ਨਾ ਦੇਖੋ ਜੀ, ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮੈਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡ ਲੌਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗਾ, 2.5% ਤੋਂ 3 'ਤੇ ਆ ਗਏ ਹਾਂ, ਬਹੁਤ ਇੰਨਾ ਕੁ। ਪੌਲਿਨ ਹੈਨਸਨ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ। ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 ਦਸੰਬਰ ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ, ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ, ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਕੁ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ, 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ, ਬੜਾ ਸਟਰੋਂਗ ਲੀਡਰ ਵੀ ਸੀ। ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣਿਆ ਹੁੰਦਾ ਸੀਗਾ, ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ, ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ, ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ ਉੱਥੋਂ ਦੀ ਰੈਫਰੈਂਡਮ ਹੋਇਆ ਸੀ 52% ਆਬਾਦੀ ਨੇ ਜਨਮਤ ਸੰਗ੍ਰਹਿ 52% ਆਬਾਦੀ ਨੇ ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ ਪਰ ਬਾਅਦ ਦੇ ਵਿੱਚ ਈਯੂ ਨੇ ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ ਸਾਡੇ ਕੋਮਨ ਖਰਚੇ ਹੋਣਗੇ ਸਾਡਾ ਕੋਮਨ ਪਾਰਲੀਮੈਂਟ ਹੋਏਗਾ ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ ਇੱਕ ਕਮਿਸ਼ਨਰ ਹੋਊਗਾ ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ ਇਕਨੋਮਿਕ ਮਾਮਲਿਆਂ 'ਚ ਪੋਲੀਟੀਕਲ ਮਾਮਲਿਆਂ 'ਚ ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ ਆਪਣਾ ਅਮੈਰੀਕਾ ਰਸ਼ੀਆ ਚਾਈਨਾ ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ ਇੰਗਲੈਂਡ ਨੂੰ ਲੱਗਿਆ ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ ਈਯੂ ਤੋਂ ਸਾਨੂੰ ਅੱਡ ਰੱਖੋ ਸਾਡੀ ਆਪਣੀ ਪੌਂਡ ਕਰੰਸੀ ਹੋਵੇ ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ ਬ੍ਰਿਟੇਨ ਅੱਡ ਚੀਜ਼ ਹੈ ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ ਇਹੀ ਕੰਜ਼ਰਵੇਟਿਵ ਲੋਕ ਇਹੀ ਨਾਇਲ ਫਰਾਜ ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ ਉਹ ਕਹਿੰਦੇ ਕਿ ਦੀ ਮੂਵਮੈਂਟ ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਉਂਗੇ ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ ਚਾਈਨਾ ਚੂਈਨਾ ਰਸ਼ੀਆ ਰੂਸ਼ੀਆ ਕੀ ਨੇ ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ ਅਸੀਂ ਹੁਣ ਈਯੂ 'ਚ ਰਲ ਕੇ ਰਹਾਂਗੇ ਅੱਡ ਹੋਵੋ ਇਕੋਨਮੀ ਐਂ ਗਈ ਥੱਲੇ ਠਾ ਕਰਕੇ ਰੋਕੇਟ ਐਂ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ ਕਰੋਨਾ ਮਹਾਂਮਾਰੀ ਆ ਗਈ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ ਹੁਣ ਆ ਖਾੜੀ ਜੰਗ ਹੋ ਗਈ ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ ਉਹ ਹਾਲੇ ਵੀ ਟਿਕਿਆ ਹੋਇਆ ਹਾਲੇ ਵੀ ਬਚਿਆ ਹੋਇਆ ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ ਇੰਗਲੈਂਡ ਉਹੀ ਕੰਮ ਕਰ ਰਿਹਾ ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ ਦੀ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ੍ਹ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੋਹਾਤ ਨੇ ਹਾਲਾਂਕਿ ਅੱਜ ਦੀ ਤਰੀਕ 'ਚ ਈਯੂ ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ ਅਤੇ ਅੱਜ ਦੀ ਤਰੀਕ 'ਚੋਂ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ ਸਪੈਸ਼ਲੀ ਪਬਲਿਕ ਸਰਵਿਸਿਜ਼ ਨੈਸ਼ਨਲ ਹੈਲਥ ਸਰਵਿਸਿਜ਼ ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ ਬ੍ਰੈਕਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ £35 ਕਰੋੜ ਵੱਧ ਮਿਲਣਗੇ ਪਰ ਇਹੋ ਜਿਹਾ ਹੋਇਆ ਨਹੀਂ ਕੁਛ ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ ਪ੍ਰਵਾਸ ਜਿਹੜਾ ਹੈ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ। ਉਹਦੇ ਲਈ ਸਰਕਾਰਾਂ ਹੀ ਨੇ ਨਾ, ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 300,000 ਲੋਕ ਆਏ ਨੇ, 300,000 ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 ਲੱਖ ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ। ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕੋਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ, ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੂਤਰ ਧਾਲ ਲਿਆ, ਆਪਣਾ ਮਾਲਾ ਪਾਲੀ ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਤਾਂ ਬਹੁਤ ਗੰਦੀ ਗੱਲ ਹੈਗੀ ਹੈ, ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ, ਬ੍ਰਿਟੇਨ EU ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ EU ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ, ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ, ਐਂ ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ ਔਰ ਇਹਨਾਂ ਦੀ ਜਿਹੜੀ GDP ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ GDP, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼, ਹੋ ਗਿਆ ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤਾਂ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ। ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵ ਰੋਲੇ ਨੇ। ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ। ਐਡੀ ਟੈਨਸ਼ਨ ਨਹੀਂ ਲੈਣੀ ਹੈਗੀ, ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੇਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ। ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ, ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ, ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Hanji Hanji, oye Hanji Hanji,
3: Hanji Radio.
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
7: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੁਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
9: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
7: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
10: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
11: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
10: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
11: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਜੋ ਬਿੰਦੀ ਇਹਨੂੰ ਪਤਾ ਨੀ ਪਤਾ ਹੈਗਾ ਕਿ ਨਹੀਂ ਪਤਾ ਹੈਗਾ ਸਾਡੇ ਦਿਲ ਦੇ ਵਿੱਚ ਕੀ ਹੈਗਾ, ਪਰ ਸਾਨੂੰ ਆਪ ਨੂੰ ਹੀ ਨੀ ਪਤਾ ਹੈਗਾ ਗੋਬਿੰਦੀ ਵਿਚਾਰੀ ਕੀ ਬੁੱਝੂਗੀ।
1: ਭਾਜੀ ਦਿਲ ਦੇ ਵਿੱਚ ਤਾਂ ਕੁਛ ਨੀ ਪਤਾ, ਪਰ ਜਿਹੜਾ ਇਹਨੇ ਕਿਹਾ ਨਾ ਵੀ ਤੂੰ 18 ਸਾਲਾਂ ਦੀ ਤੋਂ ਲੱਗੇ ਤੇ ਮੈਂ 22 ਸਾਲ ਤੋਂ ਘੱਟ, ਮੈਂ ਉਹੀ ਵੇਖਣਾ ਯਾਰ ਆਪਾਂ ਹੋ ਗਏ 40 ਦੇ ਉੱਤੇ, ਆਪਾਂ ਇਹ ਗਾਣਾ ਕਰ ਸਕਦੇ ਹਾਂ?
0: ਕਰ ਸਕਦੇ ਹਾਂ, 22 ਗੁਣਾ 2 ਕਰ ਤਾਂ ਸਕਦੇ ਹਾਂ,
1: 22 ਤੇ 42 ਹੈ,
0: 22 ਦੇ ਤੁਸੀਂ 22 ਦਾ ਮੈਂ ਬਰਦਾਨ ਮਿਲੇ ਵੀ ਤੁਹਾਨੂੰ 10 ਸਾਲ ਹੋਰ ਯੰਗ ਕਰ ਸਕਦੇ ਆਪਾਂ, 30 ਸਾਲ ਦੇ ਹੋ ਜਾਓ, ਪਰ ਐਵਰੀਥਿੰਗ ਵਿਲ ਬੀ ਫਰੋਮ ਮਤਲਬ ਸਕ੍ਰੈਚ, ਨਵੇਂ ਸਿਰੇ ਤੋਂ ਹੋਊਗਾ।
1: ਅੱਛਾ ਠੀਕ ਹੈ,
0: ਜਦੋਂ ਤੁਸੀਂ 30 ਸਾਲ ਦੇ ਸੀ ਉਦਾਂ ਦਾ ਨੀ ਹੋਣਾ ਹੈਗਾ,
1: ਅੱਛਾ,
0: ਪਰ ਹੁਣ ਨਵੇਂ ਸਿਰੇ ਤੋਂ 30 ਸਾਲ ਦੇ ਹੋ ਸਕਦੇ ਹੋ, ਤੁਸੀਂ ਹੋਣਾ ਚਾਹੋਗੇ?
1: ਡੈਫੀਨੇਟਲੀ ਹੋਣਾ ਚਾਹਾਂਗਾ ਮੈਂ, ਪਰ ਮੈਨੂੰ ਨਾ ਇਹੋ ਜਿਹਾ ਹੁਣ ਬਣਾਉਣ ਲਈ ਕੋਈ ਮਸ਼ੀਨ ਦੇ ਵਿੱਚ ਪਾ ਕੇ ਤੁਸੀਂ 10 ਸਾਲ ਪਿੱਛੇ ਭੇਜ
0: ਦਾਂਗੇ ਤੁਹਾਨੂੰ ਵੋਲਵਰੀਨ ਵਾਲੀ ਮਸ਼ੀਨ ਚ ਪਾਵਾਂਗੇ, ਜੀ ਚ ਯੂਜ ਹੈ ਕਿ ਮੈਂ ਦੇ ਕੰਡੇ ਨਿਕਲੇ ਸੀਗੇ ਹੱਥਾਂ
1: ਦੇ। ਉਹ ਭਾਜੀ ਸਹੀ ਗੱਲ ਹੈ ਯਾਰ, ਉਹ ਬੰਦਾ
0: ਐਕਸਮੈਨ,
1: ਉਹ ਪਤਾ ਨੀ, ਹਾਂ ਉਹ ਜਦੋਂ ਨਿਕਲ ਜਾਂਦੇ ਉਹ ਜਦੋਂ ਉਹ ਜਦੋਂ ਗੁੱਸਾ ਚੜਦਾ ਉਦੋਂ ਨਿਕਲਦੇ ਉਹਨੂੰ,
0: ਉਹ ਸਭ ਕੁਝ
1: ਆਪਣੇ ਲਿਸਨਰ ਨੂੰ ਪੁੱਛ ਸਕਦੇ ਆ ਜਦੋਂ ਆਪਾਂ ਮੁੱਠੀਆਂ ਬੰਦ ਕਰੀਏ ਤੇ
0: ਆਪਾਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਕਾਊਂਟ ਕਰ ਦਿੰਦੇ ਆ,
1: ਜਨਵਰੀ ਫਰਵਰੀ ਮਾਰਚ ਅਪ੍ਰੈਲ, ਇਹ ਕੀ
0: ਮੈਂ
1: ਅੰਤੜੀਆਂ ਕਹਿੰਦੇ ਆ ਨਾ ਜਦੋਂ ਜਦੋਂ ਪੰਜਾਬੀ ਫਿਲਮਾਂ ਚ ਆਪਾਂ ਦੇਖਦੇ ਹਾਂ, ਪੰਜਾਬੀ ਨੀ ਭੂਤਾਂ ਵਾਲੀ ਫਿਲਮਾਂ ਚ ਜਦੋਂ ਦੇਖਦੇ ਹੁੰਦੇ ਉਹ ਜਦੋਂ ਕਈ ਵਾਰੀ ਭੂਤ ਆਇਆ ਕੱਢ ਕੇ ਆਇਆ ਉਹ ਨਿਊਡਲਸ ਜੇ ਬਾਹਰ ਕੱਢਦਾ ਹੁੰਦਾ,
0: ਭੂਤਾਂ ਤਾਂ ਪਤਾ ਨੀ ਕੌਣ ਦੱਸ ਰਹੇ ਸੀਗੇ ਪੋਡਕਾਸਟ ਚ, ਕਹਿੰਦੇ ਅਗਲੇ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਭੂਤਾਂ ਲੀਆਂ ਫਿਲਮਾਂ ਨੀ ਸੀ ਹੁੰਦੀਆਂ, ਉਹ ਰਾਮ ਸੇ ਬ੍ਰਦਰ ਬਣਾਉਂਦੇ ਹੁੰਦੇ ਸੀ, ਖੂਨੀ ਦਰਵਾਜ਼ਾ,
1: ਤੀਨ ਗਜ ਜ਼ਮੀਨ ਕੇ ਨੀਚੇ,
0: ਉਹ ਜਿਹਿਆਂ ਦੇ ਵਿੱਚ ਉਹਨਾਂ ਨੇ ਭੂਤ ਬਣਾਉਣਾ ਤਾਂ ਉਹ ਕਹਿੰਦੇ ਵੀ ਕਿਵੇਂ ਬਣਾਈਏ, ਉਦੋਂ ਕੰਪਿਊਟਰ ਗ੍ਰਾਫਿਕ ਇਫੈਕਟ ਤਾਂ ਹੁੰਦੇ ਨੀ ਸੀਗੇ,
1: ਉਦੋਂ ਬੰਦੇ ਨੂੰ ਕੁਝ
0: ਉਹਨਾਂ ਨੇ ਮੇਕਅਪ ਹੀ ਕਰਨਾ ਹੁੰਦਾ ਸੀ, ਹੁਣ ਮੇਕਅਪ ਨੂੰ ਕਿੰਨਾ ਕੁ ਡਿਫਰੈਂਟ ਕੱਢ ਲਾਂਗੇ,
1: ਠੀਕ ਹੈ,
0: ਉਹ ਕੀ ਕਰਦੇ ਹੁੰਦੇ ਸੀਗੇ ਟੇਪ ਲੈ ਕੇ ਇੱਕ ਅਦਰਕ ਇੱਥੇ ਬੰਨਤਾ ਇੱਕ ਅੱਧਾ ਇੱਥੇ ਲਗਾਤਾ, ਫਿਰ ਉਹਨਾਂ ਤੇ ਪੇਂਟ ਕਰਤਾ,
1: ਅੱਛਾ ਇੱਕ ਤਾਂ ਸਪੈਸ਼ਲ ਬੜਾ ਭੂਤ ਸੀ, ਉਹਦੀ ਹਾਈਟ ਬੜੀ ਤਗੜੀ, ਤੁਸੀਂ ਤੁਹਾਡੇ ਨਾ ਮਨ ਚ ਵੀ ਆ ਗਿਆ ਹੋਏਗਾ ਕਿੱਦਾਂ ਦਾ, ਉਹਦੀ ਹਾਈਟ ਬੜੀ ਤਗੜੀ ਹੁੰਦੀ ਸੀ ਨਾ, ਓਏ ਹੋਏ ਹੋਏ ਹੋਏ ਹੋਏ,
0: ਕਿਹੜੀ ਸੀਗੀ ਸਭ ਤੋਂ ਪਹਿਲੀ ਹੌਂਟਿਡ ਫਿਲਮ ਕਿਹੜੀ ਦੇਖੀ ਸੀ
1: ਯਾਰ? ਮੈਂ ਭਾਜੀ ਸਭ ਤੋਂ ਪਹਿਲੀ ਵੇਖੀ ਸੀ,
0: ਇੰਗਲਿਸ਼ ਦੇਖੀ ਸੀਗੀ ਹਿੰਦੀ?
1: ਨਹੀਂ ਨਹੀਂ ਇੰਗਲਿਸ਼ ਤੱਕ ਤਾਂ ਹਲੇ ਤੱਕ ਨੀ ਮੈਂ ਗਿਆ, ਮੈਂ ਤਾਂ ਹਿੰਦੀ ਦੇਖਦਾ ਰਹਿੰਦਾ ਹਲੇ ਵੀ, ਮੈਨੂੰ ਵੈਸੇ ਨੀ ਇੰਗਲਿਸ਼ ਸਮਝ ਆਉਂਦੀ, ਤਾਂ ਉਹ ਨਹੀਂ ਇੰਗਲਿਸ਼ ਨਹੀਂ, ਮੈਂ ਨਾ ਸਭ ਤੋਂ ਪਹਿਲਾਂ ਦੇਖੀ ਸੀ ਬੰਦ ਦਰਵਾਜ਼ਾ,
0: ਬੰਦ ਦਰਵਾਜ਼ਾ ਹੀ ਸਭ ਨੇ ਦੇਖੀ,
1: ਓਏ ਹੋਏ ਹੋਏ ਹੋਏ ਹੋਏ
0: ਹੋਏ, ਸਾਰੇ ਜਵਾਕਾਂ ਨੇ
1: ਇੱਕ ਭਾਜੀ ਬੰਦ ਦਰਵਾਜ਼ਾ ਤੇ ਇੱਕ
0: ਦੇਖੀ ਸੀ ਇੰਗਲਿਸ਼ ਚ ਈਵਲ ਡੈਡ,
1: ਮੈਂ ਸੁਣਿਆ ਸੀ ਉਹਦੇ ਬਾਰੇ ਪਰ ਮੈਂ ਦੇਖੀ ਨੀ, ਕਹਿੰਦੇ ਬੜੀ ਡਰਾਵਣੀ,
0: ਉਹ ਤਾਂ ਅੱਜ ਵੀ ਦੇਖ ਲਓ ਤੁਸੀਂ,
1: ਓ ਅੱਛਾ,
0: ਹਾਂ ਉਹਦਾ ਨਵਾਂ ਪਾਰਟ ਆਇਆ ਵੈਸੇ ਹੁਣ, ਪਰ ਨਵਾਂ ਨਾ ਦੇਖੋ ਪੁਰਾਣਾ ਹੀ,
1: ਪੁਰਾਣਾ ਈਵਲ ਡੈਡ ਹੈ,
0: ਓ ਨਜ਼ਾਰੇ, ਮੈਂ ਕਹਿੰਦਾ
1: ਯਾਰ ਬਾਅਦ ਚ ਉਹ ਵੀ ਆਉਣ ਲੱਗ ਪਏ ਸੀ ਡਰਾਮੇ ਆਹਟ, ਅੱਛਾ ਮੈਂ ਇੱਕ ਦੇਖੀ ਸੀ, ਮੈਂ ਨਾ ਉਦੋਂ ਤੁਹਾਨੂੰ ਮੈਂ ਦੱਸਦਾ, ਮਤਲਬ ਇਹਨਾਂ ਤੇ ਨਾ ਸਹੀ ਗੱਲ ਬੱਚਿਆਂ ਤੇ ਵੀ ਬੜਾ ਪ੍ਰਭਾਵ ਪੈਂਦਾ, ਉਹ ਨਾ ਇੱਕ ਹੱਥ ਕੱਟਿਆ ਜਾਂਦਾ ਇੱਕ ਫਿਲਮ ਸੀ, ਉਹ ਨਾ ਕੋਈ ਬੰਦਾ ਮਰ ਜਾਂਦਾ ਤੇ ਉਹ ਨਾ ਉਹਦੇ ਮੁੰਦਰੀ ਪਾਈ ਹੁੰਦੀ ਸੀ, ਤੇ ਉਹ ਇੱਕ ਲਾਲਚੀ ਬੰਦਾ ਕਹਿੰਦਾ ਯਾਰ ਹੁਣ ਇਹ ਮਰ ਤੇ ਗਿਆ ਵਾ, ਇਹਦੀ ਮੁੰਦਰੀ ਲਾਹੁੰਦਾ ਲਾਹੁੰਦਾ ਲੱਥ ਦੀ ਨਹੀਂ ਆ, ਉਹ ਉਹਦਾ ਹੱਥ ਹੀ ਕੱਟ ਲੈਂਦਾ, ਠੀਕ ਹੈ, ਬਾਅਦ ਚ ਉਹ ਹੱਥ ਹੀ ਸਾਰਿਆਂ ਨੂੰ ਮਾਰਦਾ, ਉਹ ਤੇਰੀ ਹੋਇਓ, ਉਹਦੇ ਵਿੱਚ ਗਈ ਮੇਰੀ ਨਾ ਸਿਸਟਰ ਹੈ ਗਈ,
0: ਸਾਡੇ ਮਹੱਲੇ ਚ ਇੱਕ

0: ਦਾ ਸੀਗਾ ਉਹਨੇ ਹਰ ਇੱਕ ਫਿਲਮ ਦੇ ਵਿੱਚ ਇਹੋ ਜਿਹੀਆਂ ਚ ਕੰਮ ਕੀਤਾ ਹੁੰਦਾ ਤੁਹਾਨੂੰ ਅੱਗੇ ਵੀ ਦੱਸਿਆ
1: ਸੀ
0: ਉਹਨੇ ਹੀਨਾ ਚ ਜੇਬਾ ਬਖਤਿਆਰ ਤੋਂ ਥੱਪੜ ਕਰਦਾ ਹੈ ਉਹਨੇ ਆਪ ਬੰਦ ਦਰਵਾਜਾ ਯੇ ਵੋ ਫਲਾਣੀਆਂ ਧਿਮਕਾ ਚ ਕਿਸੇ ਚ ਪੁਲਿਸ ਵਾਲਾ ਬਣਿਆ ਕਿਸੇ ਚ ਕੁਛ ਐਤਕੀ ਮੈਂ ਹੁਣ ਜਦੋਂ ਗਿਆ ਮੈਨੂੰ ਗੋਬਿੰਦਗੜ੍ਹ ਦਾ ਇੱਕ ਬੰਦਾ ਮਿਲ ਗਿਆ ਉਹ ਕਹਿੰਦਾ ਜੀ ਮੈਂ ਵੀ ਕੰਮ ਕੀਤਾ ਮੈਂ ਕਿਹੜੀ ਚ ਕਹਿੰਦਾ ਦੁਰੰਦਰ ਚ
1: ਦੁਰੰਦਰ ਚ
0: ਮੈਂ ਕਿਹਾ ਦੁਰੰਦਰ ਚ ਤੂੰ ਕਹਿੰਦਾ ਮੈਂ ਕਿੱਥੇ ਕਹਿੰਦਾ ਜਿੱਥੇ ਪਾਰਟ ਟੂ ਚ
1: ਪਾਰਟ ਟੂ
0: ਜਿੱਥੇ ਉਹ ਪੁਲਿਸ ਵਾਲੇ ਫੜ ਕੇ ਲੈ ਕੇ ਆਉਂਦੇ ਕਹਿੰਦਾ ਉਹਨਾਂ ਚੋਂ ਇੱਕ ਮਿਲਿਆ ਉਹਨੇ ਵਾਕਈ ਸੱਚੀ ਗੱਲ ਦੱਸ ਰਿਹਾ ਮੈਂ
1: ਤੁਹਾਨੂੰ ਨਹੀਂ ਠੀਕ ਹੈ ਮਤਲਬ ਕੰਮ ਤਾਂ ਕੀਤਾ ਹੈ
0: ਮੈਂ ਦੱਸ ਨਹੀਂ ਸਕਦਾ ਹੁਣ ਨਾਮ ਇਨਫੈਕਟ ਉਹਦੇ ਕੋਲ ਇੱਕ ਡਾਇਲੌਗ ਵੀ ਹੈ ਤੇ ਮੈਂ ਐਵੇਂ ਫਿਰ ਕਾਹਨੂੰ ਐਵੇਂ ਉਹਨੇ ਕਹਿਣਾ ਵੀ ਐਵੇਂ ਮੇਰਾ ਭੰਡੀ ਪਰਚਾ
1: ਨਾ ਉਹ ਤਾਂ ਉਹ ਹੋ ਗਿਆ ਵਾ ਫੇਮਸ ਹੋ ਗਿਆ ਉਹ ਤਾਂ ਯਾਰ
0: ਚਲਾ ਜਾਂਦਾ ਵੀ ਫਿਲਮਾਂ ਦੇ ਵਿੱਚ ਵੀ ਮੈਂ
1: ਕੋਈ ਸ਼ੌਂਕ ਹੀ ਆ ਭਾਵੇਂ ਛੋਟਾ ਮੋਟਾ ਵੀ ਰੋਲ ਮੇਰੇ ਭਾਵੇਂ ਰੋਲ ਤੇ ਕਰਦਾ ਹੈ ਨਾ ਏਦਾਂ ਹੈ
0: ਤੁਹਾਨੂੰ ਵੀ ਆਪਾਂ ਇੱਕ ਦਿਨ ਲੈ ਕੇ ਆਵਾਂਗੇ ਭਾਜੀ ਇੱਕ ਫਿਲਮ ਦੇ ਵਿੱਚ
1: ਹਾਂਜੀ ਕਿਹੜੀ
0: ਸੋਚ ਰਹੇ ਹਾਂ ਫਿਲਮ ਬਣ ਰਹੀ ਹੈ
1: ਭਾਜੀ ਫਿਲਮ ਤਾਂ ਯਾਦ ਆਇਆ ਜਦੋਂ ਮੈਂ ਛੋਟਾ
0: ਫਿਲਮ ਬਣ ਰਹੀ ਹੈ
1: ਅੱਛਾ ਬਣ ਰਹੀ ਹੈ ਸਲਮਾਨ ਖਾਨ
0: ਦਿਲ ਮੇ ਆਤਾ ਹੂੰ ਸਮਝ ਮੇ ਨਹੀਂ
1: ਹਾਂ ਕੁਝ ਏਦਾਂ ਦਾ ਅੱਛਾ ਫਿਲਮ ਤੋਂ ਯਾਦ ਆਇਆ ਮੈਂ ਨਾ ਛੋਟੇ ਹੁੰਦੇ ਫਿਲਮ ਵੀ ਕੀਤੀ ਸੀ ਓਏ ਹੋਏ ਹੋਏ ਉਦੋਂ ਨਾ ਕੀ ਸੀ ਮੈਨੂੰ ਹਲੇ ਤੱਕ ਯਾਦ ਆ ਹਲੇ ਤੱਕ ਮੈਂ ਆਪਣੀ ਫਿਲਮ ਤਾਂ ਦੇਖਦਾ ਹੀ ਨਹੀਂ ਕਦੀ ਜਦੋਂ ਬਾਲ ਕਲਾਕਾਰ ਓਏ ਹੋਏ ਹੋਏ ਹੋਏ ਕਿਆ ਬਾਤ ਹੈ ਉਹਦੇ ਵਿੱਚ ਕੀ ਵੀ ਜਿੱਦਾਂ ਛੋਟੇ ਬੱਚੇ ਨਸ਼ਿਆਂ ਚ ਪੈ ਜਾਂਦੇ ਆ ਤੇ ਚੋਰੀਆਂ ਗੱਲਾਂ ਪੈਂਦੇ ਆ ਨਾ
0: ਜਲੰਧਰ ਦੂਰਦਰਸ਼ਨ ਦੀ ਸੀ ਫਿਲਮ
1: ਉਹ ਪਤਾ ਉਹ ਅੰਮ੍ਰਿਤਸਰ ਦੂਰਦਰਸ਼ਨ ਦੀ ਆ ਤੇ ਉਹਦੇ ਵਿੱਚ ਕਹਿੰਦੇ ਨਾ ਉਹ ਕਹਿੰਦੇ ਇੱਕ ਨਾ ਨਾਲਾ ਜਿਹਾ ਹੈਗਾ ਸੀ ਉਹ ਸੱਚੀ ਨਾਲਾ ਸੀ ਮੈਂ ਸੋਚਦਾ ਨਾ ਫਿਲਮਾਂ ਵਿੱਚ ਨਾ ਕੋਈ ਆਮ ਹੀ ਬਣਾ ਦਿੰਦੇ ਆ ਵੀ ਵਿੱਚ ਸ਼ੈਂਪੂ ਸ਼ੂਪੂ ਜਾਂ ਕੋਈ ਏਦਾਂ ਪਰਫਿਊਮ ਸੁੱਟਦੇ ਹੋਣਗੇ
0: ਨਹੀਂ ਉਹ ਫਿਰ ਜਿਹੜੀ ਜਿਸ ਕਿਸਮ ਦੇ ਬਜਟ ਦੀਆਂ ਫਿਲਮਾਂ ਤੁਸੀਂ ਕਰਦੇ ਹੋ ਉਹਨਾਂ ਦੇ ਵਿੱਚ ਬਜਟ ਹੁੰਦਾ
1: ਮਤਲਬ ਅਸਲੀ ਫਿਲਮਾਂ ਚ ਮਤਲਬ ਵਧੀਆ
0: ਹੁੰਦੇ ਆ
1: ਅੱਛਾ ਤੇ ਉਹ ਮੈਂ ਕਿਹਾ ਉਹ ਕਹਿੰਦੇ ਵੀ ਉਹ ਜਿਹੜਾ ਨਾਲਾ ਨਾ ਤੇ ਉੱਥੇ ਨਾ ਲੰਮੇ ਪੈ ਜਾ ਮੈਂ ਕਿਹਾ ਯਾਰ ਭਾਜੀ ਕੁਝ ਕਿੱਦਾਂ ਉਹ ਸਾਰੇ ਜਿਹੜੇ ਇੱਧਰ ਜਾ ਰਹੇ ਆ ਰੋਡ ਦੇ ਉੱਤੇ ਚੱਲਣ ਦੀ ਰੋਡ ਸਾਰੀ ਤੇ ਮੈਂ ਕਿਹਾ ਹੁਣ ਤੇ ਕਰਨਾ ਹੀ ਪੈਣਾ ਵਾ
0: ਤੁਹਾਨੂੰ ਨਸ਼ੇੜੀ ਦਿਖਾਇਆ ਸੀ
1: ਹਾਂ ਉਹ ਮੈਂ ਨਾ ਆਪਣੇ
0: ਉਹਨਾਂ ਨੇ ਤੁਹਾਡਾ ਟੈਲੈਂਟ ਸ਼ੁਰੂ ਤੋਂ ਹੀ ਪਛਾਣਿਆ
1: ਬਸ ਕੀ ਕਰੀਏ ਯਾਰ ਬਹੁਤ ਕੁਝ ਕੀਤਾ ਯਾਰ ਉਦੋਂ ਨਾ ਸੂਰ
0: ਬਣਾਉਂਦੇ ਜਾਂਦੇ ਨੇ ਉਹ
1: ਹਾਂ ਜਾਂਦੇ ਆ
0: ਮਜੀਠੀਆ ਸਾਹਿਬ ਨਹੀਂ ਵੈਸੇ ਮੈਂ ਕਿਹਾ ਤੁਸੀਂ ਅੰਮ੍ਰਿਤਸਰ ਵੱਲਦੇ ਮੈਂ ਤਾਂ ਪੁੱਛ
1: ਲਿਆ ਮੈਂ ਉਹਨਾਂ ਨੂੰ ਜਾਂਦਾ ਹੁਣ ਮੈਨੂੰ ਜਾਂਦੇ ਆ ਤੇ ਅੱਛਾ ਤੁਸੀਂ ਉਦੋਂ ਹੁਣ ਤੇ ਚਲੋ ਪੰਜਾਬ ਚ ਵੀ ਸੂਰ ਘੱਟ ਗਏ ਆ ਪਹਿਲਾਂ ਸੂਰ ਬੜੇ ਹੁੰਦੇ ਸੀ
0: ਆਹੋ ਸਹੀ ਗੱਲ ਹੈ ਭਾਜੀ ਕਿੱਥੇ ਗਏ ਸੂਰ ਸਾਰੇ ਖਾ ਗਏ
1: ਉਹ ਤਾਂ ਨਹੀਂ ਤੁਸੀਂ
0: ਖਾ ਗਏ ਬਣਾ ਬਣਾ ਕੇ
1: ਤੁਹਾਨੂੰ ਯਾਦ ਨੀ ਹੋਣਾ ਪਰ ਹੋ ਸਕਦਾ ਤੁਹਾਡੇ ਵੀ ਘਰ ਦੇ ਵਿੱਚੋਂ ਨਾ ਗੇਟ ਬੰਦ ਹੁੰਦਾ ਸੀ ਅਸੀਂ ਨਾ ਟੰਗਾ ਦੇਖਦੇ ਹੁੰਦੇ ਆ ਜਦੋਂ ਸੂਰ ਲੰਘਦੇ ਹੁੰਦੇ
0: ਨਹੀਂ ਸਰ
1: ਯਾਰ ਅਸੀਂ ਦੇਖਦੇ ਹੁੰਦੇ ਆ ਨਾ
0: ਨਹੀਂ ਸਾਡਾ ਹੈ ਜਾ ਘਰ ਨਹੀਂ ਸੀ
1: ਉਹ ਯਾਰ ਉਹ ਗੇਟ ਮਤਲਬ ਗੇਟ ਜਿੱਦਾਂ ਗੇਟ ਤੋਂ ਥੋੜਾ ਜਿਹਾ ਥੱਲੇ ਉਹਦੀ
0: ਸੀ ਸਾਡਾ ਅਸੀਂ ਐ ਉਚਾਈ ਤੇ ਸੀਗਾ ਘਰ
1: ਉਹ ਚੱਲ ਅਸੀਂ ਸਾਡਾ ਹੀ ਸੀ ਤੁਹਾਡਾ ਨਹੀਂ ਸਾਡਾ ਠੀਕ
0: ਨਹੀਂ ਸਾਡੇ ਉੱਥੇ ਪੂਰੇ ਸ਼ਹਿਰ ਚ ਉਚਾਈ ਤੇ ਨੇ
1: ਅੱਛਾ ਤੁਹਾਡਾ ਮਤਲਬ
0: ਸਾਡੇ ਉੱਥੇ ਧੱਕਾ ਕਲੋਨੀ ਹੈ ਨਹੀਂ ਨਾ
1: ਧੱਕਾ ਕਲੋਨੀ ਖੰਡ ਵਾਲਾ ਖੰਡ ਵਾਲੇ ਵਿੱਚ ਖੰਡ ਜ਼ਿਆਦਾ ਮਿਲਦੀ ਹੋਏਗੀ ਨਾ ਅੱਛਾ ਉਸੇ ਸ਼ੂਗਰ ਮਿਲ ਹੈਗੀ ਨਾ ਇਸ ਕਰਕੇ ਉਹਦਾ ਨਾ ਖੰਡ ਵਾਲਾ ਛੇ ਹਾਟਾ ਹਾਂ ਉਹ ਚ ਛੇ ਹਾਟਾ ਗੁਰਦੁਆਰਾ ਹੈਗਾ ਮਤਲਬ ਹਰ ਇੱਕ ਜਗ੍ਹਾ ਦੇ ਜਿਹੜੇ ਨਾਮ ਹੈ ਨਾ
0: ਰਾਣੀਕਾ ਬਾਗ ਕਿੱਥੇ
1: ਰਾਣੀਕਾ ਬਾਗ ਉਹ ਹੀ ਅੰਮ੍ਰਿਤਸਰ ਤੋਂ ਜਿੱਥੇ ਸਟੇਸ਼ਨ ਵੱਲ ਜਾਈਦਾ ਥੋੜਾ ਅੱਗੇ ਰਾਣੀਕਾ ਬਾਗ ਹੈ
0: ਉਹ ਤਾਂ ਗਾਣਾ ਨੀ ਹੈਗਾ
1: ਕਿਹੜਾ
0: ਰਾਣੀਕਾ ਬਾਗ ਪੱਟੂ ਲਾਣ ਰੌਣਕਾਂ
1: ਅੱਛਾ
0: ਪੁੱਛਿਆ ਨਾ ਘਰ ਮੇਰਾ
1: ਤੁਸੀਂ
0: ਸਾਊ ਬਣ ਰਹੇ ਹੋ ਤੁਸੀਂ ਇਹੋ ਜਿਹੀਆਂ ਗੱਲਾਂ ਮੇਰੇ ਨਾਲ ਆਫ ਏਅਰ ਕਰਦੇ ਹੋ ਜੇ ਇਹੀਆਂ ਤੁਸੀਂ ਕਰਦੇ ਹੋ ਭਾਜੀ ਉਹਨੂੰ ਆਪਾਂ ਆਨ ਏਅਰ ਕਰ ਹੀ ਨਹੀਂ
1: ਸਕਦੇ
0: ਇੰਨੇ ਸਾਊ ਨਾ ਬਣੇ ਹੈਗਾ
1: ਉਹ ਚਲੋ ਉਹ ਆਪਣਾ ਜਿਹੜਾ ਜਦੋਂ ਆਪਾਂ ਸ਼ੁਰੂ ਤੋਂ ਕਰਦੇ ਹੁੰਦੇ ਆ ਉਹ ਤੇ ਕਰ ਦੋ ਨਾ
0: ਕਰੋ ਹਾਂ ਕਰੋ
1: ਲਓ ਜੀ
0: ਮਾਰੋ ਮੂੰਹ ਤੇ
1: ਲਓ ਜੀ ਹੁਣ ਮੈਂ ਆ ਗਿਆ ਮਨਤੇਜ ਸਿੰਘ ਜਾਨੀ ਕਿ ਅੱਕਾ ਮੌਂਟੀ ਇੰਟਰਟੇਨਰ ਨਾਲ ਸਾਡੇ ਨੇ ਕਪਿਲ ਭਾਜੀ
0: ਮਨਤੇਜ ਜਰੀਵਾਲਾ
1: ਜਰੀਵਾਲਾ
0: ਜਿਵੇਂ ਉਹ
1: ਜਰਦੇ ਵਾਲਾ
0: ਸ਼ੇਫਾਲੀ ਜਰੀਵਾਲਾ ਕਾਂਟਾ ਲਗਾ
1: ਜਨਾਨੀਆਂ
0: ਦੇ ਚੁੰਨੀਆਂ ਚਾਨੀਆਂ ਦੇ ਉੱਤੇ
1: ਗੋਟਾ ਅੱਛਾ ਅੱਛਾ ਜਿੱਦਾਂ ਗੋਟੇ ਲਾ ਕੇ ਤੇ ਉਹ ਭਾਜੀ ਫਿਰ ਮੈਨੂੰ ਤੁਸੀਂ ਸਿਖਾਓ ਨਾ ਸਿਲਾਈ ਦਗਾਈ ਤੇ ਕਿੱਦਾਂ ਇਹ ਵੀ ਮੈਂ ਪਾਰਟ ਟਾਈਮ ਕਰ ਸਕਦਾ ਆਪਾਂ ਪਾਰਟ ਟਾਈਮ ਬਹੁਤ ਕੰਮ ਕਰਦੇ ਆ ਤੈਨੂੰ ਦੱਸਾਂ
0: ਪਾਰਟ ਟਾਈਮ ਕਰ
1: ਪਰ ਹਿੱਟ ਗਏ ਚ ਨਹੀਂ ਹੋਣਾ ਬਸ
0: ਮਲਟੀਪਲ ਮਤਲਬ ਤੁਸੀਂ ਉਹ ਐਂਟਰਪ੍ਰੀਨਿਓਰ ਹੈਗੇ ਜਿਨ੍ਹਾਂ ਦੇ ਥਾਂ ਥਾਂ ਕਿਤੇ ਪੈਸੇ ਲੱਗੇ ਹੋਏ ਨੇ ਮਾਈਕਰੋਸਾਫਟ ਵਾਲੇ ਬਿਲ ਗੇਟਸ ਦੇ
1: ਉਹ ਜਿਹੜਾ ਡਾਇਲੌਗ
0: ਮਾਈਕਰੋ ਹਾਰਡ ਸ਼ੁਰੂ ਕਰੋ ਤੇਰੀ ਕੰਪਨੀ ਤਾਂ ਚੱਲੀ ਨਹੀਂ,
1: ਤੇਰਾ ਤਾਂ ਸੌਫਟ ਹੀ, ਆਪਾਂ ਮਾਈਕ ਨੂੰ ਹਾਰਡ ਕਰਦੇ ਆ। ਓਏ ਹੋਏ, ਅੱਛਾ ਸੱਚ, ਉਹ ਮੈਂ ਕੀ ਕਹਿਣਾ ਸੀ, ਜਦੋਂ ਹੁਣ
0: ਆਪਣਾ ਨਾਮ ਵੀ ਬਦਲੋ ਭਾਈ,
1: ਤੁਸੀਂ ਨਾ ਆਪ ਹੀ ਗੱਲਾਂ ਕਰ ਲਓ ਸਾਰੀਆਂ।
0: ਨਹੀਂ ਤੁਸੀਂ ਗੱਲ ਕਰ ਲਓ, ਬਿਲ ਗੇਟ ਦੀ ਜਗ੍ਹਾ ਤੁਹਾਡਾ ਨਾਮ ਕੀ ਹੋਊਗਾ?
1: ਬਿਲ ਗੇਟ। ਮੇਰੀ ਇਹ ਗਰਦਨ ਹਿਲਦੀ ਰਹਿੰਦੀ ਆ, ਹਿਲਦੀ
0: ਰਹਿੰਦੀ ਲੇਟ। ਉਹ ਜੰਮਿਆ ਵੀ ਲੇਟ।
1: ਅੱਛਾ, ਬਿਲ ਗੇਟ ਮਤਲਬ ਉਹ ਗੇਟ ਜਿਹੜਾ ਵਾ ਆਪਣਾ ਪੰਜਾਬੀ ਵਾਲਾ ਗੇਟ ਆ ਜਾਂ ਕੋਈ ਗੇਟ ਹੋਰ ਹੁੰਦਾ ਉਹਨਾਂ
0: ਕੋਲ? ਬਿਲ ਵੀ ਦੋ ਤਰ੍ਹਾਂ ਦੇ ਹੁੰਦੇ ਨੇ।
1: ਉਹ ਸੱਚ, ਬਿੱਲ ਤੋਂ ਵੀ ਯਾਦ ਆ,
0: ਇੱਕ ਤਾਂ ਹੁੰਦਾ ਬਿਜਲੀ ਦਾ ਬਿੱਲ ਆ ਗਿਆ, ਹਨਾ, ਇੱਕ ਹੁੰਦਾ ਬਿੱਲ ਖਾਣ ਵਾਲਾ, ਗਰਮੀਆਂ ਚ ਖਾਂਦੇ ਨੀ ਹੁੰਦੇ ਆਪਾਂ ਬਿੱਲ?
1: ਬਿੱਲ ਕਿਹੜੇ ਖਾਂਦੇ ਭਾਈ, ਤੁਸੀਂ ਕਿੱਥੋਂ ਆ ਗਏ? ਬਿੱਲ ਕਿਹੜੇ ਖਾਂਦੇ ਆਪਾਂ?
0: ਇੱਕੋ ਸਿੰਗਰ ਵੀ ਹੁੰਦਾ ਸੀ,
1: ਬਿੱਲ ਨਹੀਂ, ਬੇਰ ਹੁੰਦੇ ਆ, ਬੇਰ।
0: ਉਹ ਸਰ, ਬਿੱਲ ਬਿੱਲ ਬਿੱਲ ਨਹੀਂ ਖਾਧਾ ਕਦੇ?
1: ਬਿੱਲ ਬਿੱਲ ਤੇ ਨਹੀਂ ਖਾਧਾ,
0: ਬਿੱਲ ਨਹੀਂ ਕਦੇ
1: ਦੇਖੀ ਆ, ਬਿੱਲੀ।
0: ਬਿੱਲ ਦਾ ਸ਼ੇਕ ਵੀ ਨਹੀਂ ਪੀਤਾ ਕਦੇ?
1: ਬਿੱਲ, ਇਹ ਕਿਹੜਾ ਸ਼ੇਕ ਆ ਬਈ? ਨਹੀਂ ਨਹੀਂ, ਮੈਂਗੋ ਸ਼ੇਕ ਹੋ ਗਿਆ, ਬਨਾਨਾ ਸ਼ੇਕ ਹੋ ਗਿਆ, ਬਿੱਲ ਸ਼ੇਕ, ਮਤਲਬ ਬਿੱਲ ਕੀ? ਮੈਂ ਸੱਚੀ ਨਹੀਂ ਪਤਾ,
0: ਬਿੱਲ ਹੀ ਹੁੰਦਾ ਹੁਣ ਉਹ ਤਾਂ, ਮੈਨੂੰ ਇੰਗਲਿਸ਼ ਚ ਨਾਮ ਨੀ ਪਤਾ, ਪਰ ਪੰਜਾਬੀ ਚ ਵੀ ਬਿੱਲ ਹੀ ਕਹਿੰਦੇ ਨੇ ਹੁਣ।
1: ਸਾਡੇ ਫਿਰ ਅੰਮ੍ਰਿਤਸਰ ਵੱਲ ਦੀ ਹੋਣਗੇ ਬਿੱਲ, ਤੁਹਾਡੇ ਉੱਧਰ ਰਹਿ ਜਾਂਦੇ ਹੋਣਗੇ।
0: ਮਾਲਵੇ ਚ ਨੇ ਬਿੱਲ ਹੈ?
1: ਲਓ ਵੀ ਦੱਸੋ, ਜੇ ਕਿਸੇ ਨੇ ਬਿੱਲ ਖਾਧੇ ਆ ਤੇ ਪਲੀਜ਼ ਸਾਨੂੰ ਦੱਸੋ, ਸਾਨੂੰ ਪਤਾ ਨੀ ਲੱਗ ਰਿਹਾ।
0: ਗੁੱਦਾ ਜਿਹਾ ਹੁੰਦਾ ਭਾਜੀ ਉਹ
1: ਬਿੱਲ,
0: ਥੋੜੇ ਥੋੜੇ ਐਂ ਗੁੱਦਾ ਜਿਹਾ ਹੁੰਦਾ, ਐਂ ਮਾੜਾ ਜਿਹਾ ਚੀਰੋ ਤੇ ਉਹਦੇ ਤੋਂ ਬਾਅਦ ਉਹਨੂੰ ਕੱਟ ਮਾਰ ਕੇ ਉਹਦੇ ਵਿੱਚੋਂ ਐਂ ਖਾ ਜਾਓ ਬਸ।
1: ਅੱਛਾ, ਏਦਾਂ ਵੀ ਹੁੰਦਾ? ਗਿਟਕ ਵਾਲਾ ਹੁੰਦਾ?
0: ਗਿਟਕ ਤਾਂ ਨਹੀਂ, ਮਤਲਬ ਛੋਟੇ ਛੋਟੇ ਬੀਜ ਹੁੰਦੇ।
1: ਮੈਂ ਨਾ ਅੱਜ ਜਾ ਕੇ ਦੱਸ ਪੁੱਛਦਾ ਵਾ ਵੀ ਬਿੱਲ, ਮੈਂ ਤੇ ਸੱਚੀ ਆਪਣੀ ਜ਼ਿੰਦਗੀ ਚ ਨਹੀਂ ਖਾਧਾ,
0: ਮੈਂ ਬੜੇ ਗੇੜੇ ਦਿੱਤੇ ਬਿੱਲ ਸ਼ੇਕ ਦੇ।
1: ਉਹ ਸ਼ਾਇਦ ਬਿੱਲ ਤੋਂ ਯਾਦ ਆਇਆ ਭਾਜੀ, ਅਸੀਂ ਨਾ ਕੱਲ ਲਾਸਟ ਵੀਕ ਨਾ ਆਪਾਂ ਗੁਆਂਢੀਆਂ ਦੇ ਉੱਥੇ ਘਰ ਗਏ ਸੀ
0: ਤੇ ਪੁੱਛ ਕੇ ਗਏ
1: ਸੀ, ਨਹੀਂ ਪੁੱਛ ਕੇ ਨਹੀਂ ਗਿਆ, ਉਹਦੇ ਲਈ ਬੁਲਾਇਆ ਸੀ। ਉਹ ਤੇ ਕਹਿੰਦੇ ਆ ਜਾਓ, ਅਸੀਂ ਉਹ ਸੇਕਦੇ ਆ।
0: ਮੈਂ ਕਿਹਾ ਬਿਨਾਂ ਦੱਸੇ ਚਲੇ ਗਏ।
1: ਉਹ ਨਾ ਲੋਹੜੀ ਸੇਕਦੇ ਆ, ਮੈਂ ਕਿਹਾ ਕਿਹੜੀ ਸਾਡੀ ਲੋਹੜੀ? ਉਹ ਕਹਿੰਦੇ ਦਰਖਤ ਵੱਡਾ ਹੋ ਗਿਆ ਸੀ ਤੇ ਅਸੀਂ ਡਾਣਾ ਡੂਣਾ ਕੱਟੀਆਂ
0: ਵਾ, ਬਾਰਬੀਕਿਊ
1: ਆ ਜਾਓ। ਨਹੀਂ ਬਾਰਬੀਕਿਊ ਨਹੀਂ, ਕੱਲੀ ਲੋਹੜੀ ਸੇਖੀ, ਬਾਰਬੀਕਿਊ ਨਹੀਂ ਉਹ ਕਰਦੇ, ਉਹ ਚਿਕਨ ਨਹੀਂ ਖਾਂਦੇ ਨਾ ਉਹ।
0: ਭਾਜੀ ਪਨੀਰ ਦੇ ਨਾਲ ਬਾਰਬੀਕਿਊ ਨਹੀਂ ਹੁੰਦਾ?
1: ਇਹ ਤੇ ਮੈਂ ਸੋਚਿਆ ਹੀ ਨਹੀਂ।
0: ਕੈਪਸੀਕਮ ਟੰਗ ਕੇ, ਪਿਆਜ਼ ਰੱਖ ਕੇ, ਪਨੀਰ ਦੀਆਂ ਸਲਾਈਸਾਂ ਪਾ ਕੇ, ਦੋ ਦੀ
1: ਲੋਹੜੀ ਬਾਲ ਕੇ ਬਸ ਕਰਤਾ ਤੇ ਤੁਸੀਂ
0: ਰਿਓੜੀਆਂ ਵੀ ਨੀ ਖਲਾਈਆਂ?
1: ਭਾਜੀ ਰਿਓੜੀਆਂ ਨੀ, ਮੈਂ ਨਾ ਪਹਿਲੀ ਵਾਰੀ ਅਮਰੂਦ ਦੇਖਿਆ।
0: ਅਮਰੂਦ
1: ਜਿੱਦਾਂ ਤੁਸੀਂ ਤੁਸੀਂ ਦੱਸੋ ਕਿੱਦਾਂ ਦੇ ਅਮਰੂਦ ਦੇਖੇ ਆ? ਇੱਕ ਤੇ ਹਰਾ ਹੁੰਦਾ, ਇੱਕ ਜਦੋਂ ਕੱਟੀ ਦਾ ਉਹਚੋਂ ਲਾਲ ਨਿਕਲਦਾ। ਤੁਸੀਂ ਇਹੋ ਜਿਹਾ ਅਮਰੂਦ ਦੇਖਿਆ? ਬਿਲਕੁਲ ਛੋਟਾ ਲਾਲ ਅਮਰੂਦ, ਬਾਹਰੋਂ ਵੀ ਲਾਲ, ਅੰਦਰੋਂ ਤੇ ਚੱਲ ਲਾਲ ਹੈਗਾ ਹੀ ਹੈਗਾ। ਉਹ ਨਾ ਕੀ ਸੀ,
0: ਅਮਰੂਦ ਹੀ ਕਹਿੰਦੇ ਨੇ?
1: ਨਹੀਂ ਭਾਜੀ, ਉਹ ਅਲੱਗ ਅਮਰੂਦ ਹੈ, ਉਹ ਮੈਂ ਪਹਿਲੀ ਵਾਰੀ ਖਾਧਾ। ਔਰ ਮੇਰੇ ਖਿਆਲ ਨਾਲ ਤੁਸੀਂ ਜਿੱਦਾਂ ਸਵਾਲ ਜਵਾਬ ਦੱਸ ਰਹੇ ਹੋ, ਤੁਸੀਂ ਨਹੀਂ ਖਾਧਾ ਉਹ। ਉਹ ਕੀ ਸੀ, ਛੋਟੇ ਛੋਟੇ ਅਮਰੂਦ ਲਾਲ, ਠੀਕ ਹੈ, ਔਰ ਇੰਨੇ ਮਿੱਠੇ ਸੀ ਨਾ, ਉਹ ਅਲੱਗ ਅਮਰੂਦ ਹੈਗੇ, ਉਹ ਆਪਣੇ ਆਪਣੇ ਅਮਰੂਦ ਨੀ, ਜਿੱਦਾਂ ਆਪਣੇ
0: ਇੰਪੋਰਟਡ ਹੋਣਗੇ, ਚੀਨ ਤੋਂ ਮੰਗਵਾਏ
1: ਹੋਣ। ਯਾਰ ਇਹ ਨਹੀਂ ਪਤਾ, ਤੁਸੀਂ
0: ਟੀਕੇ ਲੱਗੇ ਹੋਣਗੇ ਉਹ ਚ ਲਾਲ ਰੰਗ,
1: ਤੁਸੀਂ ਕੱਲੇ ਗਰੀਨ ਹੀ ਖਾਧੇ ਆ ਨਾ? ਬਲਾ
0: ਨਹੀਂ ਸਰ, ਮੈਂ ਅਮਰੂਦ ਖਾਧੇ ਹੀ ਨੀ, ਮੇਰੇ ਐਡੀ ਗਰੀਬ ਦੀ ਕਿੱਥੇ ਔਕਾਤ, $24 ਕਿਲੋ ਵਾਲੇ ਕਿੱਥੇ ਖਾ ਸਕਦੇ?
1: ਅੱਛਾ, ਇੰਨੇ ਮਹਿੰਗੇ ਆ?
0: ਤੇ ਹੋਰ, ਅੱਛਾ ਤੁਹਾਨੂੰ ਮੁਫਤ ਚ ਖਿਲਾਤੇ ਉਹਨਾਂ ਨੇ?
1: ਹਾਂ, ਹੋਰ ਕੀ, ਨਹੀਂ ਉਹ ਘਰ ਲੱਗੇ, ਇਹਨਾਂ ਉਹਨਾਂ ਦਾ ਪੇੜ ਲੱਗਾ ਸੀ, ਇੱਦਾਂ ਥੋੜੀ ਆ। ਅੱਛਾ, ਅਮਰੂਦ ਭਾਜੀ ਖਾਸੇ ਮਹਿੰਗੇ ਹੈ, ਓਹੋ, ਬਾਕੀ ਹੋਰ ਸਬਜ਼ੀਆਂ ਸੁਬਜ਼ੀਆਂ
0: ਠੀਕ ਠਾਕ?
1: ਤੁਹਾਨੂੰ ਤਾਂ ਸਾਰਾ ਪਤਾ ਹੋਣਾ ਰੇਟ ਰੂਟ ਦਾ, ਕਿਉਂਕਿ ਤੁਸੀਂ ਲਿਆਉਂਦੇ ਰਹਿੰਦੇ ਹੋ ਨਾ,
0: ਤੁਹਾਡੇ ਹੋਮ ਡਿਲੀਵਰੀ ਹੁੰਦੀ ਆ?
1: ਹੋਮ ਡਿਲੀਵਰੀ ਵੀ ਨਹੀਂ ਹੁੰਦੀ, ਜਦੋਂ ਮੈਂ ਲੈ ਕੇ ਆਉਣਾ ਨਾ, ਮੈਨੂੰ ਕੀ ਦੱਸਿਆ ਜਾਂਦਾ ਜਦੋਂ ਮੈਂ ਸਬਜ਼ੀ ਲੈ ਕੇ
0: ਲਿਸਟ ਬਣੀ ਹੁੰਦੀ ਹੈ? ਆ ਮੇਰੇ ਕੋਲ ਵੀ ਹੈ,
1: ਨਹੀਂ ਲਿਸਟ ਤੇ ਬਣੀ ਹੁੰਦੀ ਆ, ਮੈਨੂੰ ਨਾਲ ਧਮਕੀ ਵੀ ਦਿੱਤੀ ਜਾਂਦੀ ਆ, ਜੇ ਕੋਈ ਇਹ ਤੋਂ ਵੱਧ ਕੋਈ ਐਕਸਟਰਾ ਚੀਜ਼ ਲਈ ਨਾ, ਉਹ ਤੁਹਾਡੇ ਵੀ ਹੁੰਦੀ ਹੈ ਧਮਕੀ?
0: ਨਹੀਂ, ਉਹ ਧਮਕੀ ਨਹੀਂ ਹੁੰਦੀ, ਉਹ ਪਤਾ ਹੀ ਆ ਵੀ ਆ ਜਾਣੀ ਹੈ ਬਾਅਦ ਚ, ਫਿਰ ਰਿਟਰਨ ਕਰਨੀ ਪੈਂਦੀ। ਮੈਂ ਹੋਰ ਕੋਈ ਖਾਣ ਪੀਣ ਦੇ ਲਈ, ਮਤਲਬ ਜਵਾਕ ਦੇ ਲਈ ਕੁਛ ਲੈ ਲਈ, ਨਹੀਂ ਤੇ ਘਰ ਚ ਸਾਜ ਸੱਜਾ ਦੀ ਕੋਈ ਚੀਜ਼ ਹੁੰਦੀ ਹੈ, ਮੈਨੂੰ ਇਹੀ ਪਸੰਦ ਆਉਂਦੀ।
1: ਭਾਜੀ ਤੁਸੀਂ ਕਿਸਮਤ ਵਾਲੇ ਹੋ,
0: ਕੋਈ ਸਪੀਕਰ ਸਪਾਕਰ ਕੋਈ ਚੱਕ ਲਿਆ,
1: ਜੇ ਮੈਂ ਜਵਾਕ ਲਈ ਵੀ ਲੈ ਲਈ ਨਾ ਤਾਂ ਵੀ ਮੈਨੂੰ ਗਾਲਾ ਹੈ ਤੁਹਾਨੂੰ, ਤੇ ਫਿਰ ਵੀ
0: ਜਵਾਕ ਵਿਗਾੜ ਰਹੇ ਤੁਸੀਂ, ਹੈ ਨਾ?
1: ਏਦਾਂ ਹੀ ਇਹੋ ਹੀ ਆ, ਜੇ ਉਹ ਮੇਰੇ ਖਿਆਲ ਨਾਲ ਸੁਣਦੀ ਵੀ ਪਈ ਹੋਣੀ ਹੈ, ਉਹ ਹਮੇਸ਼ਾ।
0: ਅੱਛਾ ਭਾਈ, ਤੁਹਾਡਾ ਆਪਣਾ ਪ੍ਰੋਗਰਾਮ ਤਿੰਨ ਜਾਣੇ ਸੁਣਦੇ? ਦੋ ਆਪਾਂ ਭਾਬੀ, ਇਹਦਾ ਰਿਕਾਰਡ ਬਣ ਗਿਆ, ਇਹ ਪੁੱਛ ਕੇ ਆਏ ਵੀ ਪੂਰਾ ਸੁਣਦੇ
1: ਜਿਹੜੇ ਸਾਨੂੰ ਸੁਣਦੇ ਪਏ ਹੋਣਗੇ,
0: ਗਾਣੇ ਗਾਣੇ ਸੁਣਦੇ, ਬਾਕੀ ਜਮਿਊਟ ਕਰ ਦਿੰਦੇ,
1: ਆਪਣੇ ਸ਼ੋਅ ਦਾ ਨਾਂ ਕੀ? ਮੈਨੂੰ ਚੇਤਾ ਹੀ ਭੁੱਲ ਗਿਆ ਨਾ,
0: ਖਬਰੇ ਬੜੀ ਬੇਕਾਰ ਹੈ।
1: ਹਾਂ, ਜਿੱਦਾਂ ਦੀ ਆਪਾਂ ਖਬਰਾਂ ਬੇਕਾਰ ਹੈ ਨਾ, ਉਹ ਭਾਵੇਂ ਫਿਰ ਵੀ ਠੀਕ ਹੋਣ, ਆਪਣੀ ਜਿਹੜੀ ਗੱਲਾਂ ਵਿੱਚ ਕਰਦੇ ਨਾ, ਉਹ ਤੇ ਬਹੁਤ ਹੀ ਜ਼ਿਆਦਾ ਬੇਕਾਰ,
0: ਫਿਰ ਰੋਕ ਦੀਏ ਗੱਲਾਂ ਹੀ ਰੋਕ ਦਿੰਦੇ ਆਪਾਂ।
1: ਅੱਛਾ, ਖਬਰ ਤੋਂ ਯਾਦ ਆਇਆ, ਮੈਂ ਹੁਣ ਜਦੋਂ ਥੱਲਿਓ ਆ ਰਿਹਾ ਸੀ ਨਾ, ਇੱਕ ਫੈਮਿਲੀ ਸੀ, ਆਪਾਂ ਉਹਨਾਂ ਦੇ ਨਾਲ ਨਾ ਬਾਥਹਸਟ ਗਏ ਸੀ, ਫਰਾਈਡ ਚਿਕਨ ਸੋਰੀ ਫਰਾਈਡ ਬ੍ਰਦਰਸ ਤੇ ਮੈਂ ਕਿਹਾ ਯਾਰ ਇੱਥੇ ਭੀੜ ਬੜੀ ਲੱਗੀ
0: ਰਹੀ ਰਾਤ ਨੂੰ 2 ਵਜੇ ਤੱਕ ਰੌਣਕਾਂ
1: ਸੱਚ ਤੁਸੀਂ ਵੀ ਖਾਧਾ ਸੀ ਨਾ ਇੱਕ ਵਾਰੀ ਵਧੀਆ ਲੱਗਾ ਤੁਹਾਨੂੰ
0: ਹਾਂ ਇਹ 2 ਦਿਨ ਫਿਰ ਤੁਹਾਨੂੰ ਟੋਇਲਟ ਚ ਬਿਠਾ ਰਹੇ
1: ਡੱਬੇ
0: ਖਾ ਸਕਦੇ ਨੇ ਟੀਨ
1: ਯਾਰ ਗੱਲਾਂ ਚੋਂ ਗੱਲਾਂ ਨਿਕਲਦੀਆਂ ਟੀਨ ਦੇ ਡੱਬੇ ਤੋਂ ਯਾਦ ਆਇਆ ਭਾਜੀ ਉਹ ਜਿਹੜਾ ਹੁੰਦਾ ਟੀਨ ਦਾ ਡੱਬਾ ਜਿੱਦਾਂ
0: ਜਿਹ
1: ਚ ਸਾਗ ਹੋਵੇ ਤੇ ਜੇ ਉਹਦੀ ਉਹ ਟੁੱਡੀ ਜੀ ਉਹ ਟੁੱਟ
0: ਜਾਏ
1: ਯਾਰ ਉਹਦੇ ਵੱਲ ਖੁੱਲਦਾ ਨੀ ਸਾਡੇ ਕੋਲ
0: ਖੋਲਣ ਦੇ ਲਈ ਵੀ ਆਈਕਿਆ ਤੋਂ ਟੂਲ
1: ਮਿਲਦਾ
0: ਫਸਾ ਕੇ ਆਇਆ ਕਰਕੇ ਆਇਆ ਮੋੜਨਾ ਉਹਨੇ ਆਇਆ ਨਿਕਲ ਆਉਣਾ ਬਾਹਰ
1: ਉਹ ਮੈਂ ਤੁਹਾਨੂੰ ਇਹ ਸਵਾਲ ਇਸ ਕਰਕੇ ਕੀਤਾ ਸੀ ਉਹ ਟੂਲ ਵੀ ਆਪਾਂ ਲਿਆਂਦਾ ਸੀ ਸਾਨੂੰ ਯੂਜ਼ ਨਹੀਂ ਕਰਨਾ ਚੀਜ਼ਾਂ ਸਾਰੀਆਂ ਲਿਆਈ ਦੀਆਂ ਪਰ ਬੰਦੇ ਨੂੰ ਪਤਾ ਵੀ ਦੌੜਨਾ ਚਾਹੇ ਨਾ
0: ਬਿਲਕੁਲ ਸਹੀ ਗੱਲ ਹੈ
1: ਇੱਕ ਹੋਰ ਮੈਂ ਇੱਕ ਗੱਲ ਦੱਸਾਂ ਵਿੱਚ ਵਿੱਚ ਰਹਿ ਜਾਏਗੀ ਪਲੀਜ਼ ਹਲੇ ਤੁਸੀਂ ਨਾ ਗਾਣਾ ਨਾ ਲਾਇਓ ਠੀਕ ਹੈ
0: ਨਹੀਂ ਹਲੇ ਮੈਂ ਤਾਂ ਖਬਰ ਲਗਾਉਣ ਲੱਗਿਆ ਸੀ
1: ਅੱਛਾ ਖਬਰ
0: ਗੁਲਬਨ
1: ਗਿਆ ਸੀ ਤੇ ਉੱਥੇ ਮੈਂ ਭਾਜੀ ਨੂੰ ਜਾਣਾ ਸੀ ਤੇ ਮਿਲ ਕੇ ਨੀ ਆਇਆ ਵਿਸ਼ਾਲ ਭਾਜੀ ਨੂੰ ਨਾ ਤੇ ਉਹਦੇ ਦੱਸਾਂ ਕੀ ਸੀ ਮੈਂ ਨਾ ਸਪਰੇਅ ਲੈ ਕੇ ਗਿਆ ਸੀ ਮੈਂ ਡੈਕੋਰੇਸ਼ਨ ਕਰਨੀ ਸੀ
0: ਖੇਤਾਂ ਚ ਪਾਉਣ ਲਈ
1: ਉਹ ਲੈਣੇ ਖੇਤਾਂ ਚ ਨੀ ਉਹ ਕਿਸੇ ਦੇ ਘਰ ਜਾਣਾ ਸੀ ਤੇ ਉਹਨਾਂ ਦਾ ਬੇਬੀ ਸ਼ਾਵਰ ਸੀ
0: ਉਹਨਾਂ ਨੂੰ ਉੱਥੋਂ ਸਪਰੇਅ ਨਹੀਂ ਮਿਲਦੀ
1: ਉਹ ਨਹੀਂ ਉਹ ਪਤਾ ਨੀ ਉੱਥੋਂ ਮਿਲੀ ਸੀ ਕਿ ਉਹ ਲੇਟ ਹੋ ਗਏ ਸੀ ਮੈਂ ਇੱਥੋਂ ਲਈ ਸਪਰੇਅ ਉਹ ਨਾ ਜਦੋਂ ਬੇਬੀ ਸ਼ਾਵਰ ਹੁੰਦਾ ਤੇ ਉਹ ਛੋਟੀ ਜਿਹੀ ਬੋਟਲ ਹੁੰਦੀ ਆ ਉਹ ਆਪਾਂ ਜਿੱਦਾਂ ਬਲੂ ਆ ਤੇ ਪਿੰਕ ਆ ਏਦਾਂ ਕਰਕੇ ਕਰਨਾ ਤੇ ਉਹ ਪਤਾ ਲੱਗ ਜਾਣਾ ਸਾਰਿਆਂ ਨੂੰ ਮੈਂ ਪਹਿਲੀ ਵਾਰੀ ਸਪਰੇਅ ਲੈ ਕੇ ਗਿਆ ਠੀਕ ਹੈ ਮੈਂ ਉਹਨਾਂ ਨੂੰ ਸਮਝਾਉਣ ਲੱਗ ਪਿਆ ਮੈਂ ਕਿਹਾ ਦੇਖੋ ਮੈਂ ਤਾਂ ਟੈਡੀ ਬੀਅਰ ਬਣਾਇਆ ਹੋਣਾ ਤੇ ਮੈਂ ਸਪਰੇਅ ਨਹੀਂ ਕਰ ਸਕਦਾ ਤੇ ਆਹ ਦੇਖੋ ਇਹਦਾ ਲੌਕ ਤੋੜਤਾ ਹੁਣ ਨਾ ਤੁਸੀਂ ਕਰਦੀ ਤੇ ਉਹ ਨਾ ਥੋੜੀ ਜਿਹੀ ਨਿਕਲੀ ਮੈਂ ਕਿਹਾ ਦੇਖਿਆ ਨਿਕਲੀ ਹੈ ਨਾ ਉੱਥੇ ਜਾ ਕੇ ਵੀ ਨਿਕਲੂਗੀ ਤੇ ਮੈਂ ਦੂਜੀ ਵੀ ਚੈੱਕ ਕਰਾਈ ਮੈਂ ਕਿਹਾ ਦੇਖੋ ਨਿਕਲੀ ਹੈ ਨਾ ਉੱਥੇ ਜਾ ਕੇ ਵੀ ਨਿਕਲੇਗੀ ਫਿਰ ਕੀ ਹੋਇਆ ਸਾਰਾ ਕੁਝ ਓਕੇ ਹੋ ਗਿਆ ਸਾਰੇ ਜਾਣੇ ਆ ਜਾਓ ਉਹ ਜਦੋਂ ਕੱਢਣ ਲੱਗੇ ਉਹ ਨਿਕਲੀ
0: ਨੀ ਨਿਕਲੀ
1: ਉਹ ਪਲੱਗ ਉਹ ਕਿਉਂਕਿ ਜਦੋਂ ਉਹ ਥੋੜੀ ਜਿਹੀ ਵੀ ਕਰਤੀ ਸੀ ਨਾ ਮੈਂ ਉਹਦਾ ਲੌਕ ਖੁੱਲ ਗਿਆ ਤੇ ਅੰਦਰ ਜਿੰਨੀ ਵੀ ਗੈਸ ਸੀ ਉਦੋਂ ਹੀ ਨਿਕਲ ਗਈ
0: ਗੈਸ ਹੀ ਨਿਕਲ ਗਈ
1: ਆਪਾਂ ਉਹ ਸਪਰੇ ਕੀ ਹੁੰਦੀ ਹੈ ਵੀ ਇੱਕਦਮ ਹੋ ਸਕਦਾ ਉਹ ਸਾਨੂੰ ਸੁਣਦੇ ਵੀ ਹੋਣ ਜੇ ਸੁਣਦੇ ਹੋ
0: ਪੈਸੇ ਵਾਪਸ
1: ਪਲੀਜ਼ ਮੈਨੂੰ ਪੈਸੇ ਦੇ ਦਿਓ ਕਿਉਂਕਿ ਇਹ ਮੈਂ ਪਹਿਲੀ ਵਾਰੀ ਕੀਤੀ ਸੀ ਤੇ ਮੈਨੂੰ ਸੱਚੀ ਨਹੀਂ ਸੀ ਪਤਾ ਵੀ ਏਦਾਂ ਹੋਣਾ
0: ਅਗਲੇ ਨੇ ਤਾਂ ਕੰਮ ਖਰਾਬ ਕਰਤਾ
1: ਉਹ ਨਹੀਂ ਨਹੀਂ ਫਿਰ ਮੈਂ ਦੂਜਾ ਕੀਤਾ ਮੈਂ ਦੋ ਦੋ ਤਰੀਕੇ ਲੈ ਕੇ ਜਾਣਾ ਨਾ ਫਿਰ ਮੈਂ ਕੀ ਕੀਤਾ ਫਿਰ ਮੈਂ ਬੱਚਿਆਂ ਦੇ ਐਕਸਪੈਰੀਮੈਂਟ ਕਰਦਾ ਫਿਰ ਮੈਂ ਕਿਹਾ ਦੇਖੋ
0: ਬੱਚਿਆਂ ਦੇ ਉੱਤੇ
1: ਨਹੀਂ ਬੱਚਿਆਂ ਦੇ ਐਕਸਪੈਰੀਮੈਂਟ ਕੀ ਕਰਦਾ ਹੁੰਦਾ ਬੋਤਲ ਚ ਨਾ
0: ਉਹ ਤਾਂ ਤੁਸੀਂ ਦੱਸ ਲਿਆ ਸੀ
1: ਬਾਈਕਾਰ ਸੋਡਾ ਪਾਕ
0: ਉਹ ਦੱਸੋ ਨਾ ਹੁਣ
1: ਨਹੀਂ ਨਹੀਂ ਹੋ ਸਕਦਾ ਕੋਈ
0: ਸੋਡਾ ਜਾਲੀ ਹੈ ਭਾਜੀ ਉਹ ਦੱਸੋ ਨਾ
1: ਮੈਂ ਕੀਤਾ ਜਾਲੀ ਤਰੀਆ ਭਾਜੀ ਯਾਰ
0: ਨਹੀਂ ਨਹੀਂ ਉਹਦੇ ਤੋਂ ਵੀ ਵਧੀਆ ਹੁੰਦੇ ਨੇ
1: ਸ਼ੁਰੂ ਹੋ ਚੁੱਕਾ ਜੀ ਤੇ ਆਪਾਂ ਨੂੰ ਇਹ ਨੀ ਪਤਾ ਵੀ ਕਦੋਂ ਸ਼ੁਰੂ ਹੋਇਆ ਸੀ ਪਰ ਹੋ ਗਿਆ ਸ਼ੁਰੂ ਤੇ ਹੁਣ ਜਿਹੜੇ ਸਾਨੂੰ ਸੁਣਦੇ ਪਏ ਆ ਤੇ ਉਹਨਾਂ ਦਾ ਵੀ ਸ਼ੁਕਰੀਆ ਤੇ ਜਿਹੜੇ ਨਹੀਂ ਸੁਣਦੇ ਪਏ ਉਹ ਆ ਜਾਓ ਪਰ ਉਹਨਾਂ ਨੂੰ ਪਤਾ ਕਿੱਦਾਂ ਲੱਗੇਗਾ ਜਿਹੜੇ ਨਹੀਂ ਸੁਣਦੇ ਪਏ ਤਾਂ ਕੁਝ ਹੈਗਾ ਤਰੀਕਾ ਹਾਂ ਜਿਹੜੇ ਸੁਣਦੇ ਪਏ ਆ ਪਲੀਜ਼ ਬਾਕੀ ਸਾਰਿਆਂ ਨੂੰ ਵੀ ਕਾਲ ਕਰ ਦਿਓ ਭਈ ਸਾਡਾ ਸ਼ੋਅ ਸ਼ੁਰੂ ਹੋ ਗਿਆ ਤੇ ਤੁਸੀਂ ਆ ਜਾਓ ਤੇ ਕਿਉਂਕਿ ਅਸੀਂ ਹੁਣ ਬਹੁਤ ਬੇਕਾਰ ਗੱਲਾਂ ਕਰਦੀਆਂ ਉਹ ਵਿੱਚ ਰਹਿ ਗਈ ਗੱਲ ਭਾਜੀ ਇੱਕ ਉਹ ਇੱਕ ਜਿਹੜੀ ਵਿੱਚ ਗੱਲ ਜਿਹੜੀ ਆ ਥੱਲੇ ਭਾਜੀ ਮਿਲੇ ਸੀ ਉਹ ਸੀ ਉਹ ਕੀ ਸੀ ਮੈਨੂੰ ਕਹਿ ਲਾ ਪਏ ਵੀ ਹੋਰ ਭਾਜੀ ਠੀਕ ਠਾਕ ਆ ਤੇ ਮੈਂ ਕਿਹਾ ਭਾਜੀ ਬਸ ਮੈਂ ਹੁਣੇ ਰੇਡੀਓ ਦਾ ਸ਼ੋਅ ਕਰਨ ਚੱਲਿਆ ਉਹ ਉੱਠ ਕੇ ਖੜਾ ਹੋ ਗਿਆ ਭਾਜੀ ਕਿਆ ਬਾਤ ਹੈ, ਕੀ ਕੀ ਇਨਫੋਰਮੇਸ਼ਨ ਲੈ ਕੇ
0: ਤੁਰੇ ਜਾ ਰਹੇ ਸੀ?
1: ਅੱਛਾ ਯਾਰ ਬੈਠੇ ਸੀ ਨਾ ਉਹ ਖਾਦੇ ਖਾਣ ਲੱਗੇ ਸੀ ਬੈਠੇ ਸੀ ਤੇ ਉਹ ਖੁਸ਼ ਹੋ ਗਿਆ, ਕਹਿੰਦਾ ਭਾਜੀ ਕਿਹੋ ਜਿਹੀ ਇਨਫੋਰਮੇਸ਼ਨ ਲੈ ਕੇ ਆਉਂਦੇ ਹੋ? ਮੈਂ ਕਿਹਾ ਭਾਜੀ ਇਨਫੋਰਮੇਸ਼ਨ ਤੇ ਕੋਈ ਨੀ ਲੈ ਕੇ ਆਉਂਦੇ, ਸਾਡਾ ਮਤਲਬ ਸ਼ੋਅ ਹੁੰਦਾ ਬੇਕਾਰ ਤੇ ਅਸੀਂ ਉਹ ਚ ਬੇਕਾਰ ਖ਼ਬਰਾਂ ਲੈ ਕੇ ਆਉਂਦੇ ਆ ਤੇ ਬਸ, ਹਾਂ ਥੋੜਾ ਬਹੁਤ ਹਸਾਸ ਹੋ ਦਿੰਦੇ ਆ ਤੇ ਕੋਈ ਨੌਲੇਜ ਵਾਲੀ ਕੋਈ ਗੱਲ ਨੀ ਹੈਗੀ, ਪਰ ਵਿੱਚ ਵਿੱਚ ਅਸੀਂ ਨੌਲੇਜ ਦੀਆਂ ਗੱਲਾਂ ਕਰ ਵੀ ਦਿੰਦੇ
0: ਹਾਂ,
1: ਅੱਜ ਆਪਾਂ ਕੀਤੀ ਹੈ ਵਿੱਚ ਵਿੱਚ ਆਪਾਂ ਕਰ ਸਕਦੇ ਹਾਂ।
0: ਨੌਲੇਜ ਵਾਲੀ ਗੱਲ ਮੈਂ ਹੁਣ ਤੁਹਾਨੂੰ ਦੱਸਦਾ ਭਾਜੀ, ਉਹ ਹਾਲਾਂਕਿ ਮੇਰੇ ਤੇ ਲਾਗੂ ਨਹੀਂ ਹੁੰਦੀ ਹੈਗੀ,
1: ਮੇਰੇ ਤੇ ਹੋਏਗੀ,
0: ਤੁਹਾਡੇ ਤੇ ਤਾਂ ਬਹੁਤ ਜ਼ਿਆਦਾ ਲਾਗੂ ਹੁੰਦੀ।
1: ਚਲੋ ਦੱਸੋ ਦੱਸੋ
0: ਦੱਸੋ ਇਹੋ ਜਿਹੀ ਕਿਹੜੀ ਗੱਲ ਹੈ ਜਿਹੜੀ ਮੇਰੇ ਤੇ ਲਾਗੂ ਨਹੀਂ ਹੁੰਦੀ ਤੇ ਤੁਹਾਡੇ ਤੇ ਬਹੁਤ ਜ਼ਿਆਦਾ ਹੁੰਦੀ ਹੈ?
1: ਭਾਜੀ ਕੰਗੀ ਵਾਲ ਕਰਨਾ।
0: ਉਹ ਬਸ ਬਸ ਬਸ ਇਦੋਂ ਗਾਂਹ ਪਛਾਣਾ ਹੋਇਆ। ਹੁਣ ਤੁਹਾਨੂੰ ਅੱਜ ਇਹੀ ਖਬਰ ਦੱਸਦੇ ਆ, ਖਬਰ ਬੜੀ ਬੇਕਾਰ ਹੈ ਇਹਦੇ ਵਿੱਚ, ਅੱਜ ਦੀ ਪਹਿਲੀ ਖਬਰ
1: ਚੱਕਦੇ।
0: ਹੁਣ ਪਤਾ ਇਹ ਲੱਗਿਆ ਹੈਗਾ ਕਿ ਜਿਹੜੀ ਮਤਲਬ ਨਵੀਂ ਸਟੱਡੀ ਰੀਸੈਂਟਲੀ ਆਈ ਹੈ, ਜਿਹੜੇ ਬਾਰ ਬਾਰ ਕਹਿੰਦੇ ਸੀਗੇ ਕਿ ਬਾਲਾਂ ਚ ਕੰਘੀ ਕਰਨ ਦੇ ਨਾਲ ਬਾਲ ਲੰਬੇ ਹੁੰਦੇ ਨੇ,
1: ਓਏ ਸੱਚੀ ਖਬਰ ਆ? ਯਾਰ ਦੇਖੋ ਮੈਂ ਤੁੱਕਾ
0: ਮਾਰਿਆ, ਬੀਬੀਸੀ ਨੇ ਛਾਪੀ ਇਹ ਖਬਰ
1: ਤੇ ਜਿਹੜੇ ਕਹਿੰਦੇ ਬਾਰ ਬਾਰ ਕੰਘੀ ਕਰਨ ਨਾਲ ਬਾਲ ਲੰਬੇ ਹੁੰਦੇ ਨੇ,
0: ਅੱਛਾ ਨਹੀਂ ਹੁੰਦੇ ਨੇ, ਸੰਘਣੇ ਹੁੰਦੇ ਨੇ?
1: ਦਾਦੀ ਵੀ ਇਹੋ ਕਹਿੰਦੀ ਸੀ।
0: ਗਲਤ ਕਹਿੰਦੇ ਸੀ,
1: ਹੋਏ ਦਾਦੀ ਨੂੰ ਫੋਨ ਕੀਤਾ ਜਾਵੇ ਦਾਦੀ, ਅੱਛਾ ਇਹਦਾ ਨਹੀਂ ਹੁੰਦਾ।
0: ਹੁਣ ਅਸਲ ਦੇ ਵਿੱਚ ਨਾ ਇਹਦੀ ਬੜੀ ਵਧੀਆ ਉਹਨਾਂ ਨੇ ਸਟੋਰੀ ਛਾਪੀ।
1: ਅੱਛਾ ਜੀ।
0: ਉਹ ਕਹਿੰਦੇ ਕਿ ਇਹਦਾ ਨਾ ਪਹਿਲਾਂ ਸੰਦਰਭ ਦੇਖੋ ਵੀ ਬਾਰ ਬਾਰ ਕੰਘੀ ਕਿਉਂ ਕਰਦੇ ਆ,
1: ਬਾਰ ਬਾਰ ਕੰਘੀ ਕਿਉਂ ਕਰਦੇ?
0: ਪੁਰਾਣੇ ਟਾਈਮਾਂ ਚ ਕਰਦੇ ਸੀ, ਦਾਦੀ ਠੀਕ ਸੀਗੀ ਤੁਹਾਡੀ, ਪਰ ਅੱਜ ਦੀ ਤਰੀਕ ਦੇ ਵਿੱਚ ਗਲਤ ਹੋ ਗਿਆ, ਉਹਦੇ ਕਾਰਨ ਕੀ ਹੈ?
1: ਬਿਲਕੁਲ ਬਿਲਕੁਲ ਹੋ ਸਕਦਾ,
0: ਕਿਉਂਕਿ ਅੱਗੇ ਜਿਵੇਂ ਪੁਰਾਣੇ ਜ਼ਮਾਨੇ ਆ, ਜਦੋਂ ਤੁਹਾਨੂੰ ਪਤਾ ਕੰਘੀ ਦਾ ਅਵਿਸ਼ਕਾਰ ਕਦੋਂ ਹੋਇਆ ਸੀ?
1: ਕੰਘੀ ਦਾ ਅਵਿਸ਼ਕਾਰ ਕਦੋਂ ਹੋਇਆ ਸੀ?
0: ਸੋਚੋ ਜਰਾ, ਮੈਂ ਤੁਹਾਨੂੰ ਦੱਸਦਾ। ਬੇਸਿਕਲੀ ਪੁਰਾਣੇ ਟਾਈਮਾਂ ਦੇ ਉੱਤੇ ਜਨਾਨੀਆਂ ਦੇ ਕੋਲ ਕੰਘੀ ਕਰਨ ਨੂੰ ਕੰਘੀ ਨਹੀਂ ਸੀ ਹੁੰਦੀ, ਜਦੋਂ ਕੰਘੀ ਦੀ ਖੋਜ ਨਹੀਂ ਸੀ ਹੋਈ,
1: ਠੀਕ ਹੈ?
0: ਸੋ ਆਮ ਤੌਰ ਦੇ ਉੱਤੇ ਉਹ ਜਿਹੜੀ ਜਿਵੇਂ ਬਾਲਾਂ ਦੇ ਵਿੱਚ ਐਂ ਉਂਗਲੀਆਂ ਮਾਰ ਕੇ ਇੱਕ ਜਨਾਨੀ ਦੂਜੀ ਦੇ ਜੂਆਂ ਕੱਢਤੀਆਂ, ਹਨਾ, ਐਂ ਗੁੰਝਲਾ ਬਾਹਰ ਕੱਢਤੀਆਂ, ਤੇ ਜਿਹੜੀ ਸੂਰ ਜਿਹੜੇ ਤੁਹਾਡੇ ਦਰਵਾਜੇ ਚ ਦਿਖਦੀਆਂ ਸੀ ਲੱਤਾਂ,
1: ਲੱਤਾਂ ਸੂਰ,
0: ਉਹ ਸੂਰ ਦੇ ਬਾਲ, ਕਿਉਂਕਿ ਸੂਰ ਦੇ ਬਾਲ ਬਹੁਤ ਡਰਾਈ ਹੁੰਦੇ, ਸੂਰ ਦੇ ਬਾਲਾਂ ਨੂੰ ਐ ਫਸਾ ਕੇ ਲੱਕੜ ਦੇ ਵਿੱਚ ਉਹਦੇ ਨਾਲ ਉਹ ਕੱਢ ਲੈਂਦੀਆਂ ਹੁੰਦੀਆਂ ਸੀਗੀਆਂ।
1: ਅੱਛਾ, ਸੂਰਾਂ ਦੇ ਵਾਲ ਪਹਿਲਾਂ ਕੱਟਣੇ ਤੇ ਫਿਰ ਲੱਕੜ ਚ ਫਸਾਉਣਾ ਤੇ ਫੇਰ ਕਰਦਾ?
0: ਇਹ ਜੀ ਇੱਕ ਕਹਾਣੀ ਮੈਂ ਵੈਸੇ ਥੋਮਸ ਅਲਵਾ ਐਡੀਸਨ ਦੇ ਮਾਮਲੇ ਚ ਵੀ ਸੁਣੀ ਹੈ।
1: ਅੱਛਾ ਜੀ।
0: ਜਿਹਨੇ ਬਲਬ ਦੀ ਖੋਜ ਕੀਤੀ ਸੀਗੀ।
1: ਅੱਛਾ, ਮੈਂ ਕਿਹਾ ਕਿ ਉਹ ਵੀ ਇਦਾਂ ਹੀ ਵਾਲ
0: ਕੱਟਦਾ, ਬਾਗੀ ਬੰਦਾ ਸੀਗਾ।
1: ਅੱਛਾ ਜੀ।
0: ਤੇ ਉਹਨੂੰ ਜੇਲ ਕਰਤੀ ਸੀ, ਸੁਣਿਆ ਇਹ ਮੈਂ ਕਿ ਕਿਉਂਕਿ ਸਾਇੰਸਦਾਨ ਇਹੋ ਜਿਹੇ ਹੁੰਦੇ ਨੇ ਨਾ, ਕਿਉਂਕਿ ਅੱਗੇ ਤਾਂ ਸਿਰਫ ਚਰਚ ਦਾ ਹੀ ਬੋਲ ਬਾਲਾ ਸੀਗਾ,
1: ਠੀਕ ਹੈ,
0: ਕਹਿੰਦੇ ਹੁੰਦੇ ਹਾਊ ਡੇਅਰ ਯੂ ਟੂ ਗੋ ਅਗੇਂਸਟ ਦੀ ਬਾਈਬਲ, ਹੈ ਨਾ,
1: ਸਹੀ ਗੱਲ,
0: ਤਰਕ ਨਹੀਂ ਸੀ ਸੁਣਦੇ ਹੁੰਦੇ, ਜਿਵੇਂ ਗੈਲੀਲੀਓ ਨੂੰ ਜੇਲ ਕਰਤੀ ਸੀਗੀ ਜਾਂ ਫਾਂਸੀ ਦੇਤੀ ਸੀ ਵੀ ਧਰਤੀ ਗੋਲ ਨਹੀਂ ਹੈਗੀ ਚੌਰਸ ਹੈ,
1: ਉਹਨੂੰ ਫਾਂਸੀ ਦੇਤੀ?
0: ਹਾਂ, ਉਹਨੇ ਗੋਲ ਦੱਸਤੀ ਸੀ ਨਾ ਧਰਤੀ, ਪਹਿਲੀ ਵਾਰ ਦੱਸਿਆ ਸੀਗਾ, ਤੇ ਏਦਾਂ ਦੀਆਂ, ਚਲੋ ਐਨੀਵੇਜ਼, ਤਾਂ ਉਹ ਸੁਣਿਆ ਸੀਗਾ ਕਿ ਥੋਮਸ ਅਲਵਾ ਐਡੀਸਨ ਨੇ ਵੀ ਜਿਹਨੇ ਬਲਬ ਦੀ ਖੋਜ ਕੀਤੀ ਸੀ ਉਹ ਲੇਟਰ ਔਨ ਕੀਤੀ ਸੀ, ਬਟ ਉਹਨੂੰ ਜਦੋਂ ਜੇਲ ਕਰਤੀ ਸੀਗੀ ਉਹ ਜਦੋਂ ਤਰਕ ਦੇ ਨਾਲ ਗੱਲਾਂ ਕਰਦਾ ਹੁੰਦਾ ਸੀ ਤਾਂ ਉਹਨੂੰ ਲੱਗਿਆ ਕਿ ਮੈਂ ਜੇਲ ਦੇ ਵਿੱਚ ਐਂ ਤਾਂ ਮੇਰੇ ਦੰਦ ਖਰਾਬ ਹੋਣ ਲੱਗ ਜਾਣਗੇ, ਉਹਦਾ ਦੰਦ ਜੇ ਜਿਵੇਂ ਖਾਧਾ ਨਹੀਂ ਸੀ ਜਾ ਰਿਹਾ ਉਹਦੇ ਤੋਂ, ਫਿਰ ਉਹਨੇ ਐਵੇਂ ਲੱਕੜ ਲੈ ਕੇ ਉਹਨੇ ਆਪਣੇ ਬਾਲ ਤੋੜ ਤੋੜ ਕੇ ਨਾ ਉਹਦੇ ਚ ਫਸਾਏ, ਤੇ ਫਿਰ ਉਹਦਾ ਇੱਕ ਬ੍ਰਸ਼ ਬਣਾਇਆ ਉਹਦਾ ਕੀਤਾ, ਤੇ ਫਿਰ ਬਾਹਰ ਆ ਕੇ ਫਿਰ ਉਹਨੇ ਬ੍ਰਸ਼ ਇਨਵੈਂਟ ਕੀਤਾ ਸੀਗਾ। ਐਨੀਵੇਜ਼, ਉਹ ਇੱਕ
1: ਪਰ ਵਧੀਆ ਚੀਜ਼ ਹੈ,
0: ਪਰ ਇਹ ਜਿਹੜੀ ਸਟੋਰੀ ਹੈਗੀ ਹੈ ਇਹ ਜਨਾਨੀਆਂ ਨੂੰ, ਜਨਾਨੀਆਂ ਦੇ ਬਾਲ ਲੰਬੇ ਹੁੰਦੇ ਨੇ, ਮਤਲਬ ਹਾਰਮੋਨ ਕਹਿ ਸਕਦੇ ਹੋ ਤੁਸੀਂ, ਉਦਾਂ ਦੇ ਹੁੰਦੇ ਨੇ, ਹਰ ਕੋਈ ਰਣਵੀਰ ਸਿੰਘ ਨਹੀਂ ਹੁੰਦਾ ਧੁਰੰਦਰ ਵਾਲਾ,
1: ਮੇਰਾ ਵੀ, ਮੇਰੇ ਵੀ ਥੋੜੇ ਜਿਹੇ ਲੰਬੇ ਆ,
0: ਤੁਹਾਡੇ ਵੀ ਹੈਗੇ, ਤੁਸੀਂ ਵੀ ਧੁਰੰਦਰ ਹੈਗੇ,
1: ਧੁਰੰਦਰ ਛੋਟਾ ਧੁਰੰਦਰ, ਹਾਂ ਹਾਂ, ਧਰਮਿੰਦਰ
0: ਤੁਹਾਨੂੰ ਵੀ ਅਸੀਂ ਧੁਰੰਦਰ ਕਹਿ ਸਕਦੇ ਹਾਂ, ਧੁਰੰਦਰ ਇੱਕ ਹੋਰ ਚੀਜ਼ ਦੇ ਨਾਲ ਵੀ ਮਿਲਦਾ ਜੁਲਦਾ ਵਰਡ ਹੈ,
1: ਆਰੀ ਆਰੀ ਆਰੀ ਆਰੀ ਆ,
0: ਉਸ ਦੌਰ ਦੇ ਵਿੱਚ ਸੋ ਜਿਹੜੀਆਂ ਜਨਾਨੀਆਂ ਹੁੰਦੀਆਂ ਸੀ ਉਹ ਆਪਣੇ ਬਾਲਾਂ ਨੂੰ ਐਂ ਲਪੇਟ ਲੈਂਦੀਆਂ ਹੁੰਦੀਆਂ ਸੀਗੀਆਂ, ਜਿਵੇਂ ਉਹ ਅੱਜ ਕੱਲ੍ਹ ਨਹੀਂ ਪਾਉਂਦੀਆਂ ਹੁੰਦੀਆਂ ਵੀ ਉਹਦੇ ਆਲੇ ਦੁਆਲੇ ਤੌਲੀਆ ਬੰਨ ਲਿਆ ਨਾ, ਉਸ ਦੌਰ ਦੇ ਵਿੱਚ ਉਹ ਕੱਪੜਾ ਜਿਹਾ ਪਾ ਕੇ ਰੱਖਦੀਆਂ ਹੁੰਦੀਆਂ ਨੇ ਤਾਂ ਕਿ ਉਹਦੇ ਚ ਮਿੱਟੀ ਘੱਟ ਜਾਵੇ, ਤੇ ਕਿਉਂਕਿ ਬਰਸ਼ ਨਹੀਂ ਸੀ ਹੁੰਦਾ,
1: ਗੁੰਝਲਾ ਘੱਟ
0: ਨਹੀਂ ਸੀ ਹੁੰਦੀ,
1: ਹਾਂ ਸਹੀ ਗੱਲ।
0: ਫਿਰ 1898 ਦੇ ਵਿੱਚ ਅਮਰੀਕਾ ਦੀ ਓਹੀਓ ਸਟੇਟ ਹੈਗੀ ਹੈ, ਓਹੀਓ ਓ ਐਚ ਆਈ ਓ,
1: ਓਹੀਓ, ਹਾਂ ਹਾਂ ਹਾਂ,
0: ਤੇ ਉੱਥੇ ਦੀ ਇੱਕ ਲੇਡੀ ਸੀਗੀ ਲਾਈਡਾ ਨਿਊਮੈਨ, ਉਹ ਏਦਾਂ ਘਰਾਂ ਘਰਾਂ ਦੇ ਵਿੱਚ ਜਾ ਕੇ ਨਾ ਜਨਾਨੀਆਂ ਦੇ ਬਾਲ ਸਾਫ ਕਰਦੀ ਹੁੰਦੀ ਸੀ, ਜਿਵੇਂ ਮਸਾਜ ਕਰਨੀ, ਬਾਲਾਂ ਚੋਂ ਜੂਆਂ ਚੁਗਣੀਆਂ, ਐ ਉਂਗਲਾਂ ਫੇਰ ਕੇ ਸਾਫ ਕੱਢ ਦੇਣਾ, ਜਾਂ ਉਹ ਸੂਰ ਦੇ ਬਾਲਾਂ ਵਾਲਾ ਬਰਸ਼ ਫੇਰ ਦੇਣਾ, ਹਨਾ,
1: ਠੀਕ ਹੈ।
0: ਫਿਰ ਉਹਨੇ ਇੱਕ ਸਿੰਥੈਟਿਕ ਬ੍ਰਿਜ਼ਲ ਵਾਲਾ ਜਿਹੜਾ ਇੱਕ ਬਾਲਾਂ ਜਿਹੇ ਵਾਲਾ ਇੱਕ ਕੰਘੀ ਜੀ ਬਣਾਈ ਸੀਗੀ,
1: ਠੀਕ ਹੈ,
0: ਤੇ ਉਹ ਤੋਂ ਬਾਅਦ ਫਿਰ ਹੌਲੀ ਹੌਲੀ ਹੌਲੀ ਹੌਲੀ ਨਵੀਂ ਕਿਸਮ ਦੀ ਆਉਣ ਲੱਗ ਪਈਆਂ ਸੀ,
1: ਠੀਕ ਹੈ।
0: ਹੁਣ ਰੀਸੈਂਟਲੀ ਕਹਾਣੀ ਇਹ, ਤਾਂ ਚਲੋ ਮੈਂ ਕੰਘੀ ਦੀ ਖੋਜ ਤੁਹਾਨੂੰ ਦੱਸੀ, ਪਰ ਰੀਸੈਂਟਲੀ ਕਹਾਣੀ ਇਹ ਪਤਾ ਚੱਲੀ ਹੈ, ਉਹੀ ਅਮਰੀਕਾ ਉਹੀ ਓਹੀਓ, ਉੱਥੇ ਇੱਕ ਰਿਸਰਚ ਹੋਈ ਹੈ,
1: ਠੀਕ ਹੈ,
0: 2025 ਦੇ ਵਿੱਚ,
1: ਹਾਂਜੀ,
0: 46% ਤੋਂ ਜ਼ਿਆਦਾ ਲੋਕਾਂ ਦੇ ਕੇਸਿਸ ਦੇ ਵਿੱਚ ਅਲੱਗ ਅਲੱਗ ਸੈਲੂਨਸ ਤੋਂ ਪੁੱਛਿਆ ਗਿਆ ਸੀਗਾ,
1: ਠੀਕ ਹੈ,
0: 46% ਤੋਂ ਜ਼ਿਆਦਾ ਲੋਕਾਂ ਦੇ ਕੇਸ ਦੇ ਵਿੱਚ ਪਾਇਆ ਗਿਆ, ਕੇਸ ਮਤਲਬ ਬਾਲਾਂ ਚ ਨੀ,
1: ਦੂਜੇ ਕੇਸ ਹੁੰਦੇ ਆ,
0: ਦੂਜਾ ਕੇਸ
1: ਉਹ ਵੀ ਨੀ ਕੇਸ ਚੱਲਦਾ, ਦਲਜੀਤ ਵਾਲਾ ਕੇਸ ਵੀ ਨਹੀਂ, ਸੀਏਐਸਸੀ ਵਾਲਾ ਕੇਸ
0: ਪਾਇਆ ਹੈ ਕਿ ਜਿਹੜੇ ਕੰਘੀ ਵੀ ਜ਼ਿਆਦਾ ਫੇਰਦੇ ਨੇ ਉਹਨਾਂ ਦੇ ਬਾਲ ਫੇਰ ਵੀ ਨੀ ਲੰਬੇ ਹੋਏ, ਨਾ ਘਣੇ ਹੋਏ, ਨਾ ਸੰਘਣੇ ਹੋਏ, ਨਾ ਕਾਲੇ ਹੋਏ,
1: ਠੀਕ ਹੈ,
0: ਤੇ ਮਤਲਬ ਗੱਲ ਮੁੱਕਦੀ ਉੱਥੇ ਹੀ ਰਹਿ ਜਾਂਦੇ ਨੇ।
1: ਹਾਂ,
0: ਸੋ ਇਹਦੇ ਵਿੱਚ ਫਿਰ ਹੁਣ ਅਲੱਗ ਅਲੱਗ ਯੂਨੀਵਰਸਿਟੀਆਂ ਨੇ ਆਪੋ ਆਪਣੀ ਦੇਖੋ ਖੋਜ ਵੀ ਯੂਨੀਵਰਸਿਟੀਆਂ ਇਹਨਾਂ ਚੀਜ਼ਾਂ ਚ ਕਰਦੀਆਂ ਨੇ,
1: ਠੀਕ ਹੈ,
0: ਤੇ ਹੁਣ ਹਾਲਾਂਕਿ ਕੰਘੀ ਕਰਨ ਦੇ ਇੱਕ ਫਾਇਦੇ ਜ਼ਰੂਰ ਹੋ ਸਕਦੇ ਨੇ ਕਿ ਤੁਹਾਡੇ ਬਾਲ ਨਰਮ ਰਹਿੰਦੇ ਹੋਣ, ਚਿਪਕਦੇ ਨਾ ਹੋਣ, ਰਹਿੰਦੇ ਹੋਣ, ਰੋਜ਼ਾਨਾ ਤੁਸੀਂ ਇੱਕ ਵਾਰ ਦੋ ਵਾਰ ਜੇ ਕੰਘੀ ਕਰ ਵੀ ਲਓ, ਨੁਕਸਾਨ ਕੋਈ ਨਹੀਂ ਹੈਗਾ, ਪਰ ਐ ਨੀ ਵੀ ਬਾਲ ਲੰਬੇ ਹੋਣ ਲੱਗ ਜਾਣਗੇ, ਹਨਾ, ਇਹ ਉਹਨਾਂ ਦੇ ਲਈ ਹੈ, ਇਹ ਜਨਹਿਤ ਦੇ ਵਿੱਚ ਚੇਤਾਵਨੀ ਜਿਹਨਾਂ ਦੇ ਬਾਲ ਹੈਗੇ ਨੇ। ਹਾਂ, ਤੁਸੀਂ ਚੱਕ ਕੇ ਕੰਘੀ ਨਾ ਫੇਰਨ ਲੱਗ ਜਾਓ ਤੇ ਐਵੇਂ ਕਿਤੇ ਤੁਹਾਡੇ ਬਾਲ ਨਾ ਆ ਜਾਣ।
1: ਅੱਛਾ, ਬਾਲਾ ਕੰਘੀ ਦਾ ਵੀ ਫਾਇਦਾ ਨਾ, ਕੋਈ ਜਿਹੜੇ ਡਸਟ ਡੁਸਟ ਹੁੰਦਾ ਉਹ ਵੀ ਕੰਘੀ ਨਾਲ ਬਾਹਰ ਆ ਜਾਂਦੀ ਹੈ ਨਾ। ਇੱਕ ਕੰਘੀ ਤੋਂ ਯਾਦ ਹੋਰ ਮੈਨੂੰ ਆਇਆ, ਪਹਿਲਾਂ ਤੁਸੀਂ ਦੱਸੋ ਖਬਰ।
0: ਹਾਂ,
1: ਇਹ ਖਬਰ ਹੈ ਭਾਈ, ਤੁਹਾਨੂੰ ਯਾਦ ਹੈ ਜਦੋਂ ਆਪਾਂ ਛੋਟੇ ਹੁੰਦੇ ਸੀ ਤੇ ਜਿੱਦਾਂ ਤੁਸੀਂ ਕੰਘੀ ਤੇ ਬਰੱਸ਼ ਦੋਨੇ ਖਬਰਾਂ ਸੁਣਾਤੀ ਆ,
0: ਹਾਂਜੀ,
1: ਕੰਘੀ ਤੇ ਬਰੱਸ਼ ਦਾ ਵੀ ਬੜਾ ਤਾਲਮੇਲ ਹੈਗਾ।
0: ਅੱਛਾ,
1: ਹਾਂ, ਜਦੋਂ ਕੰਘੀ ਆਪਾਂ ਕਰਦੇ ਹੁੰਦੇ ਹਾਂ ਤੇ ਉਹ ਕੰਘੀ ਚ ਜਦੋਂ ਪੂਰੀ ਮੈਲ ਫਸ ਜਾਂਦੀ ਸੀ ਨਾ, ਉਹ ਬਾਅਦ ਚ ਬਰੱਸ਼ ਨਾਲ ਐ ਕੱਢੀ ਦੀ ਸੀ। ਆਹ ਤੁਸੀਂ ਕੱਢੀ ਕੇ ਨਹੀਂ ਪਹਿਲਾਂ ਕੱਢੀ?
0: ਮੈਂ ਨਹੀਂ ਕੱਢੀ ਸਰ।
1: ਯਾਰ ਹੱਦ ਹੋ ਗਈ ਭਾਜੀ, ਇਹੋ ਤੇ ਇੰਜੋਇਮੈਂਟ ਆ ਬਚਪਨ ਦਾ ਯਾਰ।
0: ਹਾਂ ਹਾਂ, ਕੱਢੀ ਕਰਿਆ
1: ਕਰੋ, ਕਰਿਆ ਕਰੋ, ਇਦਾਂ ਕਰਕੇ
0: ਕਰੀਏ ਸਰ, ਮੈਂ ਹੁਣ ਵੀ ਕਰਕੇ ਆਇਆ।
1: ਅੱਛਾ, ਇੱਕ ਜੂਆ ਵਾਲੀ ਕੰਘੀ ਹੁੰਦੀ ਵਾਈਟ ਕਲਰ ਦੀ, ਉਹ ਬੜੀ ਤਿੱਖੀ ਤਿੱਖੀ ਹੁੰਦੀ, ਯਾਦ ਆ? ਉਹ ਤੁਸੀਂ ਉਹ ਵੀ ਨਹੀਂ ਯੂਜ਼ ਕੀਤੀ?
0: ਨਾ
1: ਯਾਰ, ਸਾਡੇ ਪਈਆਂ ਵਾ ਬਸ, ਜੂਆ ਹੋਰ ਕਿਸੇ ਦੇ ਨਹੀਂ ਪਈਆਂ।
0: ਨਹੀਂ, ਹੋ ਮੈਂ ਦੇਖੀ ਹੈ ਪਰ ਮਤਲਬ ਮੈਂ ਯੂਜ਼ ਨਹੀਂ ਕੀਤੀ।
1: ਉਹ ਕੀ ਹੁੰਦਾ ਸੀ, ਵਾਈਟ ਕਲਰ ਦੀ ਹੁੰਦੀ ਸੀ ਕੰਘੀ ਤੇ ਦੋਨੇ ਪਾਸੇ ਨਾ ਬੜੇ ਬਰੀਕ ਬਰੀਕ ਦਾਣੇ ਹੁੰਦੇ ਸੀ, ਕਿਉਂਕਿ ਉਹ ਫਿਰ ਜਦੋਂ, ਕਿਉਂਕਿ ਜੂਆ ਨੂੰ ਕਰਨ ਲਈ ਉਹ ਬਰੀਕ ਹੀ ਦਾਣੇ ਚਾਹੀਦੇ ਆ ਨਾ, ਖੁੱਲੀ ਖੁੱਲੀ ਵਿੱਚ ਤੇ ਆਉਣੀਆਂ ਨਹੀਂ ਆ, ਤੇ ਉਹ ਕੰਘੀ ਯੂਜ਼ ਕਰਦੇ ਹਾਂ ਤੇ ਉਦੋਂ ਕੇਸ਼ ਨਿਖਾਰ ਸਾਬਣ ਉਦੋਂ ਹੁੰਦਾ ਸੀ।
0: ਅੱਛਾ,
1: ਆਹਾ ਭਾਜੀ, ਤੁਸੀਂ ਸਾਨੂੰ ਬਚਪਨ ਚ ਲੈ ਕੇ ਚੱਲ ਗਏ।
0: ਹਾਂ, ਧੰਨਵਾਦ ਸਰ।
1: ਲਓ ਜੀ,
0: ਤੁਹਾਨੂੰ ਮੈਂ ਬਚਪਨ ਚ ਜੇ ਲੈ ਕੇ ਗਏ ਤੇ ਹੁਣ ਫਿਰ ਬਚਪਨ ਦੇ ਕੁਛ ਗਾਣੇ ਤੁਹਾਨੂੰ ਸੁਣਾ ਦਿੰਦੇ ਤੇ, ਕਿਉਂਕਿ ਸਾਡੇ ਪ੍ਰੋਗਰਾਮ ਚ ਅੱਜ ਪੁਰਾਣੇ ਹੀ ਗਾਣੇ ਚੱਲਣਗੇ।
1: ਅੱਛਾ ਜੀ,
0: ਤੇ ਫਿਰ ਪੁਰਾਣਾ ਚੱਲਣ ਦੋ, ਫਿਰ
1: ਚੱਕਦੇ ਫਿਰ ਪੁਰਾਣੇ ਗਾਣੇ।
0: ਕੰਘੀ ਵਾਵਾ।
1: ਅੱਛਾ, ਕੰਘੀ ਹੋ ਰਹੀ ਆ।

0: ਪਾਲ ਲਈ।
1: ਇੱਕ ਦੋ ਹੋਰ ਗਾਣੇ ਸੁਣਾ ਕੇ ਆਪਾਂ ਫਿਰ ਬ੍ਰੇਕ ਲੈ ਕੇ ਆਈਏ। ਕਹਿੰਦੇ ਤਾਂ
0: ਕਹਿੰਦੇ ਬੈਕ ਟੂ ਬੈਕ ਤੁਸੀਂ ਡੀਜੇ
1: ਬੈਕ ਟੂ ਬੈਕ, ਮੈਂ ਕਿਹਾ ਨਜ਼ਾਰੇ ਲਿਆ ਦੇਣੇ ਨੇ।
0: ਦੇਖੋ ਆ ਦੇਖੋ ਕੰਗੀ, ਮੇਰੇ ਖਿਆਲ ਜਦੋਂ ਕੰਗੀ ਵਾਹੀਦੀ ਹੈ
1: ਹਾਂਜੀ
0: ਵਾਲ ਤੇ ਦੁਖਦੇ ਨੀ। ਉਹ ਅੱਛਾ ਜਦੋਂ ਉਹ ਹੁੰਦੀਆਂ,
1: ਮੈਨੂੰ ਪਤਾ ਨੀ ਸਰ,
0: ਮੈਂ ਆਪਣੇ ਲਿਸਨਰਸ ਨੂੰ ਦੱਸਦਾ, ਇਹ ਜਦੋਂ ਵਾਲ ਉਦੋਂ ਦੁਖਦੇ ਆ ਜਦੋਂ ਤੁਹਾਡੇ ਨਾ ਉਹ ਪੈ ਜਾਣ, ਨਹੀਂ ਜੂਆ ਨੀ
1: ਲੀਕਾਂ,
0: ਉਹਨੂੰ ਗੁੰਝਲਾਂ ਨੂੰ ਵੀ ਕੁਝ ਕਹਿੰਦੇ ਆ,
1: ਗੱਠਾਂ
0: ਗੱਠਾਂ ਵੀ ਕਹਿੰਦੇ ਆ, ਪਤਾ ਨੀ ਗੁੰਝਲਾਂ ਵੀ ਪੈ ਜਾਂਦੀਆਂ ਉਹਨੂੰ, ਮੈਨੂੰ ਹੁਣ ਯਾਦ ਨੀ ਆ ਰਿਹਾ। ਉਹ ਜਦੋਂ ਕਰੀਦਾ ਹੈ ਨਾ ਉਹ ਵਿੱਚ ਜਦੋਂ ਆਪਸ ਵਿੱਚ ਡਾਂਸ ਕਰ ਲੈਂਦੀ ਆ ਆਪਣੇ ਇੱਧਰ ਉੱਧਰ, ਉਦੋਂ ਦੁਖਦੇ ਆ। ਹਾਂ ਆਏ ਹਾਏ,
1: ਇਹਦੇ ਲਈ ਕਹਿੰਦੇ ਹੁੰਦੇ ਆ ਰੋਜ਼ ਨਾ ਆਇਆ ਕਰੋ।
0: ਹਾਂ ਰੋਜ਼ ਨੀ, ਮਤਲਬ ਚਲੋ ਰੋਜ਼ ਹੀ ਨਾ ਲਿਆ ਕਰੋ ਚਲੋ ਵੈਸੇ ਤਾਂ, ਪਰ ਜਿਹਨਾਂ ਦੇ ਲੰਬੇ ਵਾਲ ਹੁੰਦੇ ਨਾ, ਆਪਾਂ ਜਦੋਂ ਹੁਣ ਸਾਡੇ ਲੰਬੇ ਵਾਲ ਹੁੰਦੇ ਸੀ, ਆਪਾਂ ਐਤਵਾਰ ਦੇ ਐਤਵਾਰ ਨਾ
1: ਹੁੰਦੇ ਸੀ
0: ਯਾਰ, ਜਦੋਂ
1: ਹਾਲੇ ਤੁਹਾਡੇ ਹਲੇ ਗੋਡੇ ਤੱਕ
0: ਸੀਗੇ, ਪਹਿਲਾਂ ਮੇਰੇ ਬਹੁਤ ਵੱਡੇ ਵਾਲ ਸੀ। ਹਾਂ ਪਰ ਜਦੋਂ ਮੈਂ ਵਾਲ ਕਟਾਏ ਸੀ ਨਾ, ਹਫ਼ਤਾ ਮੈਨੂੰ ਰੋਟੀ ਨੀ ਸੀ ਮਿਲੀ,
1: ਬੜਾ ਦੁੱਖ ਹੋਇਆ ਸੀ
0: ਮੈਨੂੰ ਤੇ। ਨਹੀਂ
1: ਅੱਛਾ ਤੁਹਾਡੇ ਉਹਦੇ ਪੱਗ, ਪਰ ਤੁਸੀਂ ਹੁਣ ਤੁਹਾਡੇ ਮਤਲਬ ਹੁਣ ਤੁਸੀਂ ਐ ਖੁੱਲੇ ਹੀ ਛੱਡ ਲੈਂਦੇ
0: ਹੋ, ਹੁਣ ਉਹ
1: ਪੱਗ ਬੰਨਿਆ ਕਰੋ।
0: ਨਹੀਂ ਨਹੀਂ ਨਹੀਂ ਉਹ ਫਿਰ ਮੈਂ ਹੁਣ ਤੇ ਪਹਿਲਾਂ ਇਦਾਂ ਹੀ ਆ ਨਾ, ਫਿਰ ਹਾਂ ਪਿੱਛੋਂ, ਕਿਉਂਕਿ ਹੁਣ ਆਉਂਦੀ ਤੂੰ ਛੇਤੀ ਫੜ ਲੈਂਦੀ ਹੈ ਨਾ, ਇਸ ਕਰਕੇ
1: ਹਾਂ ਇਹ
0: ਥੋੜਾ ਫਾਇਦਾ
1: ਸੋਚਣਾ ਵੀ ਹੁੰਦਾ
0: ਯਾਰ। ਖੁਸ਼ ਕਰਨਾ ਚਾਹੀਦਾ ਆਪਣੀ ਘਰ ਵਾਲੀ ਨੂੰ, ਖੁਸ਼ ਰੱਖੋ ਹਮੇਸ਼ਾ ਹੀ। ਆ ਵੀ ਗਾਣਾ ਲਾ।

0: ਨਜ਼ਾਰਾ
1: ਮੈਂ ਕਹਿੰਦਾ ਅੱਜ ਤੇ ਫਰਾਈਡੇ ਨਾਈਟ ਤੁਸੀਂ ਬਣਾ ਦਿੱਤੀ ਆ ਭਾਜੀ ਛੱਡੋ ਗਾਣੇ ਗੁਣੇ ਤੁਸੀਂ
0: ਖਬਰਾਂ ਛੱਡੋ ਗਾਣੇ ਚਲਾਵਾ
1: ਯਾਰ ਆਹ ਜਿਹੜੀ ਪਿੱਛੇ ਜੀ ਡਿਸ਼ੂ ਡਿਸ਼ੂ ਕਰਕੇ ਆਉਂਦੀ ਆ ਨਾ ਮਤਲਬ ਯਾਰ ਇਹ ਵੀ ਜਿਹੜਾ ਕੋਈ ਬੰਦਾ ਕਰਦਾ ਹੈ ਨਾ ਬਣਾਉਂਦਾ ਇਹ ਵੀ ਕਲਾਕਾਰ ਇੰਨਾ ਵਧੀਆ ਯਾਰ ਸਲਿਊਟ ਹੈ ਭਾਜੀ
0: ਆਉਣਾ ਚਾਹੀਦਾ ਬੰਦਾ ਮਤਲਬ ਮਿਊਜ਼ਿਕ ਦੀ ਸੈਂਸ ਹੋਣੀ ਚਾਹੀਦੀ
1: ਮਤਲਬ ਦੇਖੋ ਪੁਰਾਣਾ ਗਾਣਾ ਕੋਈ ਇਹ ਵੀ ਨੀ ਹੈ ਵੀ ਨਵਾਂ ਹੀਰੋ ਮਤਲਬ ਕਲਾਕਾਰ ਗਾ ਰਿਹਾ ਜਾਂ ਕਿੱਦਾਂ ਉਸੇ ਗਾਣੇ ਨੂੰ ਇਹਨੇ ਐ ਉਹ ਕਰਤਾ ਹਨਾ ਉਹ ਸਿੰਗਰ ਤੋਂ ਪੁਰਾਣਾ ਹੀ ਆ ਉਹੀ ਉਹਨੂੰ ਲਾ ਕੇ ਮਿਊਜ਼ਿਕ ਆਹ ਜਿਹੜੀ ਬੀਟ ਅੱਛਾ ਇਹ ਜਿਹੜੀ ਬੀਟ ਆ ਨਾ ਇਹ ਅੱਜ ਦੀ ਜਨਰੇਸ਼ਨ ਵਾਲੀ ਬੀਟ ਆ ਮਤਲਬ ਅੱਜ
0: ਜੇ ਗਾਣਾ ਪੁਰਾਣਾ ਤੇ ਬੀਟ ਅੱਜ ਦੀ ਹੈ
1: ਔਰ ਦੇਖੋ ਕਿੰਨਾ ਵਧੀਆ ਰੀਮਿਕਸ ਕੀਤਾ ਹੈ
0: ਤੁਹਾਡੇ ਲਈ ਕੁਝ ਹੈ ਹੀ ਨਹੀਂ ਫਿਰ ਭਾਈ ਪੁਰਾਣੇ ਟਾਈਮਾਂ ਦੇ ਉੱਤੇ ਇੱਕ ਐਡ ਆਉਂਦੀ ਹੁੰਦੀ ਸੀਗੀ ਡੈਟੋਲ ਵਾਲੀ ਯਾਦ ਹੈ ਤੁਹਾਨੂੰ
1: ਡੈਟੋਲ ਵਾਲੀ
0: ਡੈਟੋਲ ਮਾਰੇ 100% ਕੀਟਾਣੂ
1: ਹਾਂ ਸਹੀ ਗੱਲ
0: ਤੁਹਾਡੇ ਘਰ ਤੇ ਡੈਟੋਲ ਨਹੀਂ ਹੈ ਕਿਆ ਉਹ ਵਾਲੀ ਯਾਦ ਹੈ ਤੁਹਾਨੂੰ ਉਹ ਐਡ ਡੈਟੋਲ ਵੈਸੇ ਤਾਂ ਇਹ ਬ੍ਰਿਟੇਨ ਦੀ ਕੰਪਨੀ ਹੈ ਇੰਗਲੈਂਡ ਦੀ ਕੰਪਨੀ ਹੈ
1: ਬ੍ਰਿਟੇਨ
0: ਹਨਾ ਹਾਈਜੀਨ ਬ੍ਰਾਂਡ ਹੈਗਾ ਇਹਨਾਂ ਦਾ
1: ਹਾਂਜੀ
0: ਤੇ ਡੈਟੋਲ ਦੇ ਉੱਤੇ ਅੱਜ ਕੱਲ ਜੇ ਤੁਸੀਂ ਅੱਜ ਕੱਲ ਚੀਨ ਚ ਰਹਿੰਦੇ ਹੁੰਦੇ ਤਾਂ ਤੁਹਾਨੂੰ ਪਤਾ ਹੋਣਾ ਸੀਗਾ ਕਿ ਡੈਟੋਲ ਦਾ ਨਾਮ ਲਿਆ ਤੇ ਹੀ ਉੱਥੇ ਲੋਕ ਗੁੱਸੇ ਦੇ ਵਿੱਚ ਆ ਰਹੇ ਨੇ
1: ਉਹ ਤੇਰੀ
0: ਡੈਟੋਲ ਦੇ ਖਿਲਾਫ ਐਡਾ ਗੁੱਸਾ ਲੋਕਾਂ ਦਾ ਆਇਆ ਹੋਇਆ ਨਾ ਵੀ ਡੈਟੋਲ ਨੂੰ ਸਾਫ਼ ਕਰ ਦੇਣਾ
1: ਲੋਕਾਂ ਸਫਾਈ ਦੀ ਸਫਾਈ
0: ਅੱਜ ਤੱਕ ਬੜੀ ਵਾਰ ਹੋਇਆ ਕਿ ਚਾਈਨਾ ਦੇ ਵਿੱਚ ਨਾ ਜਦੋਂ ਯੂਥ ਜੇ ਕਿਸੇ ਪ੍ਰੋਡਕਟ ਦਾ ਬਾਈਕਾਟ ਕਰ ਦੇਣਾ ਉਹ ਚੱਲਦਾ ਹੀ ਨਹੀਂ ਹੈਗਾ ਫਿਰ
1: ਅੱਛਾ ਠੀਕ ਹੈ
0: ਇਹ ਮਤਲਬ ਇਤਿਹਾਸ ਗਵਾ ਰਿਹਾ ਇਸ ਚੀਜ਼ ਦਾ
1: ਮਤਲਬ ਜਦੋਂ ਅੱਛਾ ਤੇ ਹੋਰ ਡੈਟੋਲ ਦੇ ਪਿੱਛੇ
0: ਡੈਟੋਲ ਦੇ ਪਿੱਛੇ ਪੈ ਗਏ ਨੇ ਉਹਨੂੰ
1: ਭਾਈ ਸਾਹਿਬ ਦੱਸ ਹੱਦ ਹੋ ਗਈ ਹੈ
0: ਅਸਲ ਚ ਨਾ ਇਹਨਾਂ ਨੇ ਇੱਕ ਆਪਣਾ ਐਡਵਰਟਾਈਜ਼ਮੈਂਟ ਚਲਾਈ
1: ਹਾਂ
0: ਡੈਟੋਲ ਨੇ
1: ਹਾਂਜੀ
0: ਉਹਨਾਂ ਦਾ ਜਿਹੜੇ ਉਹ ਨਹੀਂ ਆਉਂਦੇ ਉਹ ਸੋਪ ਅੱਜ ਕੱਲ ਕਰਕੇ ਐਵੇਂ
1: ਉਹ ਜਿਹੜੇ ਹਾਂ ਮਤਲਬ ਉਹ ਅੱਛਾ ਹੱਥ ਹੁੱਥ ਵੀ ਧੋਈ ਦੇ ਹਾਂ ਹਾਂ
0: ਤੇ ਇਹਨਾਂ ਨੇ ਐਡ ਕਾਦੀ ਇੱਕ ਜਿਵੇਂ ਮਾਈਕਰੋ ਡਰਾਮੇ ਅੱਜ ਕੱਲ ਨਹੀਂ ਹੁੰਦੇ ਹੈਗੇ ਉਹ ਡੇਢ ਡੇਢ ਮਿੰਟ ਦੇ ਅੱਗੇ ਆਪਾਂ ਕਾਰਪੋਰੇਟ ਐਡਾਂ ਕਹਿ ਦਿੰਦੇ ਹੁੰਦੇ ਸੀ
1: ਹਾਂਜੀ
0: ਸੋ ਮਾਈਕਰੋ ਡਰਾਮਾ ਇਹਨਾਂ ਨੇ ਤਿਆਰ ਕੀਤਾ ਇਹਦੇ ਵਿੱਚ ਕੀ ਹੁੰਦਾ ਐਡ ਦੇ ਵਿੱਚ ਕਿ ਇੱਕ ਬੰਦਾ ਆਪਣੇ ਲਈ ਪਾਰਟਨਰ ਲੱਭ ਰਿਹਾ ਜਿਹੜੀ ਸਾਫ਼ ਸੁਥਰੀ ਹੋਵੇ
1: ਹਾਂ ਠੀਕ ਹੈ
0: ਤੇ ਉਹਦੇ ਚ ਉਹ ਕਹਿੰਦਾ ਹੈ ਕਿ ਜਿਹੜੀ ਦੂਸਰੇ ਪੁਰਸ਼ਾਂ ਤੋਂ ਦੂਸ਼ਿਤ ਨਾ ਹੋਈ ਹੋਵੇ ਮਤਲਬ ਚਾਈਨੀਜ਼ ਲੈਂਗੁਏਜ
1: ਠੀਕ ਹੈ ਠੀਕ ਹੈ ਹਾਂ
0: ਇਹਦੇ ਇਸ਼ਤਿਹਾਰ ਦੇ ਐਂਡ ਦੇ ਉੱਤੇ ਇੱਕ ਟਵਿਸਟ ਇਹ ਆਉਂਦਾ ਹੈ ਕਿ ਉਹਨੂੰ ਉਹਦੀ ਗਰਲਫ੍ਰੈਂਡ ਮਿਲ ਜਾਂਦੀ ਹੈ
1: ਅੱਛਾ
0: ਪਰ ਜਦੋਂ ਉਹਨੂੰ ਇਹਦੀ ਇਹ ਸੋਚ ਪਤਾ ਚੱਲਦੀ ਹੈ ਵੀ ਉਹਦੀ ਇਹ ਸੋਚ ਹੈਗੀ ਹੈ ਫਿਰ ਉਹਦੇ ਨਾਲ ਰਿਸ਼ਤਾ ਤੋੜ ਲੈਂਦੀ ਹੈ ਤੇ ਫਿਰ ਉੱਥੇ ਐਂਟਰੀ ਹੁੰਦੀ ਹੈ ਡੈਟੋਲ ਬ੍ਰਾਂਡ ਦੀ
1: ਅੱਛਾ
0: ਤੇ ਫਿਰ ਉੱਥੇ ਉਹ ਜਿਵੇਂ ਉਹ ਬੰਦਾ ਐ ਸਾਫ਼ ਕਰ ਦਿੰਦੇ ਨੇ ਤੇ ਡੈਟੋਲ ਆ ਜਾਂਦਾ ਡੈਟੋਲ ਕਰੇ ਟੌਕਸਿਕ ਪੁਰਸ਼ੋਂ ਕੋ ਸਾਫ਼ ਤੇ ਹੁਣ ਉਹਨਾਂ ਨੇ ਤਾਂ ਆਪਣੇ ਤੌਰ ਦੇ ਉੱਤੇ ਏਦਾਂ ਦੀ ਕੈਡ ਬਣਾਈ ਸੀਗੀ
1: ਠੀਕ ਹੈ
0: ਪਰ ਉੱਥੇ ਸੋਸ਼ਲ ਮੀਡੀਆ ਤੇ ਲੋਕ ਪੁੱਠਾ ਹੀ ਮਤਲਬ ਕੱਢ ਲੈਂਦੇ ਉਹਨਾਂ ਨੇ ਕੱਢਿਆ ਕਿ ਲੈ ਤੁਸੀਂ ਜਨਾਨੀ ਮਤਲਬ ਇੱਕ ਬੰਦਾ ਜਨਾਨੀਆਂ ਲੱਭ ਰਿਹਾ ਏਦਾਂ
1: ਅੱਛਾ
0: ਕੋਈ ਇਹ ਚੀਜ਼ ਹੋ ਗਈ ਕੋਈ ਪ੍ਰੋਡਕਟ ਹੋ ਗਿਆ ਜਨਾਨੀ ਵੀ ਏਦਾਂ ਲੱਭ ਰਿਹਾ ਹੈਗਾ ਫਿਰ ਤੁਸੀਂ ਇਹ ਗੱਲ ਕਹਿ ਰਹੇ ਹੈਗੇ ਹੋ ਕਿ ਦੂਸ਼ਿਤ ਨਾ ਹੋਈ ਹੋਵੇ ਹਨਾ
1: ਦੂਸਰੇ
0: ਚੀਜ਼ਾਂ ਤੋ ਇਹਦੇ ਤੇ ਫਿਰ ਉੱਥੇ ਚੀਨ ਦੇ ਵਿੱਚ ਇੰਟਰਨੈਟ ਦੇ ਉੱਤੇ ਲੋਕ ਭੜਕ ਗਏ
1: ਡੈਟੋਲ ਦੇ ਪਿੱਛੇ ਪੈ ਗਏ ਆ
0: ਹੈਸ਼ਟੈਗ ਬਾਇਕਾਟ ਡੈਟੋਲ ਕਰਕੇ ਏਦਾਂ ਸਮਥਿੰਗ ਸਮਥਿੰਗ ਕਰਕੇ ਹੁਣ ਡੈਟੋਲ ਨੇ ਆਪਣੀ ਉਹ ਐਡ ਤਾਂ ਚਾਈਨਾ ਚੋਂ ਡਿਲੀਟ ਕਰਤੀ ਮੈਂ ਲੱਭ ਰਿਹਾ ਸੀਗਾ ਮੈਨੂੰ ਲੱਭੀ ਨਹੀਂ ਆਈ
1: ਅੱਛਾ ਠੀਕ ਹੈ
0: ਜਿਵੇਂ ਆਪਣੇ ਇੱਥੇ WhatsApp ਚੱਲਦਾ ਹੈ ਦੁਨੀਆ ਭਰ 'ਚ ਚੱਲਦਾ WhatsApp
1: ਹਾਂ ਸਹੀ ਗੱਲ
0: ਉੱਥੇ ਨਹੀਂ ਚੱਲਦਾ ਉੱਥੇ ਵੀਬੋ ਚੱਲਦਾ ਹੈ ਵੀਬੋ ਦੇ ਉੱਤੇ ਹੁਣ ਲੋਕੀ ਭੜਾਸ ਕੱਢਣ ਲੱਗੇ ਹੋਏ ਨੇ ਕਿ ਡੈਟੋਲ ਨੂੰ ਦਫ਼ਾ ਕਰੋ ਬੰਦ ਕਰੋ ਡੈਟੋਲ ਨੀ ਵਰਤਣਾ ਹੈਗਾ ਯੇ ਵੋ ਫਲਾਣਾ ਧਿਮਕਾ
1: ਅੱਛਾ
0: ਐਂ ਚਲੋ ਕਦੇ ਕਦੇ ਹੋ ਜਾਂਦਾ ਹੈਗਾ ਉੱਥੇ
1: ਨਹੀਂ ਮਤਲਬ ਉਹ ਸਿਰਫ ਇਹਦਾ ਮਤਲਬ ਡੈਟੋਲ ਕਰਕੇ ਨੀ ਹੋਇਆ ਉਹ ਐਡ ਕਰਕੇ ਪੰਗਾ ਪਿਆ ਮਤਲਬ ਦੇਖੋ ਐਡ ਕਿਸੇ
0: ਡੈਟੋਲ ਦੀ ਐਡ ਕਰਕੇ
1: ਪਰ ਉਹ ਇਹਦੀ ਜਗ੍ਹਾ ਡੈਟੋਲ ਦੀ ਜਗ੍ਹਾ ਕੁਝ ਹੋਰ ਵੀ ਹੋ ਜਾਂਦਾ ਉਹਦੇ ਨੇ ਉਹਨੂੰ ਵੀ ਬਾਈਕਾਟ ਕਰ
0: ਦੇਣਾ
1: ਬਈ ਆ ਰਹੀ ਆ ਵੀ ਅੱਛਾ ਉਹ ਮੈਂ ਸਮਝਦਾ ਕਿਤੇ ਉਹ ਗੰਦ ਹੀ ਚਾਹੁੰਦੇ ਆ ਵੀ ਇਸ ਕਰਕੇ ਕਹਿੰਦੇ ਵੀ ਅਸੀਂ ਡੈਟੋਲ ਜ਼ਿਆਦਾ ਹੈਗਾ ਤੇ ਗੰਦ ਮਤਲਬ ਗੰਦ ਚ ਪਸੰਦ ਆ ਉਹਨਾਂ ਨੂੰ
0: ਗੱਲ ਨਹੀਂ ਹੈਗੀ ਬਟ ਉਹ ਆਹੀ ਬੰਦਾ ਜਨਾਨੀ ਅੱਜ ਕੱਲ ਤਾਂ ਇਹੀ ਹੁੰਦਾ ਨਾ ਇੱਥੇ ਜਿਵੇਂ ਇੰਡੀਆ ਦੇ ਵਿੱਚ ਹਿੰਦੂ ਮੁਸਲਿਮ ਇੱਥੇ ਕਲਚਰਲ ਮੋਨੋ ਕਲਚਰਲ
1: ਸਹੀ ਗੱਲ ਆ ਉੱਥੇ ਮੋਨੋ ਕਲਚਰ ਤੇ ਉੱਥੇ ਯਾਦ ਆ ਗਿਆ ਜਿਹੜੀ ਲਾਸਟ ਵਾਰੀ ਖਬਰ ਦੱਸੀ ਉਹ ਕਿਹੜੀ ਜਿਹੜੀ ਲੇਡੀ ਕਹਿੰਦੀ ਵੀ ਮਲਟੀ ਕਲਚਰ ਲਈ ਹੈ ਮੋਨੋ ਕਲਚਰ ਹੈ
0: ਫੇਰ ਦਿਓ ਟਿੱਪਣੀਆਂ
1: ਚੱਕੋ
0: ਯਾਦ ਨੀ

0: यो हाँ जी 1674
1: विश्व पद्धर ते तेल दी काट सानो सब नु प्रभावित कर रही है। सरकार कोल एक राष्ट्रीय तेल सुरक्षा योजना है अते असी इस वेले दूजे पद्धर ते हां। अपनी कार दी काट अते वधेरे कुशलता नाल वरतों, ट्रक ड्राइवरां, किसानां अते जरूरी सेवावां लई तेल बचाउण विच मदद करदी है। हर छोटी कोशिश मददगार है। fuelplan.gov.au/punjabi ते जाओ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: This station is now the ultimate power in the universe.
0: Radio Haji 16748.

0: ਕਿਸੇ ਸਵਾਲ ਨੂੰ
1: ਆ ਉਹ ਭਾਜੀ ਆ ਦੇਖੋ
2: ਪੁਰਾਣੇ ਟਾਈਮਾਂ ਚ ਉੱਡਦੇ ਨੀ ਸੀ ਹੁੰਦੇ ਉਹ ਦੀਵਾਲੀ ਤੋਂ ਪਹਿਲਾਂ
1: ਜਿਹੜੀ ਅੱਗ ਲਾ ਕੇ ਕਰਦੇ ਅੱਛਾ ਤੂੰ ਮੇਰੇ ਲਈ ਉਹ ਆ ਤੇ ਮੈਂ ਤੇਰੀ ਡੋਰ ਆ ਸਹੀ ਗੱਲ ਉਹ ਪਹਿਲਾਂ ਜਿਹੜਾ ਦੂਜਾ ਗੱਲ ਲਾਇਆ ਸੀ ਤੇਰੇ ਚਿੱਟਿਆਂ ਦੰਦਾਂ ਦਾ ਹਾਸਾ
2: ਲੈ ਗਏ ਮੇਰੀ ਜ਼ਿੰਦਗੀ
1: ਮੈਨੂੰ ਤੇ ਆਪਣੇ ਦਾਦੇ ਯਾਦ ਆ ਗਏ ਆ
2: ਮੈਂ ਦੰਦਾਂ ਵਾਲੇ ਕੋਲ ਗਿਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਜੀ ਮੈਂ ਦੰਦ ਕਲੀਨ ਕਰਾਉਣੇ ਨੇ ਇੰਡੀਆ
1: ਅੱਛਾ ਜਦੋਂ ਗਿਆ
2: ਮੈਨੂੰ ਭਾਜੀ ਪੂਰੀ ਟ੍ਰਿਪ ਦਾ ਪੈਸਾ ਵਸੂਲ ਹੋ ਗਿਆ ਟੌਪ ਦਾ ਡੈਂਟਿਸਟ ਸੀਗਾ
1: ਅੱਛਾ
2: ਉਹ ਕਹਿੰਦਾ ਜੀ ਇਸਮੇ ਕਿਆ ਕਲੀਨ ਕਰੇ ਕਲੀਨ ਤਾਂ ਮੈਂ ਛੱਡ ਦੇ ਪਿੱਛੇ
1: ਤੇ ਪਾਰਟੀ ਨਹੀਂ ਦਿੱਤੀ ਉਹਨਾਂ ਨੂੰ ਬਈ ਤੇਰੇ ਕੋਲ ਪਾਰਟੀ ਸੀ
2: ਮੈਂ ਤਾਂ ਕਿਹਾ ਚੁੱਕਣਾ ਜਾਣਾ ਮੈਂ ਕਿਹਾ ਪਿੱਛੇ ਮੈਂ ਡਰਦਾ ਪੈਸੇ ਦੱਸ ਦੋ ਕਿੰਨੇ ਲੈਣੇ ਕਹਿੰਦਾ ਯਾਰ ਆਪਕੇ ਕਿਆ ਬਦਲੇ ਕੁਛ ਕਰਾ ਤਾਂ ਹੈ ਨਹੀਂ
1: ਉਹ ਤੇਰੀ ਵਾਹ
2: ਠੀਕ ਹੈ ਯਾਰ
1: ਜੇ ਕਿਤੇ ਇੱਥੇ ਹੁੰਦਾ ਨਾ ਓਏ ਹੋਏ ਇੱਥੇ ਦਾਲ ਦੇ ਲੈ ਮਹਿੰਗੀ ਹੈ ਨਾ ਠੀਕ ਕਰਾਉਣੇ
2: ਇਹੀ ਗੱਲ ਉਹਨੇ ਕਹੀ ਸੀਗੀ
1: ਹਾਂ
2: ਉਹ ਕਹਿੰਦਾ ਕਿ ਬੇਸਿਕਲੀ ਮੇਰੇ ਕੋਲ ਬਹੁਤ ਲੋਕ ਆਉਂਦੇ ਨੇ ਜਿਹੜੇ ਅਮਰੀਕਾ ਤੋਂ ਆਸਟ੍ਰੇਲੀਆ ਤੋਂ ਹਨਾ
1: ਅੱਛਾ ਅਮਰੀਕਾ ਵਿੱਚ ਵੀ ਮਹਿੰਗੀ ਹੈ ਦੰਦ
2: ਹਾਂ
1: ਮਤਲਬ ਇਹ ਨਹੀਂ ਵੀ ਸਿਰਫ ਆਸਟ੍ਰੇਲੀਆ ਚ ਹੀ
2: ਹੈ ਹਾਂ ਕੈਨੇਡਾ ਚ ਵੀ ਬਹੁਤ ਮਹਿੰਗੀ ਹੈਗੀ ਹੈ ਨਿਊਜ਼ੀਲੈਂਡ ਚ ਹੋਰ ਵੀ ਮਹਿੰਗੀ
1: ਅੱਛਾ ਜੀ
2: ਉਹ ਕਹਿੰਦੇ ਕਿ ਇਹ ਨਾ ਆਈ ਡੋਂਟ ਨੋ ਇਹ ਕੀ ਪਰਸੈਪਸ਼ਨ ਛੱਡੀ ਹੋਈ ਹੈ ਕਿੱਦਾਂ ਕਿ ਤੁਹਾਡੇ ਉੱਥੇ ਇਸ਼ਤਿਹਾਰ ਆਉਂਦੇ ਹੋਣਗੇ ਹਨਾ ਮੈਂ ਕਿਹਾ ਨਹੀਂ ਜੀ ਸਾਨੂੰ ਤਾਂ ਫੋਨ ਕਰ ਦਿੰਦੇ ਨੇ ਡੈਂਟਿਸਟ ਹਨਾ ਤੁਹਾਨੂੰ ਵੀ ਆਉਂਦੇ ਹੋਣਗੇ
1: ਸਹੀ ਗੱਲ
2: ਤੁਸੀਂ ਕਿਸੇ ਡੈਂਟਿਸਟ ਦੇ ਚੱਲ ਜਾਓ ਦੋ ਕੁ ਮਹੀਨਿਆਂ ਬਾਅਦ ਉਹਨਾਂ ਦੀ ਡੈਂਟਿਸਟ ਉਹਨਾਂ ਦੀ ਰਿਸੈਪਸ਼ਨ ਦਾ ਹੈਲੋ ਆਈ ਐਮ ਕਾਲਿੰਗ ਫਰ ਦੀਦੀ ਦੀਦੀ ਯੂ ਨੈਕਸਟ ਡੇ ਯੂਰ ਅਪਾਇੰਟਮੈਂਟ ਇਜ਼ ਡਿਊ ਮੈਂ ਸੋਚੀ ਜਾਂਦਾ ਹੁੰਦਾ ਮੈਂ ਤਾਂ ਕੀਤੀ ਓ ਨਹੀਂ ਹੈਗੀ ਉਹ 6-6 ਮਹੀਨੇ ਬਾਅਦ ਉਹ ਕਹਿੰਦਾ ਇੰਨਾ ਨਹੀਂ ਕਰਾਈ ਦੀ ਹੁੰਦੀ ਬੇਸਿਕਲੀ ਕਹਿੰਦਾ ਉਹਦੇ ਨਾਲ ਵੀ ਕੀ ਹੁੰਦਾ ਕਿ ਜਿਹੜੇ ਡਿਪੋਜ਼ਿਟਸ ਕਹਿੰਦੇ ਹੁੰਦੇ ਨੇ ਇਹ
1: ਜਿਹੜੇ
2: ਜੋ ਤੁਸੀਂ ਖਾਂਦੇ ਹੁੰਦੇ ਹੋ ਨਾ ਉਹ ਦੰਦਾਂ 'ਚ ਫਸੀ ਜਾਂਦਾ ਹੁੰਦਾ
1: ਠੀਕ ਹੈ
2: ਕਹਿੰਦਾ ਇੰਨੇ ਜ਼ਿਆਦਾ ਵੀ ਤੁਸੀਂ ਡਿਪੋਜ਼ਿਟਸ ਕੱਢ ਦੋਗੇ ਤੁਹਾਡੇ ਦੰਦਾਂ 'ਚ ਬਿੱਲ ਪੈ ਜਾਣੀ ਹੈਗੀ ਦੰਦਾਂ ਨੂੰ ਸਪੇਸ ਚਾਹੀਦੀ ਹੁੰਦੀ ਹੈ ਜਿਵੇਂ ਉਹ ਕਹਿੰਦੇ ਹੁੰਦੇ ਨਾ ਸਰਫ ਐਕਸਲ ਦੀ ਸੀਗੀ ਕਿ ਕੁਛ ਦਾਗ ਚੰਗੇ ਹੁੰਦੇ ਨੇ ਜਾਂ ਕੰਨ ਵਾਲੇ ਡਾਕਟਰ ਕੋਲ ਜਾਓ ਉਹ ਕਹਿੰਦਾ ਹੁੰਦਾ ਥੋੜ੍ਹੀ ਜੀ ਵੈਕਸ ਰੱਖਣੀ ਜ਼ਰੂਰੀ ਹੈ ਤਾਂ ਕਿ ਫਿਰ ਬਾਹਰੋਂ ਕੋਈ ਗੰਦਗੀ ਨਾ ਆਵੇ ਤੁਹਾਡੇ ਨਾਲ
1: ਸਹੀ ਗੱਲ
2: ਸੋ ਇੱਦਾਂ ਹੀ ਦੰਦਾਂ ਦੇ ਵਿੱਚ ਵੀ ਥੋੜ੍ਹੇ ਡਿਪੋਜ਼ਿਟਸ ਰਹਿ ਜਾਣ ਅੱਜ ਕੱਲ੍ਹ ਨਾ ਉਹ ਕੀ ਹੋ ਗਿਆ ਕਿ ਆਲਡੀ ਤੇ ਜਾਓ ਤੁਸੀਂ ਭਾਜੀ ਉਹ $35 ਦੀ ਮੈਨੂੰ ਲੱਗਦਾ ਇੱਥੋਂ ਕੋਸਕੋ 'ਚ ਵੀ ਅੱਜ ਕੱਲ੍ਹ ਦੇਣ ਲੱਗ ਗਏ ਨੇ ਉਹ ਫਲੋਸ ਹੀ ਮਿਲਣ ਲੱਗ ਗਏ ਫਲੋਸ ਨਹੀਂ ਉਹ ਕੀ ਪਾਣੀ ਦੇ ਨਾਲ ਉਹ ਸਾਫ਼ ਕਰਦੇ ਹੁੰਦੇ ਆ ਜਿਹੜੇ ਡਾਕਟਰ
1: ਉਹ ਜਿਹੜਾ
2: ਤੁਹਾਨੂੰ ਮਸ਼ੀਨ ਹੀ ਇੱਥੋਂ ਮਿਲਣ ਲੱਗ ਗਈ
1: ਅੱਛਾ
2: ਹਾਂ ਉਹ ਪ੍ਰੈਸ਼ਰ ਮਾਰ ਕੇ ਦਿੰਦੇ ਲੋਕੀ ਉਹ ਘਰੇ ਹੀ ਲੱਗੇ ਹੋਏ ਨੇ ਕਮਲੇ ਹੋਏ ਹੋਏ ਉਹ ਨਾ ਕੰਮ ਕਰਿਆ ਕਰੋ
1: ਸਹੀ ਗੱਲ ਸਹੀ ਗੱਲ
2: ਜਿਹੜੇ ਕੰਮ ਜਿੱਥੇ ਦੇ ਹੈਗੇ ਨੇ ਉੱਥੇ ਹੀ ਠੀਕ ਨੇ ਪਰ ਸਾਲ ਬਾਅਦ ਕਰਵਾ ਲਏ ਕਲੀਨ ਤੇ ਕੋਈ ਐਡੀ ਕੋਈ ਗੱਲ ਨੀ ਹੈਗੀ ਕਿ ਮੈਨੂੰ ਮੈਂ 1 ਜਨਵਰੀ ਨੂੰ ਕਰਾਏ ਸੀਗੇ ਤੇ ਮੈਂ ਹੁਣ 31 ਦਸੰਬਰ ਨੂੰ ਜਾਣਾ ਕੋਈ ਨੀ
1: ਹਾਂ ਠੀਕ ਹੈ
2: ਜੇ 30 ਫਰਵਰੀ ਨੂੰ ਵੀ ਚੱਲ ਜਾਓਗੇ ਤਾਂ ਕੋਈ ਚੱਕਰ ਨੀ ਇਤਿਹਾਸ ਦੀ ਗੱਲ ਤੁਰੀ ਹੈ ਭਾਜੀ ਤੇ ਅਗਲੀ ਖਬਰ ਆਪਣੇ ਕੋਲ ਟਾਈਮ ਘੱਟ ਹੈ
1: ਤੇ
2: ਲਾਸਟ ਖਬਰ ਦੇ ਦਈਏ ਕਿ ਨਹੀਂ ਦਈਏ
1: ਲਾ ਦੋ ਫਿਰ ਕੋਈ ਨਹੀਂ ਜਿਹੜੀ ਆ ਹੀ ਗਈ ਹੈ ਸਾਹਮਣੇ
2: ਆਖਰੀ ਖਬਰ
1: ਆਪਾਂ ਕਰ ਹੀ ਦਿੰਦੇ ਹਾਂ ਅੱਜ ਦੀ
2: ਇਹ ਆਖਰੀ ਖਬਰ ਇਸ ਮਿਊਜ਼ਿਕ ਦੇ ਨਾਲ ਜੁੜੀ ਹੋਈ ਲੱਗਦੀ ਹੈਗੀ ਹੈ ਵੈਸੇ
1: ਠੀਕ ਹੈ
2: ਪੁਰਾਣੇ ਟਾਈਮਾਂ ਦੇ ਇੱਕ ਵਾਰ ਫੇਰ ਤੁਹਾਨੂੰ ਲੈ ਕੇ ਚੱਲਦੇ ਆ ਤੁਹਾਨੂੰ ਪਤਾ ਹੈ ਕਿ ਨੰਬਰ ਪਲੇਟ ਜਿਹੜੀ ਆਪਣੇ ਗੱਡੀ ਦੇ ਅੱਗੇ ਲੱਗੀ ਹੁੰਦੀ
1: ਗੱਡੀ ਦੇ ਨੰਬਰ
2: ਤੁਹਾਡਾ ਕੀ ਹੈ ਵੈਸੇ ਇੱਥੇ ਅੰਮ੍ਰਿਤਸਰ ਦਾ ਕੀ ਹੈ
1: PB02
2: ਪੰਜਾਬ ਚ ਟੈਕਸੀਆਂ ਦੇ ਨੇ ਨਾ
1: ਓ ਹਾਂ PB01
2: ਸਾਡਾ PB26 ਹੈ
1: ਜਦਕਿ PB01 ਟੈਕਸੀ ਫਿਰ ਦੂਜੇ ਨੰਬਰ ਤੇ ਅੰਮ੍ਰਿਤਸਰ ਦਾ ਹੁੰਦਾ
2: ਦੂਜੇ ਕਿਉਂਕਿ ਐਲਫਾਬੈਟਿਕਲੀ ਨੇ ਨਾ ਪਹਿਲਾਂ ਅੰਮ੍ਰਿਤਸਰ ਹੁੰਦਾ ਮੇਰੇ ਖਿਆਲ ਨਾਲ 02 ਅੰਮ੍ਰਿਤਸਰ ਹੈ 03 ਬਠਿੰਡਾ ਅੰਬਾਲਾ ਨੀ ਜਿਹੜਾ ਪੰਜਾਬ 1967 ਤੋਂ ਬਾਅਦ ਬਣਿਆ ਸੀਗਾ ਐਕਟ
1: ਓ ਅੱਛਾ ਅੱਛਾ
2: ਹਾਂ ਜਿਹੜਾ 1900 ਜਿਹੜਾ 1 ਨਵੰਬਰ ਤੋਂ ਬਾਅਦ ਉਹਦੇ ਚ ਫਿਰ ਫੇਰ ਬਦਲ ਕਰ ਦਿੱਤੇ ਗਏ ਸੀ
1: ਠੀਕ ਹੈ
2: ਦੂਜੇ ਨੰਬਰ ਤੇ ਮੇਰੇ ਖਿਆਲ ਨਾਲ ਸੋਰੀ 03 ਬਠਿੰਡਾ ਹੋਊਗਾ
1: ਅੱਛਾ
2: 04 ਏ ਬੀ ਚੰਡੀਗੜ੍ਹ ਨੀ ਹੈਗਾ ਪੰਜਾਬ ਦਾ ਪਾਰਟ ਨੀ DEF ਫਰੀਦਕੋਟ
1: ਮੇਰੇ
2: ਖਿਆਲ ਦੇ ਨਾਲ ਉਹ ਫਿਰੋਜ਼ਪੁਰ ਹੋਣਾ ਤੇ ਏਦਾਂ ਏਦਾਂ ਸੋ ਐਂਡ ਸੋ ਅੱਗੇ ਅੱਗੇ
1: ਜੀ
2: ਤੋਂ ਗੁਰਦਾਸਪੁਰ ਹਨਾ ਪਹਿਲਾਂ ਜੀਰੋ ਕਿੰਨਾ ਸੀਗਾ 6 ਫਿਰੋਜ਼ਪੁਰ ਸੇ ਲਿਖੀ ਜਾਊਗੀ
1: 05
2: ਫਿਰੋਜ਼ਪੁਰ 06 ਗੁਰਦਾਸਪੁਰ GH ਹੁਸ਼ਿਆਰਪੁਰ 7
1: ਅੱਛਾ
2: ਤੇ HIJ ਜਲੰਧਰ 8 ਕਪੂਰਥਲਾ 9
1: ਅੱਛਾ ਮਤਲਬ ਵੱਡੇ ਵੱਡੇ ਸ਼ਹਿਰਾਂ ਦੇ ਨਾਮ
2: L ਲੁਧਿਆਣਾ ਹਾਂ ਡਿਸਟ੍ਰਿਕਟ ਜਿਹੜੇ ਪਹਿਲਾਂ ਆਪਣੇ ਪਹਿਲਾਂ ਪੰਜਾਬ ਦੇ ਤਾਂ 13 ਹੀ ਹੁੰਦੇ ਸੀ
1: ਅੱਛਾ ਠੀਕ
2: ਇਹ ਤਾਂ ਬਾਅਦ ਚ ਆਏ ਨੇ ਮੋਗਾ ਮਾਨਸਾ ਮੁਕਤਸਰ
1: ਠੀਕ
2: ਹੈ L ਲੁਧਿਆਣਾ 10 ਸੋ ਇਹ ਪਟਿਆਲਾ LP
1: ਪਟਿਆਲਾ ਹਾਂ
2: 11 ਤੇ PQR R ਰੋਪੜ 12 ਸੰਗਰੂਰ ਦਾ 13 ਹੋਣਾ ਪੁੱਛ ਲਿਓ ਭਾਬੀ ਜੀ
1: ਤੋਂ ਹਾਂ PB013 ਹੀ ਹੈ ਸਹੀ ਗੱਲ ਹਾਂ
2: ਤੇ ਬਾਅਦ ਚ ਫਿਰ ਸੋ ਐਂਡ ਸੋ ਫਿਰ ਸ਼ਹਿਰਾਂ ਦੇ ਨਾਲ ਮਤਲਬ A ਫਾਰ ਅਜਨਾਲਾ B ਫਾਰ ਬਾਬਾ ਬਕਾਲਾ ਐਦਾਂ ਆ ਗਏ ਹੋਣਗੇ
1: ਯਾਰ ਅੱਜ ਤੇ ਦੀ ਹਾਂ ਅੱਜ ਤੇ
2: PB ਐਦਾਂ ਕਰਕੇ ਫਿਰ PB 26 K ਫਾਰ ਖੰਨਾ ਆਂਦਾ ਤੇ ਸਾਡਾ ਜਿਹੜਾ ਜਿਨ੍ਹਾਂ ਨੂੰ ਟਵਿਨ ਸਿਟੀ ਕਹਿੰਦੇ ਆ ਏਸ਼ੀਆ ਦੀਆਂ ਦੋ ਸਭ ਤੋਂ ਵੱਡੀਆਂ ਮੰਡੀਆਂ
1: ਅੱਛਾ
2: ਜੇ ਫਾਰ ਜਗਰਾਓ ਕੇ ਫਾਰ ਖੰਨਾ ਜੇ ਐਂਡ ਕੇ ਕਹਿ ਦਿੰਦੇ
1: ਆ ਅੱਛਾ
2: ਕਸ਼ਮੀਰ ਨਹੀਂ ਹੈਗਾ ਸੋ 24-25 ਹੈਗੇ ਨੇ
1: ਓਕੇ
2: ਤੇ ਫਿਰ ਉਸ ਤੋਂ ਬਾਅਦ ਪੰਜਾਬ ਦੀ ਪਹਿਲੀ ਤਹਿਸੀਲ ਖਰੜ 27
1: ਅੱਛਾ ਪਹਿਲਾਂ ਪਹਿਲਾਂ ਸਾਰੇ ਉਹ ਤੇ ਫਿਰ ਤਹਿਸੀਲ ਅੱਛਾ ਠੀਕ ਹੈ
2: ਮਤਲਬ ਪਹਿਲਾਂ ਪਹਿਲਾਂ ਸਾਰੇ ਜ਼ਿਲ੍ਹੇ ਆ ਜਾਂਦੇ ਪਹਿਲੀ ਤਹਿਸੀਲ ਮਤਲਬ ਇਹਦੇ ਚ ਪਹਿਲੀ ਨੀ ਖਰੜ ਤਾਂ 27 ਹੈ ਪਰ ਪਹਿਲੀ ਮਤਲਬ ਉਧਰੋਂ ਸ਼ੁਰੂ ਹੁੰਦੀਆਂ ਸੀ ਨਾ
1: ਠੀਕ ਹੈ
2: ਚੰਡੀਗੜ੍ਹ ਤੋਂ ਬਾਅਦ ਤਹਿਸੀਲਾਂ ਸ਼ੁਰੂ ਹੁੰਦੀਆਂ ਸੀਗੀਆਂ ਲੱਗਦੀਆਂ ਤੇ ਐਨੀਵੇਜ਼ ਸੋ ਐਦਾਂ ਐਦਾਂ ਕਰਕੇ ਹੈਗੇ ਨੇ ਇਹ ਜੀ ਤੇ ਅੱਛਾ ਤੁਹਾਨੂੰ ਇਹ ਪਤਾ ਹੈ ਕਿ ਨੰਬਰ ਪਲੇਟ ਸਭ ਤੋਂ ਪਹਿਲਾਂ ਕਦੋਂ ਇੰਟਰੋਡਿਊਸ ਹੋਈ ਸੀਗੀ ਮੈਂ ਇੰਡੀਆ ਦੀ ਗੱਲ ਨਹੀਂ ਕਰ ਰਿਹਾ ਵਰਲਡ ਚ
1: ਮਤਲਬ
2: ਪੂਰੇ ਦੁਨੀਆ ਦੇ ਵਿੱਚ ਨੰਬਰ ਪਲੇਟਸ ਨੇ
1: ਪਹਿਲਾਂ ਤੇ ਗੱਡੇ ਗੁੱਡੇ ਹੁੰਦੇ ਸੀ ਉਹਨਾਂ ਦੀ ਨੰਬਰ ਪਲੇਟ ਨਹੀਂ ਹੁੰਦੀ ਗੱਡਿਆਂ ਤੋਂ ਬਾਅਦ ਬੈਲ
2: ਛੋਟੇ ਨੇ ਪੁਲਿਸ ਤੇ ਨੰਬਰ ਲੈ ਜਾਂਦੇ
1: ਗੱਡੇ
2: ਟਾਂਗੇ
1: ਨਹੀਂ ਨਹੀਂ ਉਹਨਾਂ ਦੇ ਅੱਛਾ ਘੋੜਿਆਂ ਦੇ ਖੁਰਾਂ ਦੇ ਰੱਖੇ ਹੁੰਦੇ ਸੀ ਨਾ ਉਹ ਖੁਰ ਜਿਹੜੇ ਉੱਥੇ ਕੁਝ ਨਾ ਕੁਝ ਲਿਖਿਆ ਹੁੰਦਾ ਖੁਰਾਂ ਦੇ ਨੰਬਰ ਲਿਖਿਆ ਹੁੰਦਾ ਵੀ ਆਹ ਨੰਬਰ ਇੰਨਾ ਨੰਬਰ ਘੋੜਾ
2: ਦੁਨੀਆਂ ਦਾ ਪਹਿਲਾ ਦੇਸ਼ ਜਿਹੜਾ ਸੀਗਾ ਜਿਨ੍ਹਾਂ ਨੇ ਨੰਬਰ ਪਲੇਟਾਂ ਸ਼ੁਰੂ ਕੀਤੀਆਂ ਸੀ ਕਿਉਂਕਿ ਗੱਡੀਆਂ ਗੁੱਡੀਆਂ ਤਾਂ ਨਹੀਂ ਕਹਿ ਸਕਦੇ ਬਟ ਮੋਟਰ ਕਾਰਟ ਜਿਹਨੂੰ ਕਹਿ ਦਿੰਦੇ ਗੱਲ ਤੁਹਾਡੀ ਠੀਕ ਹੈ ਰੇੜੇ ਹੀ ਹੁੰਦੇ ਸੀਗੇ ਬਟ ਉਹਨਾਂ ਤੇ ਮੋਟਰ ਲੱਗ ਗਈ ਸੀ ਉਹਨਾਂ ਨੂੰ ਮੋਟਰ ਕਾਰਟ ਕਹਿੰਦੇ ਹੁੰਦੇ ਸੀ
1: ਅੱਛਾ
2: ਮੋਟਰ ਕਾਰ ਬਾਅਦ ਚ ਸ਼ੁਰੂ ਹੋਈ ਹੈ
1: ਮੋਟਰ
2: ਕਾਰਟ ਪਹਿਲਾਂ ਸ਼ੁਰੂ ਹੋ ਗਈ ਸੀ ਕਾਰਟ ਤੋਂ ਹੀ ਕਾਰ ਬਣੀ ਸੀਗੀ
1: ਠੀਕ ਹੈ ਅੱਛਾ
2: ਤੇ ਮੋਟਰ ਕਾਰਟ ਦੇ ਵਿੱਚ ਸਭ ਤੋਂ ਪਹਿਲਾਂ ਫਰਾਂਸ ਦੇ ਵਿੱਚ ਸੀਗੀ ਇੰਡੀਆ ਜਿੱਦਣ ਆਜ਼ਾਦ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ ਤੇ ਪਾਕਿਸਤਾਨ ਜਿੱਦਣ ਆਪਣੀ ਆਜ਼ਾਦੀ ਦੱਸਦਾ ਉਸ ਦਿਨ 14 ਅਗਸਤ 1893 ਨੂੰ ਪੈਰਿਸ ਦੁਨੀਆਂ ਦਾ ਪਹਿਲਾ ਐਸਾ ਦੇਸ਼ ਸ਼ਹਿਰ ਸੀਗਾ ਜਿਹਨੇ ਰਜਿਸਟ੍ਰੇਸ਼ਨ ਨੰਬਰ ਉੱਤੇ ਲਿਖਣੇ ਸ਼ੁਰੂ ਕਰਤੇ ਸੀਗੇ
1: ਮੋਟਰ ਕਾਰਟਾਂ
2: ਦੇ ਉੱਤੇ ਹਾਂ ਕਿਉਂਕਿ ਉਦੋਂ ਪਹਿਲਾਂ ਮਤਲਬ ਸੀਗੀਆਂ ਮੋਟਰ ਕਾਰਟ ਐਂ ਨਹੀਂ ਕਿ ਨਹੀਂ ਚੱਲਦੀਆਂ ਹੁੰਦੀਆਂ ਸੀ ਯੂਰਪ ਦੇ ਵਿੱਚ ਇੰਗਲੈਂਡ ਦੇ ਵਿੱਚ ਲੰਡਨ 'ਚ ਚੱਲਦੀਆਂ ਹੁੰਦੀਆਂ ਸੀਗੀਆਂ ਬਟ ਉਹਨਾਂ ਦੀ ਕਿਉਂਕਿ ਜਿਵੇਂ ਹੁਣ ਰੇੜਿਆਂ ਦੇ ਨੰਬਰ ਨਹੀਂ ਸੀਗੇ ਰਿਕਸ਼ਿਆਂ ਦੇ ਨੰਬਰ ਨਹੀਂ ਸੀ ਸਾਈਕਲਾਂ ਦੇ ਨੰਬਰ ਨਹੀਂ ਸੀ ਉਹਦਾ ਮੋਟਰ ਕਾਰਟਸ ਦੇ ਵੀ ਨੰਬਰ ਨਹੀਂ ਸੀਗੇ ਤੋ ਕੀ ਹੋ ਗਿਆ ਕਿ ਫਰਾਂਸ ਪੈਰਿਸ ਜਿਹੜਾ ਸੀ ਉਹ ਵੱਡਾ ਸ਼ਹਿਰ ਹੋ ਰਿਹਾ ਸੀ
1: ਹਾਂ ਸਹੀ
2: ਦੁਨੀਆਂ ਦੇ ਵੱਡੇ ਸ਼ਹਿਰਾਂ ਚੋਂ ਇੱਕ ਸੀਗਾ ਤੇ ਕਮਰਸ਼ੀਅਲ ਕੈਪੀਟਲ ਵੀ ਸੀਗਾ ਯੂਰਪ ਦੀ ਇੱਕ ਤਰ੍ਹਾਂ ਦੀ ਤੇ ਉੱਥੇ ਕ੍ਰਿਮੀਨਲ ਵਧਣ ਲੱਗ ਗਏ ਸੀਗੇ ਜਦੋਂ ਵੀ ਕੋਈ ਸ਼ਹਿਰ ਵੱਡਾ ਹੋਊਗਾ ਤਾਂ ਕ੍ਰਾਈਮ ਤਾਂ ਵਧੇਗਾ ਹੀ ਵਧੇਗਾ ਉੱਥੇ ਕ੍ਰਿਮੀਨਲ ਇੰਨੇ ਵਧਣ ਲੱਗ ਗਏ ਸੀ ਕਿ ਜਿਵੇਂ ਕਾਰਾਂ ਚੋਰੀ ਹੋ ਗਈਆਂ ਇਹ ਹਨਾ ਜਾਂ ਕੋਈ ਕਿਸੇ ਨੂੰ ਦੱਬ ਕੇ ਸੱਟ ਮਾਰ ਕੇ ਚਲਾ ਗਿਆ ਤੇ ਕੋਈ ਜਵਾਬ ਦੇ ਨਹੀਂ ਹੈਗਾ ਹੁਣ ਇਹ ਮੁਲਕ ਤਾਂ ਸ਼ੁਰੂ ਤੋਂ ਕਾਨੂੰਨ ਪਸੰਦ ਨੇ ਫਰਾਂਸ ਨੇ ਫਿਰ ਇਹ ਗੱਲ ਸੋਚੀ ਕਿ ਪੈਰਿਸ ਦੇ ਵਿੱਚ ਘੱਟੋ ਘੱਟ ਪਲੇਟਾਂ ਲਗਾਓ ਆਪਾਂ ਨੰਬਰ ਪਲੇਟਾਂ ਲਗਾਓ ਜਿਹਦੇ ਤੇ ਮਾਲਕ ਦਾ ਜਾਂ ਤਾਂ ਨਾਮ ਲਿਖਿਆ ਹੋਵੇ ਜਾਂ ਉਹਦਾ ਐਡਰੈਸ ਲਿਖਿਆ ਹੋਵੇ ਪਲੇਟ ਇਨ ਦੀ
1: ਪਲੇਟ ਜੋ ਪਿੱਛੇ ਦਈਏ ਵੀ ਆ ਪਲੇਟ ਇੰਨੇ ਨੰਬਰ ਦੀ ਹੈਗੀ
2: ਆ ਇਹ ਕਾਰਬੂਜ਼ੀਅਰ ਹੈਨਰੀ ਅਲੰਗਾ ਮੁਥਈਆ ਮੁੱਲੀ ਦਾ
1: ਨਾਮ ਲਿਖੇ ਉਹਨਾਂ ਦੇ ਨਾਮ ਤੇ
2: ਨਾਮ ਲਿਖੇ ਹੁੰਦੇ ਸੀ
1: ਉਹ ਅੱਛਾ ਪਹਿਲਾਂ
2: ਇਦਾਂ ਕਿਉਂ ਇੰਨੇ ਦਾ ਬੰਦੇ ਯਾਰ ਭਾਜੀ ਦੇਖੋ ਹੁਣ ਪੈਰਿਸ ਚ ਕਿੰਨੇ ਕੁ ਲੋਕ ਹੋਣਗੇ ਜਿਨ੍ਹਾਂ ਦੇ ਕੋਲ ਮੋਟਰ ਕਾਰਟ ਹੋਏਗੀ
1: ਉਹ ਹਾਂ ਉਦੋਂ ਤਾਂ ਘੱਟ ਹੁੰਦੇ
2: ਸੀ ਜਦੋਂ ਤਾਂ ਉਹੀ ਗਿਣਤੀ ਦੇ ਕੁਝ ਬੰਦੇ ਹੁੰਦੇ ਸੀਗੇ
1: ਠੀਕ ਹੈ
2: ਜਿਵੇਂ ਸੇਠ ਧਨੀ ਰਾਮ ਦੀ ਮੋਟਰ ਕਾਰਟ ਚੋਰੀ ਹੋ ਗਈ
1: ਅੱਛਾ ਸੇਠ ਧਨੀ ਰਾਮ
2: ਪਤਾ ਤਾਂ ਹੋਵੇ ਨਾ
1: ਉਹ ਇਹ ਤਾਂ ਧਨੀ ਰਾਮ ਦੀ ਮੋਟਰ ਕਾਰ ਹੈ ਇਹ ਯਹਾਂ ਪੇ ਕੀ ਕਰ ਰਹੀ ਹੈ ਹੈਲੋ ਧਨੀ ਰਾਮ ਤੁਮ ਕਹਾਂ ਪੇ ਹੋ ਮੈਂ ਤਾਂ ਯਾਰ ਯਹਾਂ ਪੇ ਹੋ ਉਹ ਤੁਹਾਡੀ ਮੋਟਰ ਕਾਰ ਯਹਾਂ ਪੇ ਅਰੇ ਉਹ ਤਾਂ ਚੋਰੀ ਹੋ ਗਈ ਸੀ ਪਕੜੋ ਹਾਂ
2: ਥੈਂਕ ਯੂ ਫਾਰ ਦੀ ਬੈਡ ਜੋਕ ਭਾਜੀ ਤੇ ਪੈਰਿਸ ਤੋਂ ਬਾਅਦ ਫਿਰ ਇਹੀ ਕਾਨੂੰਨ 1896 ਚ ਜਰਮਨੀ ਨੇ ਲਿਆਂਦਾ ਸੀ
1: ਠੀਕ ਹੈ
2: ਤੇ ਫਿਰ ਤੀਜਾ ਦੇਸ਼ ਨੈਦਰਲੈਂਡ ਬਣਿਆ ਸੀ ਜਿਹਨੂੰ ਅੱਜ ਕੱਲ ਹਾਲੈਂਡ ਵੀ ਕਹਿ ਲੈਂਦੇ ਹੈਗੇ ਜਾਂ ਪਹਿਲਾਂ ਹਾਲੈਂਡ ਕਹਿ ਲੈਂਦੇ ਸੀ ਅੱਜ ਕੱਲ ਨੈਦਰਲੈਂਡ ਕਹਿ ਲੈਂਦੇ
1: ਠੀਕ ਹੈ
2: ਸੋ ਏਦਾਂ ਕਰਕੇ ਇਹ ਕਾਨੂੰਨ ਹੌਲੀ ਹੌਲੀ ਹੌਲੀ ਕਰਕੇ ਤੇ ਫਿਰ ਡੈਨਮਾਰਕ ਦੇ ਵਿੱਚ ਆ ਗਿਆ ਫਿਰ ਏਦਾਂ ਹੀ ਅਮਰੀਕਾ ਚ ਚਲਾ ਗਿਆ 1901 ਦੇ ਵਿੱਚ ਅਮਰੀਕਾ ਦੇ ਅੰਦਰ ਲਾਅ ਬਣ ਗਿਆ ਸੀ ਉਹ ਸਾਲ ਜਦੋਂ ਆਸਟ੍ਰੇਲੀਆ ਚ ਕੰਸਟੀਟਿਊਸ਼ਨ ਲਾਗੂ ਹੋਇਆ ਸੀ
1: ਠੀਕ ਹੈ ਜੀ
2: ਕਿ ਇਹ ਕੰਪਲਸਰੀ ਹੈ ਕਿ ਨਿਊਯਾਰਕ ਦੇ ਵਿੱਚ ਕਾਰਾਂ ਦੇ ਉੱਤੇ ਨੰਬਰ ਪਲੇਟ ਹੋਣੀ ਚਾਹੀਦੀ ਹੈ ਔਰ ਨੰਬਰ ਪਲੇਟ ਲੋਕ ਅੱਗੇ ਤਾਂ ਜਿਵੇਂ ਆ ਯੂਰਪੀ ਮੁਲਕਾਂ 'ਚ ਤਾਂ ਆਪਣੀ ਮਰਜ਼ੀ ਦੇ ਨਾਲ ਰੱਖਦੇ ਸੀ ਨਾ ਨਾਮ ਅਮਰੀਕਾ 'ਚ ਸਰਕਾਰ ਨੇ ਕਾਨੂੰਨ ਲਿਆਂਦਾ ਕਿ ਅਸੀਂ ਦੱਸਾਂਗੇ ਤੁਹਾਨੂੰ ਕਿ ਨੰਬਰ ਪਲੇਟ ਕੀ ਹੋਊਗੀ
1: ਠੀਕ ਹੈ
2: ਉੱਥੋਂ ਬੇਸਿਕਲੀ ਫਿਰ ਇਹ ਲਾਇਸੈਂਸ ਪਲੇਟ ਵਾਲਾ ਕੰਮ ਜਿਹੜਾ ਇਹ ਸ਼ੁਰੂ ਹੋਇਆ ਤੇ ਇਨਫੈਕਟ ਇੱਕ ਇੰਡੀਆ ਦੇ ਵਿੱਚ ਵਾਇਰਲ ਵੀ ਹੋਈ ਸੀਗੀ ਤਸਵੀਰ ਕੁੰਭ ਦੇ ਮੇਲੇ ਦੀ
1: ਅੱਛਾ ਠੀਕ ਹੈ
2: ਕੁੰਭ ਦੇ ਮੇਲੇ 'ਚ ਇੱਕ ਜੀਪ ਆਈ ਸੀਗੀ ਤੇ ਉਹਦੇ ਤੇ ਮੁਹਿੰਮ ਕੁੰਤੀ ਲਾਲ ਨਾਮ ਦੀ ਇੱਕ ਜੀਪ ਉਹ ਚਲਾ ਰਿਹਾ ਸੀਗਾ
1: ਅੱਛਾ
2: ਮੁਨੀਮ ਕੁੰਤੀ ਲਾਲ ਮੁਨੀਮ ਹੋਊਗਾ ਕਿਸੇ ਰਾਜੇ ਰੂਜੇ ਦੇ
1: ਠੀਕ ਹੈ
2: ਨਾ ਤਾਂ ਉਦਾਂ ਤੇ ਇੰਡੀਆ ਦੇ ਵਿੱਚ 1914 ਦੇ ਵਿੱਚ ਬ੍ਰਿਟਿਸ਼ ਗਵਰਨਮੈਂਟ ਨੇ ਕਾਨੂੰਨ ਲਿਆਂਦਾ ਸੀਗਾ ਇੰਡੀਅਨ ਮੋਟਰ ਐਕਟ
1: ਅੱਛਾ ਉਹਦੇ ਵਿੱਚ ਉਦੋਂ ਨੰਬਰ ਦਿੱਤੇ
2: ਇੱਥੇ ਆ ਗਿਆ ਸੀਗਾ ਤੇ ਹੁਣ ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ ਤੇ ਪੰਜਾਬ ਉਦੋਂ ਅੱਡ ਸਟੇਟ ਸੀਗਾ ਤੇ ਪੰਜਾਬ 'ਚ 1907 ਦੇ ਵਿੱਚ ਜਿਹੜਾ ਰਜਿਸਟਰੇਸ਼ਨ ਕਰਨੀ ਸ਼ੁਰੂ ਕਰਤੀ ਸੀ ਵਹੀਕਲਸ ਦੀ ਪਰ ਜਿਹੜਾ ਨੰਬਰ ਪਲੇਟ ਵਾਲਾ ਕੰਮ ਸੀ 1900 ਕਿੰਨਾ ਦੱਸਿਆ ਸੀਗਾ 14 ਤੋਂ ਬਾਅਦ ਫੇਰ ਸ਼ੁਰੂ ਹੋਇਆ ਸੀਗਾ ਇਹ।
1: ਤੇ ਹੁਣ ਭਾਜੀ ਚੋਰ ਵੀ ਇੰਨੇ ਚਲਾਕ ਹੋ ਗਏ ਆ, ਪਹਿਲਾਂ ਤੇ ਕੀ ਡਰਦੇ ਹੋਣਗੇ ਹਾਏ ਨੰਬਰ ਪਲੇਟਾਂ ਨਹੀਂ ਲੈ ਕੇ ਜਾਣੀ, ਅੱਜ ਕੱਲ੍ਹ ਤੇ ਨੰਬਰ ਪਲੇਟ ਲਾ ਕੇ ਵੀ ਲੈ ਜਾਂਦੇ ਆ,
2: ਅੱਜ ਕੱਲ੍ਹ ਨੰਬਰ ਪਲੇਟਾਂ ਹੀ ਲਾ ਕੇ ਲੈ ਜਾਂਦੇ ਨੇ
1: ਅੱਜ ਕੱਲ੍ਹ ਤਾਂ। ਉਹ ਮੈਂ ਕੱਲ੍ਹ ਹੀ ਜਦੋਂ ਜਾ ਰਿਹਾ ਨਾ ਉੱਥੇ ਗੱਡੀ ਰਾਹ 'ਚ ਮੈਂ ਦੇਖੀ, ਉਹਦੇ ਟਾਇਰ ਵੀ ਲੱਥੇ ਪਏ, ਉਹਦੀ ਨੰਬਰ ਪਲੇਟ ਵੀ ਲੱਥੀ ਪਈ, ਕਹਿੰਦਾ ਸਾਰਾ ਕੁਝ ਚੋਰ ਕਰਕੇ ਲੈ
2: ਗਿਆ। ਮਕੈਨਿਕ ਦੇ ਬਾਹਰ ਤਾਂ ਨਹੀਂ ਖੜੀ
1: ਨਹੀਂ, ਰੋਡ ਦੇ ਉੱਤੇ ਕਈ ਵਾਰੀ ਕੀ ਹੁੰਦਾ ਜਿੱਦਾਂ ਕਿਸੇ ਦਾ ਪੈਟਰੋਲ ਖਤਮ ਹੋ ਗਿਆ ਜਾਂ ਗੱਡੀ ਦਾ ਹੋ ਗਿਆ, ਹੁਣ ਐਡੀ ਦੂਰ ਗਿਆ ਵਾ, ਹੁਣ ਕਹਿੰਦਾ ਵੀ ਚੱਲ ਮੈਂ ਕੱਲ ਚੱਲ ਜਾਗਾ ਪਰਸੋਂ ਚੱਲ ਜਾਗਾ ਲੈਣ ਗੱਡੀ ਨਾ, ਤਦ ਤੱਕ ਕੀ ਹੁੰਦਾ ਟਾਇਰ ਵੀ ਲੱਥੇ ਜਾਂਦੇ ਆ, ਨੰਬਰ ਪਲੇਟ ਵੀ ਗਾਇਬ ਹੋ ਜਾਂਦੀ ਆ, ਤੇ ਬਸ ਉਹ ਢਾਂਚਾ ਹੀ ਵੱਜਦਾ ਬਸ।
2: ਆਸਟ੍ਰੇਲੀਆ ਦੇ ਵਿੱਚ 1906 ਤੋਂ ਲੈ ਕੇ 1910 ਤੱਕ ਨੰਬਰ ਪਲੇਟਸ ਵਾਲਾ ਸਿਸਟਮ ਲਾਗੂ ਹੋਇਆ, ਕਿਉਂਕਿ ਆਸਟ੍ਰੇਲੀਆ 'ਚ ਤੁਹਾਨੂੰ ਪਤਾ ਹੀ ਹੋਣਾ ਕਿ ਪਹਿਲਾਂ ਇਹ ਅਲੱਗ ਅਲੱਗ ਇੱਕ ਤਰ੍ਹਾਂ ਦੇ ਦੇਸ਼ ਹੀ ਮੰਨੇ ਜਾਂਦੇ ਸੀ, ਕਲੋਨੀਆਂ ਹੀ ਹੁੰਦੀਆਂ ਸੀ ਬ੍ਰਿਟੇਨ ਦੀਆਂ, ਆਸਟ੍ਰੇਲੀਆ ਇੱਕ ਪੂਰਾ ਦੇਸ਼ ਨਹੀਂ ਸੀ। 1901 ਤੋਂ ਬਾਅਦ ਇੱਕ ਦੇਸ਼ ਬਣਿਆ ਪੂਰਾ, ਪਰ ਫਿਰ ਵੀ 5-10 ਸਾਲ ਲੱਗ ਗਏ ਸੀਗੇ, ਉਹ ਹਾਲੇ ਵੀ ਅੱਡ ਅੱਡ ਵਾਲੀ ਫੀਲਿੰਗ ਹੈਗੀ ਸੀਗੀ।
1: ਓਕੇ,
2: ਸੋ 1906 'ਚ ਸਭ ਤੋਂ ਪਹਿਲਾਂ ਸਾਊਥ ਆਸਟ੍ਰੇਲੀਆ ਨੇ ਲਾਂਚ ਕੀਤਾ ਨੰਬਰ ਪਲੇਟ ਲਾਜ਼ਮੀ ਵਾਲਾ ਸਿਸਟਮ, 1910 'ਚ ਵਿਕਟੋਰੀਆ ਨੇ ਮੈਲਬਰਨ ਅਤੇ ਸਿਡਨੀ ਨੇ ਲਾਂਚ ਕੀਤਾ, ਫਿਰ ਹੌਲੀ ਹੌਲੀ ਅਲੱਗ ਅਲੱਗ ਸਟੇਟਾਂ 'ਚ 1920 ਤੱਕ ਜਾਂਦੇ ਆਉਂਦੇ ਆ ਸਾਰੀਆਂ ਸਟੇਟਾਂ 'ਚ ਇਹ ਵਹੀਕਲ ਰਜਿਸਟਰੇਸ਼ਨ ਜਿਹਨੂੰ ਰੈਜੋ ਕਹਿ ਲੈਂਦੇ ਆਸਟ੍ਰੇਲੀਆ 'ਚ, ਇਹ ਲਾਜ਼ਮੀ ਕਰਤੀ ਸੀਗੀ। ਬਟ ਤੁਹਾਨੂੰ ਪਤਾ ਹੋਣਾ ਹੈ ਕਿ ਇਹ NSW ਜਿਹੜੀ ਸਟੇਟ ਹੈਗੀ ਹੈ, NSW 'ਚ ਯੈਲੋ ਨੰਬਰ ਦੀ ਯੈਲੋ ਕਲਰ ਦੀ ਪਲੇਟ ਹੁੰਦੀ ਸੀ
1: ਯਾਰ। ਹਾਂ, ਮੈਂ ਇਹ ਵੀ ਪੁੱਛਣ ਲੱਗਾ ਸੀ ਭਾਈ, ਕਈਆਂ ਦੀ ਯੈਲੋ ਹੁੰਦੀ ਆ, ਕਈਆਂ ਦੀ ਵਾਈਟ ਤੇ ਲਿਖਿਆ ਹੁੰਦਾ ਨੰਬਰ।
2: ਹਾਂ, ਹੁਣ ਉਹਦਾ ਕਾਰਨ ਕੀ ਹੈ ਕਿ ਜੇ ਨਿਊ ਸਾਊਥ ਵੇਲਜ਼ ਦੀਆਂ ਤੁਸੀਂ ਨੰਬਰ ਪਲੇਟਾਂ ਦੇਖੋਗੇ ਤਾਂ ਪਲੇਟ ਦੀ ਬੈਕਗਰਾਊਂਡ ਯੈਲੋ ਹੈ, ਫੌਂਟ ਬਲੈਕ ਕਲਰ ਦੇ ਹੋਣਗੇ,
1: ਠੀਕ ਹੈ।
2: ਜੇ ਤੁਸੀਂ ਕੁਇਨਜ਼ਲੈਂਡ ਦੀ ਦੇਖੋਗੇ ਤਾਂ ਬੈਕਗਰਾਊਂਡ ਵਾਈਟ ਹੈ, ਫੌਂਟ ਮੈਰੂਨ ਕਲਰ ਦੇ ਹੋਣਗੇ,
1: ਉਹ ਮੇਰੀ
2: ਬ੍ਰਿਸਬੇਨ ਵਗੈਰਾ ਦੇ। ਤੇ ਜੇ ਤੁਸੀਂ ਵਿਕਟੋਰੀਆ ਦੇ ਦੇਖੋਗੇ ਤਾਂ ਬਲੂ ਵਾਈਟ ਕਲਰ ਦੇ ਹੋਏ ਤੇ ਬਲੂ ਕਲਰ ਦੇ ਫੌਂਟ ਨੇ।
1: ਅੱਛਾ, ਅਲੱਗ ਅਲੱਗ ਸਟੇਟ ਦੇ ਅਲੱਗ ਅਲੱਗ ਫੌਂਟ,
2: ਸੋ ਅੱਡ ਅੱਡ ਹੈਗੇ ਨੇ। ਪਰ ਅੱਜ ਕੱਲ ਉਹ ਵੀ ਹੋ ਗਿਆ ਨਾ ਕਿ ਤੁਸੀਂ ਜੇ ਪੇਡ ਲੈਣੇ ਹੈਗੇ ਨੇ,
1: ਪੇਡ
2: ਤੁਸੀਂ ਪੇਡ ਲੈ ਸਕਦੇ
1: ਹੋ ਨਾਮ ਤੇ ਵੀ,
2: ਆਪਣੀ ਯੈਲੋ ਜਿਹੜੀ ਹੈ ਹੁਣ ਟੈਕਸੀ ਵਾਲੇ ਹੀ ਰੱਖਦੇ ਨੇ ਜ਼ਿਆਦਾਤਰ ਲੋਕ ਜਿਹੜੇ ਨੇ SUV ਦੇ ਅੱਗੇ, ਉਹ ਵਾਈਟ ਕਲਰ ਹੀ ਲੈਂਦੇ ਹੈਗੇ ਨੇ, ਬਟ ਸਟਿਲ ਫੌਂਟ ਜਿਹੜੇ ਨੇ ਉਹ ਬਲੈਕ ਹੀ ਹੋਣਗੇ
1: ਸਾਡੇ। ਹਾਂ, ਮੈਂ ਉਹੀ ਕਹਿਣ ਲੱਗਾ ਯਾਰ, ਮੇਰੇ ਤਾਂ ਵਾਈਟ ਹੈਗਾ ਵਾ ਪਿੱਛੇ,
2: ਮੈਰੂਨ ਕਲਰ ਹੈਗਾ ਇਹਨਾਂ ਦਾ ਆਪਣਾ ਕੁਇਨਜ਼ਲੈਂਡ ਦਾ। ਤੁਸੀਂ ਸਟੇਟ ਆਫ ਓਰੀਜਨ ਨਹੀਂ ਦੇਖਦੇ?
1: ਸਹੀ ਗੱਲ, ਉੱਥੇ ਸਹੀ ਗੱਲ।
2: ਤੇ ਆਪਣਾ ਇਹਨਾਂ ਦਾ ਵਿਕਟੋਰੀਆ ਦਾ ਬਲੂ ਹੈਗਾ।
1: ਓਕੇ, ਅੱਛਾ, ਅੱਜ ਕੱਲ੍ਹ ਤੇ ਨਾਮ ਤੇ ਵੀ ਉਹ ਲਾ ਪਈ ਹੈ ਨਾ, ਜਿੱਦਾਂ
2: ਪੰਜਾਬੀ ਜਿਹੜੇ ਹੈਗੇ ਨੇ ਆਪਣੇ ਮੁੰਡੇ, ਉਹਨਾਂ ਨੇ ਆਪਣੀਆਂ ਨੰਬਰ ਪਲੇਟਾਂ ਸਪੈਸ਼ਲ ਲੈ ਲੈਂਦੇ ਨੇ ਹਨਾ, ਡਾਕੂ ਫੀਮ ਚੋਰ ਏਦਾਂ ਦੇ ਫਲਾਣਾ ਧਿਮਕਾ ਅੱਤਵਾਦੀ ਇਹ ਉਹ ਕਰਕੇ, ਬੜੀਆਂ ਨੇ ਇੱਥੇ ਬਲੈਕ ਟਾਊਨ ਦੇ ਵਿੱਚ ਘੁੰਮਦੀਆਂ ਹੈਗੀਆਂ। ਨੰਬਰ ਪਲੇਟਾਂ ਵੀ ਤੁਸੀਂ ਅੱਡ ਲੈ ਲੈਂਦੇ ਹੋ ਤੇ ਫਿਰ ਹਰਕਤਾਂ ਵੀ ਅੱਡ ਹੀ ਕਰਦੇ ਹੋ, ਸਿਵਲੀਅਨ ਨਹੀਂ ਨਾ ਲੱਗਦੀਆਂ ਹੈਗੀਆਂ।
1: ਹੈਰਿਸ ਪਾਰਕ ਚੱਲ ਜਾਓ, ਉੱਥੇ ਤੁਹਾਨੂੰ ਬਹੁਤ ਕੁਝ ਮਿਲੇਗਾ,
2: ਵੈਰਾਈਟੀ ਹੈ, ਬਲੈਕ ਟਾਊਨ ਤੇ ਹੈਰਿਸ ਪਾਰਕ ਦਾ ਵੈਰਾਈਟੀ ਹੈ। ਚਲੋ ਜਿਓ ਫਿਰ ਇਜਾਜ਼ਤ ਆ ਭਾਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਹੈ ਨਾ,
1: ਜਾਣਾ ਹੀ ਪੈਣਾ,
2: ਜਾਣਾ ਪੈਣਾ,
1: ਚਾਹ ਚੂ ਪਿਓਗੇ ਫਿਰ?
2: ਸੁਣਿਆ ਵੀ ਜਿਸ
1: ਜਿੰਦੇ
2: ਚਾਹ ਪੀਣੀ ਆ ਹੁਣ ਤੁਸੀਂ,
1: ਚਾਹ ਮੈਂ ਪਿਲਾਵਾਂ।
2: ਸੀਟੀ ਮਾਰ ਕੇ ਬਲਾਣਾ ਹਟ ਜਾ, ਚਲੀਏ ਫਿਰ ਆਪਾਂ।
1: ਚਲੋ ਜੀ, ਜੜੇ ਬੇੜਾ ਓਕੇ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਪਣੀਆਂ ਸਿਹਤਾਂ ਦਾ ਰੱਖੋ ਖਿਆਲ, ਤੇ ਮਿਲਦੇ ਆ ਅਗਲੇ ਬੁੱਧਵਾਰ।
2: ਕਵਿਤਾ
1: ਹੁਣੇ ਚੱਲ ਲਿਆ ਕਰਦੇ ਆ,
2: ਮਿਲੀ ਸੀ ਕਵਿਤਾ ਭਾਜੀ ਲੜਾਈ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 AM ਜਨਮ ਧਾਰਿਆ ਢਿੱਡ ਦੀ ਲੋੜ ਚੋਂ ਮਰ ਜਾਣਗੇ ਢਿੱਡ ਦੀ ਲੋੜ ਥੱਲੇ ਘੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣਗੇ ਬੇਗਾਨੇ ਬੋੜ ਥੱਲੇ ਸ਼ਾਇਦ ਜਿਹੜੇ 80s ਦੇ 70s ਦੇ ਜਾਂ ਈਵਨ ਅਰਲੀ 90s ਦੇ ਬੱਚੇ ਨੇ ਉਹਨਾਂ ਨੇ ਦੂਰਦਰਸ਼ਨ ਦੇ ਉੱਤੇ ਇਹ ਨਾਟਕ ਕਦੇ ਨਾ ਕਦੇ ਜਲੰਧਰ ਦੂਰਦਰਸ਼ਨ ਦੇ ਉੱਤੇ ਦੇਖਿਆ ਹੋਣਾ ਅਜਮੇਰ ਸਿੰਘ ਔਲਖ ਹੋਰਾਂ ਦੇ ਬੇਗਾਨੇ ਬੋੜ ਦੀ ਛਾਂ ਵਾਲਾ ਜਿਹੜਾ ਇੱਕ ਮਕਬੂਲ ਨਾਟਕ ਸੀ ਉਹਦੇ 'ਚ ਸ਼ੁਰੂਆਤ ਦੇ ਵਿੱਚ ਇਹ ਇੱਕ ਡਾਇਲੋਗ ਆਉਂਦਾ ਅੱਜ ਕਿਉਂ ਅਜਮੇਰ ਸਿੰਘ ਔਲਖ ਹੋਰਾਂ ਦੀ ਗੱਲ ਕਰ ਰਹੇ ਹੈਗੇ ਹਾਂ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਹੋਣਗੇ ਹਾਜ਼ਰ ਅਤੇ ਉਹੀ ਦੱਸਣਗੇ ਅੱਜ ਦੇ ਇਸ ਪ੍ਰੋਗਰਾਮ ਦਾ ਸੰਦਰਭ ਅਤੇ ਲੇਖਕ ਅਜਮੇਰ ਸਿੰਘ ਔਲਖ ਲੇਖਕ ਦੇ ਨਾਲੋਂ ਵੀ ਮੈਂ ਕਹਿੰਦਾ ਕਿ ਵੈਸੇ ਤਾਂ ਲੇਖਕ ਇੱਕ ਬਹੁਤ ਵੱਡੀ ਟਰਮ ਹੁੰਦੀ ਹੈ ਨਾਟਕਕਾਰ ਜੇ ਉਹਨਾਂ ਦੇ ਨਾਂ ਦੇ ਨਾਲ ਅੱਗੇ ਲਗਾ ਦਿੱਤਾ ਜਾਵੇ ਤਾਂ ਸ਼ਾਇਦ ਇੰਨਾ ਵਧੀਆ ਨਾਟਕ ਕਿਸੇ ਨੇ ਸਿਰਜਿਆ ਨਹੀਂ ਕਿਉਂ ਅੱਜ ਗੱਲ ਕਰਦੇ ਹਾਂ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ ਭਾਈ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਹਾਂਜੀ
0: ਜੀ ਭਾਜੀ ਅੱਜ ਵੈਸੇ ਹੁਣ ਬੜੇ ਚਿਰ ਦੇ ਬਾਅਦ ਅਸੀਂ ਇਹ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕੀਤਾ ਹੈਗਾ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ ਔਰ ਜਿਵੇਂ ਤੁਸੀਂ ਸ਼ੁਰੂਆਤੀ ਪ੍ਰੋਗਰਾਮਾਂ 'ਚ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਜਦੋਂ ਕਰਨੀ ਹੈ ਤਾਂ ਇੰਨਾ ਕੁਛ ਭਰਿਆ ਹੋਇਆ ਇੰਨਾ ਕੁਛ ਹੈਗਾ ਇੱਥੇ ਵਰਤਾਂਤ ਜਿਹਦੇ ਬਾਰੇ ਗੱਲ ਕਰਦਿਆਂ ਕਰਦਿਆਂ ਕਈ ਸਾਲ ਲੱਗ ਜਾਣਗੇ ਔਰ ਉਹ ਬਿਰਤਾਂਤ ਨੂੰ ਮੇਰੇ ਖਿਆਲ ਦੇ ਨਾਲ ਇੱਕ ਲੇਖਕ ਬੜੀ ਸੁਖਮਤਾ ਦੇ ਨਾਲ ਸਮਝ ਲੈਂਦੇ ਹੁੰਦੇ ਨੇ ਜਿਹੜੇ ਲਿਟਰੇਚਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਲੋਕ ਭੱਜੀਆਂ ਬਾਹਾਂ ਸੱਤ ਬਗਾਨੇ ਕੇਹਰ ਸਿੰਘ ਦੀ ਮੌਤ ਇੱਕ ਸੀ ਦਰਿਆ ਝਨਾ ਦੇ ਪਾਣੀ ਐਸੇ ਕਿੰਨੀਆਂ ਹੀ ਨਾਟਕਾਂ ਅਤੇ ਪਤਾ ਨਹੀਂ ਕਿੰਨੀਆਂ ਹੀ ਕਹਾਣੀਆਂ ਦੇ ਸਿਰਜਣਹਾਰ ਅਜਮੇਰ ਸਿੰਘ ਔਲਖ ਦੀ ਅੱਜ ਗੱਲ ਕਰਨ ਬਾਰੇ ਤੁਸੀਂ ਕਿਹਾ ਸੀ ਕੀ ਵਜ੍ਹਾ ਅਤੇ ਕੀ ਗੱਲ ਕਰ ਸਕਦੇ ਹਾਂ ਆਪਾਂ ਇਸ ਸ਼ਖਸੀਅਤ ਦੀ ਔਰ ਖਾਸ ਤੌਰ ਦੇ ਉੱਤੇ ਕਿਉਂਕਿ ਤੁਸੀਂ ਬੜਾ ਨੇੜਿਓਂ ਜਾਣਿਆ ਹੰਢਾਇਆ ਵੀ ਹੈਗਾ ਉਹਨਾਂ ਨਾਟਕਾਂ ਨੂੰ ਉਹਨਾਂ ਮੰਚ ਦੇ ਉੱਤੇ ਦੇਖਿਆ ਵੀ ਹੈਗਾ ਕਿਹਨਾਂ ਨਾਟਕਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾ ਸਕਦਾ
1: ਅਸਲ ਵਿੱਚ ਗੌਤਮ ਜੀ ਚਲੋ ਸਬੱਬ ਨਾਲ ਇਹ ਮੌਕਾ ਇਹੋ ਜਿਹਾ ਆ ਗਿਆ ਕਿ ਕਿਉਂਕਿ ਹੁਣੇ 15 June ਨੂੰ ਉਹਨਾਂ ਦੀ ਬਰਸੀ 9ਵੀਂ ਬਰਸੀ ਲੰਘ ਕੇ ਗਈ ਹੈ ਤੇ ਪਰ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਲੰਬਾ ਸਮਾਂ 10 ਸਾਲ ਉਹਨਾਂ ਦੇ ਨਾਲ ਕੰਮ ਕੀਤਾ ਉਹਨਾਂ ਨੂੰ ਬਹੁਤ ਨੇੜਿਓਂ ਵੇਖਿਆ ਉਹਨਾਂ ਦੇ ਨਾਟਕਾਂ ਦੀ ਸਿਰਜਣਾ ਹੁੰਦੀ ਦੇਖੀ ਨਾਟਕਾਂ ਦੇ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਦੇਖੀਆਂ ਤੇ ਇੱਕ ਨਾਟਕਕਾਰ ਦਾ ਵਿਕਾਸ ਕਿਵੇਂ ਹੁੰਦਾ ਇੱਕ ਨਾਟਕ ਕਿਵੇਂ ਪੈਦਾ ਹੁੰਦਾ ਇਹ ਸਾਰਾ ਕੁਛ ਬਹੁਤ ਨੇੜਿਓਂ ਦੇਖਿਆ ਤੇ ਜਦੋਂ ਹੁਣ ਉਹਨਾਂ ਬਾਰੇ ਅੱਜ ਗੱਲਬਾਤ ਕਰਨ ਦਾ ਸਬੱਬ ਬਣਿਆ ਖਾਸ ਕਰਕੇ ਸਾਡਾ ਜਿਹੜਾ ਡੈਸਪੂਰਾ ਉਹਨਾਂ ਸਾਡੇ ਜੋ ਸਰੋਤੇ ਆ ਉਹਨਾਂ ਦੇ ਨਾਲ ਤੇ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣ ਮੱਤਾ ਮਹਿਸੂਸ ਕਰਦਾ ਪਹਿਲੀ ਗੱਲ ਤਾਂ ਇਹ ਹੈ ਕਿ ਔਲਖ ਸਾਹਿਬ ਨੇ ਜਿਹੜਾ ਹੈ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦਿੱਤੀ ਪੰਜਾਬੀ ਨਾਟਕ ਨੂੰ ਕਿਉਂਕਿ ਅਜਮੇਰ ਸਿੰਘ ਔਲਖ ਦੇ ਆਉਣ ਤੱਕ ਜਿਹੜਾ ਸੀਗਾ ਪੰਜਾਬੀ ਨਾਟਕ ਜ਼ਿਆਦਾ ਜਿਹੜਾ ਹੈਗਾ ਉਹ ਸਾਡੇ ਸ਼ਹਿਰੀ ਖਿੱਤੇ ਦੇ ਵਿੱਚ ਜਾਂ ਸ਼ਹਿਰੀ ਇੱਕ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਨਾਟਕ ਸੀ ਜਿਹਦੀ ਆਡੀਅੰਸ ਵੀ ਉਦਾਂ ਦੀ ਸੀ ਜਿਹਨੂੰ ਲਿਖਣ ਵਾਲੇ ਵੀ ਸ਼ਹਿਰੀ ਪਿਛੋਕੜ ਵਾਲੇ ਸੀ ਤੇ ਸਾਰਾ ਇਹ ਕੁਛ ਬਲਵੰਤ ਗਾਰਗੀ ਤੋਂ ਬਾਅਦ ਜੇ ਪਿੰਡਾਂ ਦੀ ਬਾਤ ਪਾਈ ਪਿੰਡਾਂ ਦੀ ਗੱਲ ਕੀਤੀ ਤਾਂ ਦੋ ਨਾਟਕਕਾਰਾਂ ਨੇ ਜਿਹੜੀ ਆ ਉਹ ਕੀਤੀ ਅਜਮੇਰ ਸਿੰਘ ਔਲਖ ਤੇ ਚਰਨਦਾਸ ਸਿੱਧੂ ਚਰਨਦਾਸ ਸਿੱਧੂ ਕਿਉਂਕਿ ਦੁਆਬੇ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਉਹ ਦੁਆਬੇ ਦੀ ਜਿਹੜੀ ਸਾਰੀ ਰਹਿਤਲ ਦੀ ਗੱਲ ਕੀਤੀ ਤੇ ਅਜਮੇਰ ਸਿੰਘ ਔਲਖ ਮਾਲਵੇ ਨੂੰ ਬਿਲੋਂਗ ਕਰਦੇ ਸੀ ਇਹਨਾਂ ਨੇ ਜ਼ਿਆਦਾ ਆਪਣਾ ਜਿਹੜਾ ਸੀ ਨਾਟਕਾਂ ਦਾ ਜਿਹੜਾ ਵਿਸ਼ਾ ਵੀ ਤੇ ਨਾਟਕਾਂ ਦਾ ਜਿਹੜਾ ਆਪਣਾ ਜਿਹਨੂੰ ਆਪਾਂ ਕਹਿੰਦੇ ਕਿ ਜਿਹੜਾ ਮੈਦਾਨ ਹੈ ਉਹ ਵੀ ਜਿਹੜਾ ਹੈਗਾ ਉਹ ਮਾਲਵਾ ਰੱਖਿਆ ਤੇ ਮਾਲਵੇ ਦੀ ਰਹਿਤਲ ਨੂੰ ਲੈ ਕੇ ਤੇ ਉਹ ਸਾਰੀ ਗੱਲਬਾਤ ਕੀਤੀ ਪਰ ਜਿਹੜੀ ਕਮਾਲ ਦੀ ਗੱਲ ਉਹ ਇਹ ਹੈ ਕਿ ਬਲਵੰਤ ਗਾਰਗੀ ਦੇ ਜਿਹੜੇ ਸਬਜੈਕਟ ਸੀ ਕਿਉਂਕਿ ਬਲਵੰਤ ਗਾਰਗੀ ਬਹੁਤ ਸੀਨੀਅਰ ਸੀ ਤੇ ਬਹੁਤ ਅੱਗੇ ਤੱਕ ਉਹ ਪਹੁੰਚੇ ਉਹਨਾਂ ਦਾ ਜਿਹੜਾ ਸਟੱਡੀ ਦਾ ਜਿਹੜਾ ਲੈਵਲ ਸੀ ਉਹਨਾਂ ਨੇ ਦੁਨੀਆਂ ਦਾ ਡਰਾਮਾ ਉਸ ਵੇਲੇ ਸਾਰਾ ਪੜ੍ਹ ਲਿਆ ਸੀ ਤੇ ਉਹਨਾਂ ਨੇ ਗਾਰਗੀ ਜੀ ਨੇ ਨਾਟਕ ਦੀਆਂ ਉਹਨਾਂ ਪਰਤਾਂ ਨੂੰ ਫੜਿਆ ਜਾਂ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੀ ਜਿੱਥੇ ਨਾਟਕੀਅਤਾ ਜਿਹੜੀ ਇੱਕ ਹਿਊਮਨ ਰਿਲੇਸ਼ਨ ਦੇ ਉੱਪਰ ਜ਼ਿਆਦਾ ਜਿਹੜੀ ਆ ਉਹ ਜਾ ਕੇ ਖੜਦੀ ਆ। ਭਾਵੇਂ ਪੇਂਡੂ ਪਿਛੋਕੜ ਵਾਲੇ ਨਾਟਕ ਸੀ ਉਹਨਾਂ ਦੇ, ਲੋਹਾ ਕੁੱਟ ਵਰਗੇ ਜਿਹੜੇ ਨਾਟਕ ਸੀ ਜਾਂ ਹੋਰ ਏਦਾਂ ਦੇ ਜਿਹੜੇ ਕਈ ਉਹਨਾਂ ਨੇ, ਕਿਉਂਕਿ ਰੈਪਰੇਟਰੀ ਵੀ ਜਿਹੜੀ ਆ ਉਹ ਬਾਅਦ ਚ ਬਣਾਈ, ਕੇਸਰੋ ਵਰਗੇ ਨਾਟਕ ਗਾਰਗੀ ਜੀ ਨੇ ਲਿਖੇ, ਪਰ ਉਹਨਾਂ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਜਿਹੜੀ ਸੀ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਕੇਂਦਰਿਤ ਹੁੰਦੀ ਸੀ ਜਿਹਨਾਂ ਨੇ ਉਹਨਾਂ ਦੇ ਨਾਟਕ ਪੜ੍ਹੇ ਨੇ ਜਾਂ ਦੇਖੇ। ਤੇ ਔਲਖ ਨੇ ਜਿਹੜੀ ਨਿਮਨ ਕਿਸਾਨੀ ਤੇ ਇੱਕ ਆਮ ਵਿਅਕਤੀ ਦੀ ਜਿਹੜੀ ਇੱਕ ਆਰਥਿਕਤਾ ਕਿਵੇਂ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਆ, ਇਹਨਾਂ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਾਵੇਂ ਉਹ ਜ਼ਮੀਨੋਂ ਸੱਖਣੇ ਜਿਹੜੇ ਲੋਕ ਨੇ ਉਹਨਾਂ ਜਿਨ੍ਹਾਂ ਨੂੰ ਸੋ ਕਾਲਡ ਦਲਿਤ ਕਰ ਜਾਂ ਕੋਈ ਵੀ ਸ਼ਬਦ ਜਿਹੜਾ ਹੈ ਉਹਨਾਂ ਨੇ ਵਰਤ ਲਓ, ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਓਂ ਦੇਖਿਆ ਹੋਵੇ, ਤੇ ਉਹਨਾਂ ਨੇ ਭਾਵੇਂ ਉਹਨਾਂ ਔਲਖ ਦੇ ਨਾਟਕਾਂ ਦੇ ਵਿੱਚ ਵੀ ਸਾਰੀ ਜਿਹੜੀ ਇੱਕ ਰਿਸ਼ਤਿਆਂ ਦੀ ਜਿਹੜੀ ਕਸ਼ਮਕਸ਼ ਹੈ ਉਹ ਸਾਰਾ ਕੁਛ ਹੈਗਾ, ਤੇ ਪਰ ਇਹ ਵੀ ਉਹਦੇ ਪਿੱਛੇ ਜਿਹੜਾ ਉਹ ਜਿਹੜਾ ਆਧਾਰ ਮੰਨਦੇ ਆ ਉਹ ਮੰਨਦੇ ਆ ਛੋਟੀ ਆਰਥਿਕਤਾ ਨੂੰ, ਜਿਹਦੇ ਜਿਹਦਾ ਸਿਕਾਰ ਜ਼ਿਆਦਾ ਨਿਮਨ ਕਿਸਾਨੀ ਹੁੰਦੀ ਆ ਜਾਂ ਖੇਤ ਮਜ਼ਦੂਰ ਹੁੰਦੇ ਨੇ ਜਾਂ ਲੇਬਰ ਕਲਾਸ ਜਿਹੜੀ ਹੁੰਦੀ ਆ ਜਿਹਨਾਂ ਕੋਲ ਉਹ ਆਰਥਿਕ ਸਾਧਨ ਹੈ ਨੀ, ਤੇ ਜਿਹੜੇ ਹੋਰ ਪ੍ਰਿਵਿਲੇਜਡ ਜਿਹੜੀ ਕਲਾਸ ਆ ਜਿਹਨਾਂ ਕੋਲ ਉਹ ਹੈਗੇ, ਤੇ ਫਿਰ ਉੱਥੋਂ ਜਿਹੜੇ ਹੈ ਉਹਨਾਂ ਦੇ ਨਾਟਕ ਜਿਹੜੇ ਉਹ ਨਿਕਲਦੇ ਆ, ਜਿਹਦੇ ਚ ਖਾਸ ਕਰਕੇ ਜਦੋਂ ਤੁਸੀਂ ਬਗਨ ਬੋੜੀ ਸ਼ਾਹ ਦੀ ਗੱਲ ਕੀਤੀ ਹੈ, ਤੇ ਕਿਉਂਕਿ ਜਿਹੜਾ ਸਭ ਤੋਂ ਵੱਧ ਪਾਪੂਲਰ ਹੋਇਆ ਹੈ ਔਲਖ ਨੂੰ ਜਾਣਦੇ ਵੀ ਬਗਨ ਬੋੜੀ ਸ਼ਾਹ ਵਾਲਾ ਔਲਖ ਕਰਕੇ ਜਾਣਦੇ ਰਹੇ ਆ, ਤੇ ਉਹਦੇ ਵਿੱਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਇਹੀ ਗੱਲ ਹੈ ਮੁੱਖ ਤੌਰ ਤੇ ਕਿ ਜ਼ਮੀਨ ਘੱਟ ਹੈ, ਕਬੀਲਦਾਰੀ ਵੱਡੀ ਹੈ, ਤੇ ਫਿਰ ਉਹ ਕਿਸ ਤਰ੍ਹਾਂ ਰਿਸ਼ਤਾ ਕਿਸੇ ਚੰਗੇ ਜਿਹੜਾ ਹੈਗਾ ਉਹ ਘਰ ਚ, ਕਿਉਂਕਿ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਦੀ ਧੀ ਸੁਖੀ ਵਸੇ। ਉਹਨਾਂ ਨੇ ਤਜਰਬਾ ਜਿਸ ਤਰ੍ਹਾਂ ਠੂਠੇ ਨਾਲ ਕਰਨਾਲਾ ਵੱਜਦਾ ਸੀ ਤੇ ਉਸ ਤਰੀਕੇ ਨਾਲ ਜ਼ਿੰਦਗੀ ਆਪਣੀ ਨਿਰਵਾਹ ਕਰ ਲਈ, ਤੇ ਪਰ ਉਹਨੂੰ ਹੁੰਦਾ ਚਲੋ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਰਥਿਕ ਜਿਲ੍ਹਣ ਦੇ ਵਿੱਚ ਜਿਹੜੇ ਨਿਕਲਣ, ਤੇ ਸੋ ਇਸ ਤਰ੍ਹਾਂ ਦੀ ਜਿਹੜੀ ਚਾਹਨਾ ਇਸ ਤਾਂਘ ਦੇ ਵਿੱਚੋਂ ਜਿਹੜੀਆਂ ਇਸ ਡਿਜ਼ਾਇਰ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਵਿੱਚ ਪੈਦਾ ਹੁੰਦੀਆਂ ਹਨ। ਤੇ ਫਿਰ ਜਿਹੜਾ ਵਿਆਹ ਨਾ ਹੋਣਾ, ਮਾੜੀ ਨਿੱਕੀ ਆਰਥਿਕਤਾ ਹੋਣ ਕਰਕੇ, ਛੋਟੀ ਆਰਥਿਕਤਾ ਹੋਣ ਕਰਕੇ, ਤੇ ਉਹਦੇ ਵਿੱਚ ਜਿਹੜਾ ਇੱਕ ਮਨੁੱਖ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਜਿਹੜੀ ਸੈਕਸ, ਉਹਦੀ ਪੂਰਤੀ ਨਾ ਹੋਣੀ, ਇਹ ਵੀ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਤੇ ਇਹ ਦੇਖਣ ਦੇ ਵਿੱਚ ਜਿਹੜਾ ਆਇਆ। ਮੈਨੂੰ ਇਹ ਲੱਗਦਾ ਕਿ ਜਿੰਨਾ ਉਹਨਾਂ ਨੇ ਇਕਾਂਗੀ ਲਿਖੇ ਜਾਂ ਪੂਰੇ ਜਿਹੜੇ ਨਾਟਕ ਲਿਖੇ, ਤੇ ਉਹਨਾਂ ਦੀ ਜਿਹੜੀ ਬੁਣਤੀ ਹੈ ਉਹ ਇਸ ਕਿਸਮ ਦੀ ਹੈ ਜਿਹਦੇ ਪਿੱਛੇ ਹਾਲਾਂਕਿ ਉਹਦੇ ਚ ਜਿਹੜਾ ਹੈਗਾ ਮਨੁੱਖ ਦਾ ਕਰੈਕਟਰ, ਮਨੁੱਖ ਦਾ ਲਾਲਚ ਤੇ ਮਨੁੱਖ ਦਾ ਮੋਹ ਪਿਆਰ ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਚ ਆਪਾਂ ਆਉਂਦਾ, ਪਰ ਉਹਨੂੰ ਕਿਤੇ ਪ੍ਰਭਾਵਿਤ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਜਿਹੜੀ ਹੈ ਇੱਕ ਛੋਟੀ ਆਰਥਿਕਤਾ ਜਾਂ ਤੰਗੀਆਂ ਤੁਰਸ਼ੀਆਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ। ਤੇ ਭਾਵੇਂ ਉਹ ਨਾਟਕ ਤੁਸੀਂ ਸੱਤ ਬਗਾਨੇ ਦਾ ਨਾਂ ਲਿਆ, ਤੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਨਾਟਕ ਨੇ ਜਿਨ੍ਹਾਂ ਦੇ ਵਿੱਚ ਸੱਤ ਬਗਾਨੇ ਦਾ ਜਿਹੜਾ ਹੈਗਾ ਮੁੱਖ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ, ਜਾਂ ਕਈ ਨਾਟਕਾਂ ਦਾ ਜਿਨ੍ਹਾਂ ਦਾ ਜ਼ਿਕਰ ਘੱਟ ਆਉਂਦਾ, ਜਿਵੇਂ ਸਲਵਾਨ ਹੈ, ਸਲਵਾਨ ਵੀ ਉਹਨਾਂ ਦਾ ਵੱਡਾ ਨਾਟਕ ਹੈ, ਤੇ ਜਿਹਦੇ ਚ ਜਿਸ ਤਰੀਕੇ ਦੇ ਨਾਲ ਇਹ ਵੀ ਕਜੋੜ ਜਿਹੜੇ ਵਿਆਹ ਨੇ ਜਿਵੇਂ ਲੂਣਾ ਦੇ ਵਿੱਚ ਸ਼ਿਵ ਕੁਮਾਰ ਨੇ ਜਿਹੜੀ ਉਹ ਗੱਲ ਕੀਤੀ ਹੈ, ਉਸ ਤਰ੍ਹਾਂ ਦੀ ਸਲਵਾਨ ਦੇ ਵਿੱਚ ਜਿਹੜੀ ਉਹ ਗੱਲ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਲਿਆ ਗਿਆ। ਚਲੋ ਸ਼ਿਵ ਕੁਮਾਰ ਨੇ ਤਾਂ ਸਿਰਫ ਇੱਕ ਉਮਰ ਦੀ ਗੱਲ ਜਾਂ ਇੱਕ ਜਵਾਨ ਸਧਰਾਂ ਦੀ ਗੱਲ ਉਹਦੇ ਚ ਜ਼ਿਆਦਾ ਬਾਤ ਪਾਈ ਹੈ, ਤੇ ਪਰ ਅਜਮੇਰ ਔਲਖ ਨੇ ਉਹਦੇ ਚ ਵੀ ਇੱਕ ਆਰਥਿਕਤਾ ਦੀ ਜਿਹੜੀ ਗੱਲ ਲਿਆਉਂਦੀ ਹੈ ਕਿ ਕਿਵੇਂ ਕਜੋੜ ਵਿਆਹ ਜਿਹੜੇ ਹੈ ਜਾਂ ਕਿਸ ਤਰੀਕੇ ਦੇ ਨਾਲ ਜਿਹੜੇ ਹੁੰਦੇ ਆ ਇੱਕ ਮਾੜੀ ਜਾਂ ਨਿਮਨ ਕਿਸਾਨੀ ਦੇ ਵਿੱਚ ਜਾਂ ਮਾੜੀ ਆਰਥਿਕਤਾ ਕਾਰਨ ਛੋਟੀ ਕੁੜੀ ਦਾ ਜਿਹੜਾ ਵਿਆਹ ਕਿਸ ਤਰ੍ਹਾਂ ਵੱਡੇ ਨਾਲ ਕਰ ਦਿੱਤਾ ਜਾਂਦਾ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਟਕਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਇਹ ਆਉਂਦੀਆਂ। ਤੇ ਪਰ ਜਿਹੜਾ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੱਕ ਪਾਪੂਲਰ ਹੋਣਾ ਇੱਕ ਹੋਰ ਗੱਲ ਹੁੰਦੀ ਹੈ, ਵੱਧ ਕਿਤਾਬਾਂ ਲਿਖ ਲੈਣੀਆਂ ਇੱਕ ਹੋਰ ਗੱਲ ਹੁੰਦੀ ਹੈ, ਪਰ ਇੱਕ ਲੋਕਾਂ ਦੇ ਨਾਟਕਕਾਰ ਵਜੋਂ, ਲੋਕਾਂ ਦੇ ਰੰਗ ਕਰਮੀ ਵਜੋਂ, ਲੋਕਾਂ ਦੇ ਨਿਰਦੇਸ਼ਕ ਵਜੋਂ ਬੰਦੇ ਦਾ ਉੱਭਰਨਾ ਇਹ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੁੰਦੀ ਹੈ। ਇਹ ਔਲਖ ਦੇ ਹਿੱਸੇ ਹੀ ਆਇਆ, ਹਾਲਾਂਕਿ ਗੁਰਸ਼ਰਨ ਸਿੰਘ ਜੀ ਦਾ ਬਹੁਤ ਵੱਡਾ ਨਾਂ ਹੈ ਆਮ ਲੋਕਾਂ ਚ, ਕਿਉਂਕਿ ਉਹਨਾਂ ਨੂੰ ਵੀ ਲੋਕਾਂ ਦੇ ਨਾਟਕਕਾਰ ਵਜੋਂ ਜਾਣਿਆ ਹੋਇਆ, ਤੇ ਪਰ ਗੁਰਸ਼ਰਨ ਸਿੰਘ ਜੀ ਦਾ ਜਿਹੜਾ ਜ਼ਿਆਦਾ ਮੁੱਖ ਜਿਹੜੀ ਗੱਲ ਸੀ ਜਾਂ ਆਪਾਂ ਇਹ ਸੀ ਕਿ ਉਹ ਉਹਨਾਂ ਦਾ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਰਹਿੰਦੀ ਸੀ ਜਾਂ ਜਿਹੜਾ ਜਿਹੜਾ ਉਹਨਾਂ ਦਾ ਨਿਸ਼ਾਨਾ ਰਹਿੰਦਾ ਸੀ ਟਾਰਗੇਟ, ਉਹ ਜ਼ਿਆਦਾ ਪੋਲੀਟੀਕਲ ਸਿਸਟਮ ਵੱਲ ਜ਼ਿਆਦਾ ਹੁੰਦਾ ਸੀ। ਹਾਲਾਂਕਿ ਉਹ ਵੀ ਇੱਕ ਮਾਰਕਸਵਾਦੀ ਲੇਖਕ ਸੀਗੇ ਤੇ ਇਸ ਚ ਕੋਈ ਸ਼ੱਕ ਨਹੀਂ ਕਿ ਔਖ ਸਾਹਿਬ ਤੇ ਵੀ ਜਿਹੜਾ ਹੈ ਮਾਰਕਸਵਾਦ ਦਾ ਅਸਰ ਸੀ। ਲਾਸਟ ਤੱਕ ਇੱਕ ਲੈਫਟ ਧਾਰਾ ਦੇ ਨਾਲ ਜਿਹੜੇ ਹੈ ਖੱਬੇ ਪੱਖੀ ਧਾਰਾ ਦੇ ਨਾਲ ਖੜੇ ਰਹੇ। ਤੇ ਪਰ ਇਹ ਵੀ ਉਹਨਾਂ ਦੇ ਅੰਦਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਗਿਣਤੀਆਂ ਮਿਣਤੀਆਂ ਦੇ ਸੱਭਿਆਚਾਰਕ ਜਿਹੜੀ ਬੁਣਤੀ ਆ ਪੰਜਾਬ ਦੀ ਜਿਹਦੇ ਚ ਧਰਮ ਹੋਰ ਸਾਰੀਆਂ ਗੱਲਾਂ ਇਹ ਸ਼ਾਮਿਲ ਹੁੰਦੀਆਂ ਨੇ, ਉਹਦੀ ਵੀ ਜਿਹੜੀ ਇੱਕ ਸਪਸ਼ਟ ਸਮਝ ਸੀ ਅਜਮੇਰ ਔਖ ਨੂੰ, ਜਿਸ ਕਰਕੇ ਉਹਨਾਂ ਦੇ ਨਾਟਕਾਂ ਦੇ ਵਿੱਚ ਉਸ ਰੂਪ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਬਿਲਕੁਲ ਇਹ ਕਹਿ ਕੇ ਨਗੇਟ ਨਹੀਂ ਕੀਤਾ ਕਿ ਇਹਦਾ ਮਨੁੱਖ ਦੇ ਜ਼ਿੰਦਗੀ ਤੇ ਕੋਈ ਅਸਰ ਨਹੀਂ ਜਾਂ ਹੋਰ ਹੈ, ਤੇ ਉਹ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਤੇ ਨਾਲ ਨਾਲ ਉਹਨਾਂ ਦਾ ਲੈ ਕੇ ਗਏ ਜਿਹੜੇ ਉਹਨਾਂ ਦੇ ਜਿਹੜੇ ਸਹੀ ਪੱਖ ਸੀ ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਉਜਾਗਰ ਕੀਤਾ। ਤੇ ਜਿਵੇਂ ਉਹਨਾਂ ਦਾ ਇੱਕ ਨਾਟਕ ਹੈਗਾ ਇਸ਼ਕ ਬਾਜ ਨਮਾਜ਼ ਦਾ ਹੱਜ ਨਹੀਂ, ਜਿਹਦੇ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨਾਂ ਨੂੰ 2006 ਦੇ ਵਿੱਚ। ਹੁਣ ਇਸ਼ਕ ਬਾਜ ਨਮਾਜ਼ ਦਾ ਹੱਜ ਨਹੀਂ ਦੇ ਵਿੱਚ ਜਿਹੜਾ ਹੈਗਾ ਇੰਟਰਕਾਸਟ ਮੈਰਿਜ ਦੀ ਗੱਲ, ਇੱਕ ਜੱਟਾਂ ਦੀ ਧੀ ਤੇ ਇੱਕ ਰਮਦਾਸੀਆਂ ਦੇ ਮੁੰਡੇ ਨਾਲ ਵਿਆਹ ਕਰਾਉਂਗੀ ਆਪਣੀ ਮਰਜ਼ੀ ਦੇ ਨਾਲ, ਤੇ ਵਿਆਹ ਕਰਾਉਣ ਦਾ ਫੈਸਲਾ ਲੈਂਦੀ ਹੈ ਤੇ ਉੱਥੇ ਜਿਹੜੇ ਉਹ ਪਰਿਵਾਰ ਜਿਹੜਾ ਨਹੀਂ ਚਾਹੁੰਦਾ ਕਿਉਂਕਿ ਪਰਿਵਾਰ ਉਹਨੂੰ ਇੱਕ ਸਮਾਜਿਕ ਤੌਰ ਤੇ ਨਮੋਸ਼ੀ ਵਾਲੀ ਗੱਲ ਮੰਨਦਾ, ਤੇ ਉਹਨੂੰ ਕੁੜੀ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਇਸ ਚੱਕਰ ਦੇ ਵਿੱਚ। ਪਰ ਜਿਹੜਾ ਉਹਦਾ ਡਾਇਲੋਗ ਹੈ ਇਹ ਸਾਰੇ ਦੇ ਦੌਰਾਨ ਉਹ ਇੰਨਾ ਤਿੱਖਾ ਹੈ

ਪੜ੍ਹਨ ਵਾਲਾ ਜਾਂ ਇੱਦਾਂ ਦਾ ਹੁੰਦਾ, ਉਹਦੀਆਂ ਗੱਲਾਂ ਨੂੰ ਉਹ ਬਾਣੀ ਨਾਲ ਕਾਟ ਕਰਦੀ ਹੈ। ਇਹਦਾ ਮਤਲਬ ਇਹ ਕਿ ਔਰਤ ਸਾਹਿਬ ਨੂੰ ਬਾਣੀ ਦੇ ਵੀ ਜਿਹੜਾ ਹੈ ਉਸ ਪੱਖ ਦੀ ਜਾਂ ਹੋਰ ਪੂਰੀ ਸਮਝ ਹੈ ਕਿ ਅਸਲ ਦੇ ਵਿੱਚ ਬਾਣੀ ਦੇ ਅਸਲੀ ਅਰਥ ਕੀ ਨੇ, ਤੇ ਜਦੋਂ ਕਿਸੇ ਨੂੰ ਆਪਦੀ ਸੁਵਿਧਾ ਦੇਣ ਤਾਂ ਕੌਣ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਤੇ ਇਸ ਕਰਕੇ ਉਹ ਨਗੇਟ ਨਹੀਂ ਕਰਦੇ ਕਿਸੇ ਰੂਪ ਦੇ ਵਿੱਚ। ਤੇ ਬਾਕੀ ਜਿਹੜਾ ਇੱਕ ਕਮਿਊਨਲ ਜਿਹੜਾ ਸਿਸਟਮ ਹੈ ਸਾਡੇ, ਇਹ ਸਾਡੇ ਨੀ ਬਹੁਤ ਦੁਨੀਆਂ ਦਾ ਇੱਕ ਫਨੋਮਨਾ ਰਿਹਾ ਕਿਸੇ ਵੇਲੇ, ਬਹੁਤ ਸਾਰੀਆਂ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਲੋਕਾਸਟ ਜਿਹੜੇ ਹੋਏ ਆ, ਵੱਡੇ ਵੱਡੇ ਮਸਾਕਰ ਹੋਏ ਆ, ਉਹ ਇਸ ਨੂੰ ਕਮਿਊਨਲ ਜਿਹੜਾ ਹੈ ਇਸ ਨੂੰ ਲੈ ਕੇ ਹੋਏ ਆ, ਆਈਡੀਆ ਨੂੰ ਲੈ ਕੇ ਹੋਏ ਆ, ਭਾਵੇਂ ਕਿਤੇ ਵੀ। ਇਹ ਤਾਂ ਆਦਿ ਕਾਲ ਤੋਂ ਜਿਹੜਾ ਹੈ, ਭਾਵੇਂ ਰੋਮਨਾਂ ਦੀ ਲੜਾਈ ਰਹੀ ਹੋਵੇ ਕਿਸੇ ਵੇਲੇ, ਉਦੋਂ ਬਾਅਦ ਅੱਜ ਤੱਕ ਵੀ ਜਿਹੜਾ ਹੈ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਆ ਉਹ ਇਹ ਸਾਰੀ ਲੜਾਈ ਜਿਹੜੀ ਚੱਲ ਰਹੀ ਹੈ। ਤੇ ਅਸੀਂ ਜਿਹੜਾ ਸਭ ਤੋਂ ਵੱਡਾ ਹੋਲੋਕਾਸਟ ਆਪਾਂ ਦੇਖ ਚੁੱਕੇ 1947 ਦੀ ਤਕਸੀਮ, ਜਿਹਦੇ ਚ ਜਿਹੜੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ, ਸਿਰਫ ਇੱਕ ਕਮਿਊਨਲ ਇੱਕ ਫਿਰਕੂ ਜਿਹੜਾ ਹੈ ਉਹਦੇ ਸਿਲਸਿਲੇ ਦੇ ਵਿੱਚ। ਤੇ ਉਹ ਉਸਦੀ ਸਮਝ ਜਿਹੜੀ ਆ ਉਹ ਆਉਂਦੀ ਆ ਜਦੋਂ ਅੰਨੇ ਨਿਸ਼ਾਨ ਚ ਲਿਖਦੇ ਆ ਉਹ, ਤੇ ਉਹ ਅੰਨੇ ਨਿਸ਼ਾਨ ਚ ਤੋਂ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਦਾ ਕਿਵੇਂ ਉਹ ਜਿਹੜੇ ਇੱਕ ਸਾਰਾ ਇੱਕ ਕਮਿਊਨਲ ਅਵਾਰਡ ਉਸ ਵੇਲੇ ਜੋ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਹਿੰਦੁਸਤਾਨ ਪਾਕਿਸਤਾਨ ਬਣਦੇ ਆ, ਤੇ ਕਿਸ ਤਰ੍ਹਾਂ ਇੱਥੇ ਰਾਇਟਸ ਸ਼ੁਰੂ ਹੁੰਦੇ ਆ, ਦੰਗੇ ਸ਼ੁਰੂ ਹੁੰਦੇ ਆ, ਤੇ ਆਮ ਬੰਦਾ ਉਹਦੇ ਚ ਕਿਵੇਂ ਨਪੀੜਿਆ ਜਾਂਦਾ, ਇਸ ਤਰ੍ਹਾਂ ਦੀ ਗੱਲ। ਮੇਰਾ ਔਖ ਨੇ ਕੋਈ ਸਬਜੈਕਟ ਛੱਡਿਆ ਨੀ, ਤੇ ਪਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਮੈਂ ਕਹਿੰਦਾ ਕਿ ਧਰਾਤਲ ਜਿਹੜਾ ਹੈ ਉਹ ਬਿਲਕੁਲ ਪੇਂਡੂ ਰਿਹਾ ਉਹਨਾਂ ਦਾ ਜਿਹੜਾ, ਕਿਉਂਕਿ ਉਹ ਆਪ ਖੁਦ ਕੁੰਬੜਵਾਲ ਪਿੰਡ ਸੰਗਰੂਰ ਜ਼ਿਲ੍ਹੇ ਚ ਜਿੱਥੇ ਉਹਨਾਂ ਦਾ ਜਨਮ ਹੋਇਆ, ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਪਰਵਾਹੀ ਪਿੰਡ ਹੈ ਹੁਣ ਮਾਨਸਾ ਜ਼ਿਲ੍ਹੇ ਚ, ਉਹ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਸੀਗਾ, ਤੇ ਉੱਥੇ ਉਹਦੇ ਫਾਦਰ ਆ ਗਏ ਸੀ, ਤੇ ਉਹ ਜਿਹੜਾ ਹੈ ਉੱਥੇ ਪੜ੍ਹਾਈ ਸਾਰਾ ਕੁਛ ਉੱਥੇ ਕੀਤਾ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਹੜੀ ਉਹਨਾਂ ਨੇ ਕੱਟੀ, ਤੇ ਉਹਦਾ ਵੀ ਇੱਕ ਤਰੀਕੇ ਦਾ ਅਸਰ ਸੀ। ਤੇ ਉਸ ਵੇਲੇ ਜਦੋਂ ਉਹਨਾਂ ਦੀ ਇੱਕ ਵਿਦਿਆਰਥੀ ਦੇ ਤੌਰ ਤੇ ਗਰੂਮੀ ਹੁੰਦੀ ਹੈ, ਤਾਂ ਉਸ ਵੇਲੇ ਜਿਹੜਾ ਸੀ ਰਿਆਸਤੀ ਰਾਜ ਸੀ ਇੱਧਰ, ਤੇ ਕਿਉਂਕਿ ਪਟਿਆਲਾ ਰਿਆਸਤ ਦੇ ਵਿੱਚ ਸੀ ਇਹ ਇਲਾਕਾ, ਤੇ ਜ਼ਮੀਨਾਂ ਦੇ ਕਿਸਾਨ ਮਾਲਕ ਹੈ ਨਹੀਂ ਸੀ, ਉਹ ਮੁਜਾਰੇ ਸੀ, ਜ਼ਮੀਨਾਂ ਜਗੀਰਦਾਰਾਂ ਕੋਲ ਸੀ, ਤੇ ਉੱਥੇ ਜਿਹੜੇ ਸੀ ਉਹ ਮੁਜਾਰਿਆਂ ਨਾਲ ਕੀ ਸਲੂਕ ਹੁੰਦਾ ਸੀ, ਕਿੰਨਾ ਭੈੜਾ ਸਲੂਕ ਕਰਦੇ ਸੀ ਜਿਹੜੇ ਕਰਿੰਦੇ ਸੀ ਜਗੀਰਦਾਰਾਂ ਦੇ, ਤੇ ਉਹ ਖੇਤਾਂ ਚ ਕੰਮ ਕਰਦੇ ਸੀ, ਸਾਰਾ ਕੁਛ ਉਹ ਕਰਦੇ ਸੀ, ਪਰ ਉਹ ਪੱਠੇ ਵੀ ਵੱਢ ਕੇ ਨੀ ਸੀ ਲਿਆ ਸਕਦੇ, ਤੇ ਇੱਥੋਂ ਤੱਕ ਕਿ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਸੀ ਜਦੋਂ ਉਹ ਜਾਂਦੇ ਸੀ, ਉਹ ਸਾਰਾ ਕੁਛ ਉਹਨਾਂ ਨੇ ਅੱਖੀਂ ਦੇਖਿਆ। ਤੇ ਇੱਥੋਂ ਤੱਕ ਛੋਟੀ ਜਿਹੀ ਚੀਜ਼ ਹੁੰਦੀ ਆ ਮੱਕੀ ਦੀਆਂ ਛੱਲੀਆਂ, ਜੇ ਉਹਨਾਂ ਨੇ ਚੀਜ਼ ਕੀਤਾ ਜਾਂ ਇਹ ਦਿਲ ਕੀਤਾ ਕਿ ਸਾਰਾ ਕੁਛ ਬੀਜਿਆ ਵੱਢਿਆ ਉਹਨਾਂ ਨੇ ਹੁੰਦਾ ਸੀ, ਜਿਹੜੀ ਹੈ ਇੱਕ ਜਿਹੜੀ ਹੋ ਗਈ ਗੰਨਾ ਹੋ ਗਿਆ ਕਿ ਗੰਨਾ ਪੱਟ ਕੇ ਚੂਗ ਲੈਣ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ, ਉਹਨਾਂ ਤੋਂ ਖੋਹ ਲਿਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਸੀ ਉਹ ਲਾਈਫ ਕਿਸਾਨੀ ਦੀ ਉਹਨਾਂ ਨੇ ਦੇਖੀ ਹੋਈ ਸੀ, ਤੇ ਜਿਹਦੇ ਚ ਫਿਰ ਸਾਰੀ ਗੱਲ ਜਿਵੇਂ ਬਗਾਨੇ ਬੋਰ ਦੀ ਛਾਂ, ਜਦੋਂ ਬੋਰ ਹੁੰਦੇ ਨੇ ਜਿਹੜੇ ਕਿਸਾਨੀ ਲਾਈਫ ਦੇ ਨਾਲ ਜਿਹੜੇ ਸਿੱਧੇ ਸਿੱਧੇ ਜਿਹੜੇ ਸੰਬੰਧਿਤ ਨੇ। ਤੇ ਇੱਕ ਪੱਖ ਗੌਤਮ ਜੀ ਔਰਤ ਸਾਹਿਬ ਦੇ ਨਾਟਕਾਂ ਦਾ, ਉਹਨਾਂ ਨੇ ਕੁਛ ਜਿਹੜੀਆਂ ਏਦਾਂ ਦੀਆਂ ਡਿਵਾਈਸਿਸ ਉਹਦੇ ਚ ਆਪਣੇ ਯੂਜ਼ ਕੀਤੀਆਂ, ਜਿਵੇਂ ਕੁਛ ਮਿੱਥਾਂ ਦੇ ਵਿੱਚ ਕਈ ਗੱਲਾਂ ਪਈਆਂ ਸੀ, ਤੇ ਉਹ ਮਿੱਥਾਂ ਇੰਨੀਆਂ ਸਟਰੋਂਗ ਹੁੰਦੀਆਂ ਕਈ ਵਾਰੀ ਸਾਡੇ ਸਾਡੀ ਆਡੀਅੰਸ ਨੂੰ ਸਾਡੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਕੇ ਰੱਖਦੀਆਂ, ਉਹ ਮਿੱਥਾਂ ਦੇ ਵਿੱਚੋਂ ਉਹ ਕਿੱਸਿਆਂ ਦੇ ਵਿੱਚੋਂ ਵੀ ਉਹਨਾਂ ਦੇ ਨਾਟਕ ਨਿਕਲੇ। ਜਿਵੇਂ ਕੇਰ ਸਿੰਘ ਦੀ ਮੌਤ ਹੈ, ਕੇਰ ਸਿੰਘ ਦੀ ਮੌਤ ਇੱਕ ਕਿੱਸਾ ਹੈ ਜਿਹੜਾ ਲੁਧਿਆਣੇ ਦੇ ਇਲਾਕੇ ਦੇ ਵਿੱਚੋਂ ਲਿਖਿਆ ਸੀ, ਉਹ ਕਿਸੇ ਦੇ ਲੇਖਕ ਦਾ ਨਾਮ ਬਦੋਵਾਲ ਜਾਂ ਪੇਤਾਂ ਦਾ ਸੀਗਾ ਲੇਖਕ ਪੰਡਿਤ ਸੀ ਉਹ, ਤੇ ਜਿਹਨੇ ਉਹ ਕਿੱਸੇ ਦਾ ਜਿਹੜਾ ਆਧਾਰ ਸੀ ਉਹ ਲਾਲਚ ਸੀਗਾ, ਜਿਹਦੇ ਚ ਕੇਰ ਸਿੰਘ ਦੀ ਸੱਸ ਤੇ ਸਾਲੇ ਉਹਨੂੰ ਇਸ ਕਰਕੇ ਮਾਰ ਦਿੰਦੇ ਆ ਕਿ ਉਹਦੇ ਉਹ ਪੈਸੇ ਲੈ ਕੇ ਆਉਂਦਾ, ਟੂਮਾ ਲੈ ਕੇ ਆਉਂਦਾ ਉਹ ਫੌਜ ਚੋਂ, ਤੇ ਏਦਾਂ ਦੀ ਉਹ ਕਿਸੇ ਦਾ ਨਾਂ ਵੀ ਕੇਰ ਸਿੰਘ ਦੀ ਮੌਤ ਸੀ, ਤੇ ਔਖ ਨੇ ਆਪਣੇ ਨਾਟਕ ਦਾ ਨਾਂ ਵੀ ਉਹੀ ਰੱਖਿਆ, ਤੇ ਕਹਾਣੀ ਲਗਭਗ ਨੇੜੇ ਰੱਖੀ, ਪਰ ਉਹਨੂੰ ਵੀ ਜਿਹੜੀ ਹੈ ਛੋਟੇ ਕਿਸਾਨੀ ਦੀ ਮਜ਼ਬੂਰੀ ਨਾਲ ਜੋੜ ਕੇ ਜਿਹੜਾ ਹੈ ਉਹ ਦੱਸਿਆ, ਤੇ ਉਹ ਇਸ ਤਰ੍ਹਾਂ ਦਾ। ਤੇ ਇੱਕ ਉਹਨਾਂ ਦਾ ਨਾਟਕ ਹੋਰ ਹੈ ਇੱਕ ਸੀ ਦਰਿਆ ਦੇ ਵਿੱਚ ਦੀ ਜਿਹੜੀ ਉਹ ਸਾਰੀ ਜਿਹੜੀ ਲਿਜੈਂਡ ਆ ਉਹ ਵੀ ਸਾਡੇ ਫੋਕ ਚ ਪਈ ਆ ਕਿਤੇ ਨਾ ਕਿਤੇ, ਇੱਕ ਬੰਦਾ ਜਿਹੜਾ ਖੇਤੀ ਕਰਦਾ ਤੇ ਦੂਜਾ ਬੰਦਾ ਜਿਹੜਾ ਸੀ ਉਹ ਸਾਧ ਹੋ ਗਿਆ, ਤੇ ਕਿਸੇ ਵੇਲੇ ਉਹਨੂੰ ਉਹ ਬਣਾ ਉਹਨੂੰ ਕਰਨੀ ਆ ਸਾਧ ਕਹਿਣ ਲੱਗ ਗਏ ਲੋਕ, ਤੇ ਉਹ ਜਿਹੜਾ ਖੇਤੀ ਕਰਦਾ ਉਹਨੂੰ ਕੋਈ ਪਰਵਾਹ ਨੀ, ਉਹ ਮਿਹਨਤੀ ਆ ਬੰਦਾ ਕਿਰਤੀ ਆ,

0: ਉਹਦੇ ਚ ਫਿਰ ਜਦੋਂ ਆਪਣੇ ਘਰ ਆਉਂਦਾ ਤੇ ਉਹਦੇ ਘਰ ਵਾਲੀ ਨੂੰ ਜਿਹੜਾ ਉਹ ਆ ਕੇ ਦੱਸਦਾ ਮੈਂ ਉਹ ਹਾਂ ਤੇ ਮੈਂ ਬੜਾ ਕਰਨੀ ਵਾਲਾ, ਲੋਕ ਉਹਦੇ ਪੈਰੀ ਡਿੱਗਦੇ ਆ, ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ, ਉਹਨੂੰ ਬੁਲਾ ਕੇ ਲਿਆ। ਉਹ ਕਹਿੰਦੇ ਵੀ ਦਰਿਆ ਚੜਿਆ ਹੋਇਆ ਤੇ ਵੀ ਮੈਂ ਦਰਿਆ ਚ ਮਿਲਣ ਸਕਦੀ। ਉਹ ਕਹਿੰਦੇ ਉਹ ਆਪਣੇ ਇਹਦੇ ਚ ਜਟਾਂ ਦੇ ਵਿੱਚੋਂ ਐ ਉਹਨੂੰ ਭੂਤੀ ਦਿੰਦਾ ਵੀ ਤੂੰ ਭੂਤੀ ਦਰਿਆ ਸੁੱਟ ਦੀ ਤੇ ਦਰਿਆ ਤੈਨੂੰ ਰਾਹ ਦੇ ਦੂਗਾ। ਇਹ ਕਿਤੇ ਪਈ ਆ ਲੀਜੈਂਡ ਤੇ, ਹਾਲਾਂਕਿ ਲੀਜੈਂਡ ਦੇ ਵਿੱਚ ਵੀ ਜਿਹੜੀ ਗੱਲ ਹੈਗੀ ਉਹ ਕਿਰਤ ਨੂੰ ਵੱਡੀ ਦੱਸਿਆ ਤੇ ਉਹ ਕਹਿੰਦੇ ਉਹ ਦਰਿਆ ਪਾਰ ਕਰਕੇ ਲੰਘਦੀ ਆ ਤੋਂ ਬੰਦਾ ਖੇਤ ਬਾਹਰ ਆ ਜੋਤਾ ਲਾ ਰਿਹਾ ਤੇ ਉਹ ਕਹਿੰਦੇ ਏਦਾਂ ਏਦਾਂ ਕਰਕੇ ਉਹ ਆਏ ਨੇਗੇ ਆਪਣੇ ਵੱਡੇ ਭਰਾ ਬੜੇ ਕਰਨੀ ਵਾਲੇ ਸੰਤ ਬਣੇ ਹੋਏ ਨੇ ਵੀ ਉਹ ਪਿੱਛਾ ਵੀ ਉਹ ਮਿਲਣਾ ਉਹਨਾਂ ਨੇ ਛੋਟੇ ਭਰਾ ਨੂੰ ਤੇ ਤੂੰ ਹਲ ਛੱਡ ਕੇ ਆ ਜਾ। ਉਹ ਕਹਿੰਦਾ ਵੀ ਮੈਂ ਤੁਹਾਨੂੰ ਜੋਤਾ ਪੂਰਾ ਕਰਕੇ ਆਊਂਗਾ, ਮੈਂ ਨੀ ਹਲ ਛੱਡ ਕੇ ਆ ਸਕਦਾ। ਉਹਨੂੰ ਕਹਿੰਦੇ ਵੀ ਜੇ ਉਹਨੂੰ ਜ਼ਿਆਦਾ ਮਿਲਣ ਦਾ ਲਾਲਚ ਉਹਨੂੰ ਹੈ ਤਾਂ ਹੈ ਜ਼ਿਆਦਾ ਤਾਂ ਇੱਥੇ ਆ ਜਾ ਮੈਨੂੰ ਮਿਲਣ। ਉਹ ਕਹਿੰਦੀ ਚੱਲ ਠੀਕ ਹੈ, ਪਰ ਕਹਿੰਦੇ ਦਰਿਆ ਚੜਿਆ ਹੋਇਆ ਸੀ ਆਉਂਦੇ ਤਾਂ ਮੈਨੂੰ ਉਹਨੇ ਭੂਤੀ ਦੇਤੀ ਸੀ ਤੇ ਮੈਂ ਰਾਹ ਦੇਤਾ ਸੀ ਦਰਿਆ ਨੇ, ਹੁਣ ਮੈਂ ਕਿਵੇਂ ਜਾਊਂ। ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਔਰਖ ਨੇ ਇਹ ਸਾਰੇ ਮਾਮਲੇ ਨੂੰ ਇਸ ਤਰੀਕੇ ਨਾਲ ਕਿਵੇਂ ਫੜਿਆ। ਤੇ ਉਹ ਕਹਿੰਦਾ ਵੀ ਕੋਈ ਗੱਲ ਨੀ, ਕਹਿੰਦਾ ਉਹ ਆਪਣੇ ਹਲ ਦੇ ਜਿਹੜਾ ਜਿੱਥੇ ਹਲ ਬਾਹ ਰਿਹਾ ਜਮੀਨ ਦੇ ਕੋਰੇ ਦੇ ਵਿੱਚੋਂ ਹਲ ਦੀ ਚੌ ਦੇ ਨੇੜਿਓਂ ਤੇ ਜਿੱਥੇ ਹਲ ਉਹਦਾ ਵਗ ਰਿਹਾ ਉੱਥੋਂ ਇੱਕ ਮੁੱਠੀ ਭਰ ਕੇ ਉਹ ਮਿੱਟੀ ਦਿੰਦਾ ਵੀ ਲੈ ਇੱਕ ਕਿਰਤ ਦੀ ਜਿਹੜੀ ਹੈਗੀ ਇਹ ਭੂਤੀ ਹੈ ਤੇ ਇਹ ਸੁੱਟਦੀ ਦਰਿਆ ਰਾਹ ਦੇ ਦੂਗਾ ਤੇ ਉਹਨੂੰ ਦਰਿਆ ਉਸ ਤੋਂ ਵੀ ਜ਼ਿਆਦਾ ਵੱਡਾ ਰਾਹ ਦੇ ਦਿੰਦਾ। ਹੁਣ ਇਹ ਗੱਲ ਪਈ ਮਿੱਥ ਚ ਹੈ, ਮਿੱਥ ਦੀ ਲੈਜੈਂਡ ਹੈ, ਪਰ ਔਰਖ ਨੇ ਇਹਨੂੰ ਇੱਕ ਕਿਰਤ ਨੂੰ ਵੱਡਾ ਦੱਸਣ ਵਾਸਤੇ ਸਟੇਜ ਤੇ ਲੈ ਕੇ ਆਉਂਦਾ ਤੇ ਕਿਸ ਤਰੀਕੇ ਨਾਲ ਲਿਆਂਦਾ ਤੇ ਫਿਰ ਉਹ ਵੀ ਦੱਸਿਆ ਕਿ ਉਹ ਬੰਦਾ ਘਰੋਂ ਆਰਥਿਕ ਤੰਗੀ ਕਾਰਨ ਕਬੀਲਦਾਰੀ ਨਾ ਸੰਭਾਲਣ ਕਾਰਨ ਉਹ ਭੱਜ ਗਿਆ ਘਰੋਂ ਸਾਧ ਬਣ ਗਿਆ। ਤੇ ਸੋ ਇੱਕ ਉਹਨਾਂ ਦਾ ਪਲੇ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸੀ, ਹਰਿਆ ਬੂਟ ਇੱਕ ਜਿਹੜਾ ਪੁਲਿਸ ਤਸ਼ੱਦਦ ਦੇ ਖਿਲਾਫ ਹੈ ਉਹ ਪਲੇ ਵੀ ਬੜਾ, ਹਾਲਾਂਕਿ ਉਹ ਘੱਟ ਖੇਡਿਆ ਗਿਆ, ਉਹਦੀ ਚਰਚਾ ਵੀ ਘੱਟ ਹੋਈ ਹੈ। ਬਹੁਤ ਕਮਾਲ ਹੈ ਜਿਹੜਾ ਉਹਨਾਂ ਨੇ ਇੱਕ ਛੋਟੀ ਛੋਟੀ ਜਿਹੜੀਆਂ ਇੱਕ ਹਿਊਮਨ ਜਿਹੜੀ ਇੱਕ ਇਮੋਸ਼ਨਸ ਨੇ ਜਿਹੜੀਆਂ ਉਹਦੇ ਚੋਂ ਫੜੀਆਂ ਨੇ। ਤੇ ਇਸੇ ਤਰ੍ਹਾਂ ਜਿਹੜਾ ਹੈ ਪੱਠ ਖੇਡਣ ਦਾ ਰਹਿਣਾ ਜਿਹੜਾ ਨਕਸਲਵਾੜੀ ਮੂਵਮੈਂਟ ਦੇ ਉੱਪਰ ਹੈ, ਜਦੋਂ ਫੇਕ ਇਨਕਾਊਂਟਰ ਪੰਜਾਬ ਚ ਹੁੰਦੇ ਸੀ ਤੇ ਉਹ ਉਹਦੇ ਉੱਪਰ ਹੈਗਾ। ਤੇ ਉਹ ਉਹਦੇ ਚ ਇਹੀ ਹੈ ਕਿ ਕਿਵੇਂ ਇੱਕ ਆਮ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਦਾ ਉਹ ਹੁੰਦਾ, ਇੱਕ ਉਸ ਸਿਪਾਹੀ ਤੋਂ ਹੀ ਜਿਹੜਾ ਉਹਨੂੰ ਗੋਲੀ ਮਰਵਾਈ ਜਾਂਦੀ ਹੈ ਜਿਹਦਾ ਉਹ ਕਲਾਸ ਫੈਲੋ ਰਿਹਾ ਕਿਸੇ ਵੇਲੇ। ਤੇ ਉਸ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾਟਕਾਂ ਦਾ ਘੇਰਾ ਬਹੁਤ ਵਸੀ ਹੈ, ਜਿਹਦੇ ਚ ਮਿੱਥ ਨੂੰ ਵੀ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ, ਜਿਹੜੀਆਂ ਪ੍ਰਚਲਿਤ ਲੋਕ ਕਹਾਣੀਆਂ ਨੇ ਉਹਨਾਂ ਦਾ ਵੀ ਜਿਹੜਾ ਲਿਆ ਗਿਆ। ਇੱਕ ਗੌਤਮ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਜਿੱਥੋਂ ਬਗਾਨੇ ਬੋਰਡ ਦੀ ਛਾਂ ਦੇ ਅੱਗੇ ਇੱਕ ਗੀਤ ਦੀਆਂ ਲਾਈਨਾਂ ਜਿਹੜੀਆਂ ਉੱਭਰਦੀਆਂ, ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਪਿੱਛੇ, ਖੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣ ਬਗਾਨੇ ਬੋਰਡ ਥੱਲੇ। ਤੇ ਹੁਣ ਕਮਾਲ ਦੀ ਗੱਲ ਇਹ ਬਹੁਤ ਲੋਕਾਂ ਨੂੰ ਪਤਾ ਕਿ ਔਰਖ ਸਾਹਿਬ ਗੀਤ ਬਹੁਤ ਸੋਹਣੇ ਲਿਖਦੇ ਸੀ, ਉਹ ਠੀਕ ਹੈ ਉਹਨਾਂ ਨੂੰ ਲੱਗਿਆ ਕਿ ਗੀਤ ਲਿਖੇ ਨੀ, ਪਰ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਉਹ ਗੀਤ ਨਾਲ ਹੀ ਸ਼ੁਰੂ ਹੁੰਦੇ ਤੇ ਗੀਤ ਨਾਲ ਹੀ ਉਹਦਾ ਐਂਡ ਹੁੰਦਾ ਤੇ ਵਿੱਚ ਵੀ ਕਈ ਵਾਰੀ ਗੀਤ ਆ ਜਾਂਦਾ ਕੋਈ ਸਿਚੁਏਸ਼ਨ ਦੱਸਣ ਵਾਸਤੇ। ਤੇ ਇਹ ਬੜੀ ਕਮਾਲ ਦੀ ਕਲਾ ਸੀ, ਮੈਂ ਹੋਰ ਕਿਸੇ ਨਾਟਕਕਾਰ ਚ ਇਸ ਰੂਪ ਜਿਹੜੀ ਉਹ ਨਹੀਂ ਦੇਖੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰੀ ਉਹਨਾਂ ਦੇ ਗਰੁੱਪ ਚ ਸ਼ਾਮਿਲ ਹੋਇਆ, ਮੈਂ ਕਾਲਜ ਦਾ ਸਟੂਡੈਂਟ ਸੀ, ਕਾਲਜ ਦੀ ਟੀਮ ਚ ਹੀ ਮੈਂ ਬਤੌਰ ਕਲਾਕਾਰ ਬਤੌਰ ਅਦਾਕਾਰ ਸ਼ਾਮਿਲ ਹੋਇਆ। ਉਦੋਂ ਨਾਟਕ ਤਿਆਰ ਕਰਾ ਰਹੇ ਸੀ ਮੰਜੇ ਦੀ ਬਾਹੀ, ਤੇ ਮੰਜੇ ਦੀ ਬਾਹੀ ਉਸ ਤੋਂ ਪਹਿਲਾਂ ਉਹਨਾਂ ਦੀ ਕਹਾਣੀ ਸੀ ਜਿਹੜੀ ਦ੍ਰਿਸ਼ਟੀ ਮੈਗਜ਼ੀਨ ਦੇ ਵਿੱਚ ਛਪੀ ਸੀ, ਉਹਦੇ ਤੋਂ ਉਹਨਾਂ ਨੇ ਨਾਟਕ ਬਣਾਇਆ। ਤੇ ਨਾਟਕ ਉਹ ਵੀ ਛੋਟੀ ਆਰਥਿਕਤਾ ਦੇ ਦੁਆਲੇ ਘੁੰਮਦਾ ਸੀ ਤੇ, ਪਰ ਇੱਕ ਜਿਹੜੀ ਇੱਕ ਮਨੁੱਖ ਦੀ ਇੱਕ ਜਿਹੜੀ ਸੈਕਸ ਪ੍ਰਤੀ ਜਿਹੜੀ ਜ਼ੀਲ ਆ ਉਹ ਉਸਨੂੰ ਲੈ ਕੇ ਵੀ ਸੀ ਕਿ ਬੰਦੇ ਦੀ ਇੱਕ ਇਹ ਤਾਂਗ ਤਾਂ ਹੁੰਦੀ ਹੈ, ਇਹ ਮਨੁੱਖੀ ਲੋੜ ਹੈ। ਤੇ ਉਹ ਜਦੋਂ ਮੰਜੇ ਦੀ ਬਾਹੀ ਦਾ ਜਿਹੜਾ ਆਈਡੀਆ ਇਹ ਸੀ ਕਿ ਉਹ ਜੇਠ ਜਿਹੜਾ ਹੈ ਆਪਣੀ ਭਰਜਾਈ ਦੇ ਨਾਲ ਨੇੜੇ ਹੋਣਾ ਚਾਹੁੰਦਾ ਹੈ, ਉਹ ਤੇ ਉਹਨੂੰ ਕਹਿੰਦੇ ਵੀ ਨਹੀਂ ਇਹ ਸਾਡੇ ਰਿਸ਼ਤਿਆਂ ਦੀ ਜਿਹੜੀ ਅਵੱਗ ਹੈ, ਤੇ ਇਹ ਇਸ ਤਰੀਕੇ ਦੇ ਨਾਲ ਸੱਚੀ ਸੁੱਚੀ ਆਪਣੇ ਆਪ ਨੂੰ ਉਹ ਕਰਨਾ। ਤੇ ਫਿਰ ਉਦੋਂ ਬਾਅਦ ਉਹ ਰੌਲਾ ਪਾਉਂਦਾ ਮੇਰੀ ਜ਼ਮੀਨ ਵੰਡੋ ਤੇ ਮੈਂ ਅੱਡ ਹੋਣਾ, ਮੈਂ ਤਾਂ ਵਿਆਹ ਕਰਾਉਣਾ, ਤੀਵੀਂ ਲਿਆਉਣੀ ਹੈ ਮੁੱਲ ਦੀ, ਇਹ ਇਸ ਤਰੀਕੇ ਦਾ। ਹੁਣ ਜਦੋਂ ਉਹ ਨਾਟਕ ਅਸੀਂ ਜਦੋਂ ਸ਼ੁਰੂਆਤ ਕੀਤੀ ਉਸ ਨਾਟਕ ਦੀ, ਤਾਂ ਉਹਨਾਂ ਨੇ ਉਹਦੇ ਲਈ ਇੱਕ ਗੀਤ ਲਿਖਿਆ ਕਹਿੰਦੇ ਆਪਾਂ ਇਸ ਗੀਤ ਨਾਲ ਸ਼ੁਰੂ ਕਰਨਾ। ਤੇ ਉਹ ਗੀਤ ਸੀਗਾ ਕਿਉਂਕਿ ਜਿਹੜੇ ਸਾਡੀ ਜਿਹੜੀਆਂ ਪਹਿਲੀਆਂ ਸਾਡੇ ਐਪਿਕਸ ਦੇ ਵਿੱਚ ਗੱਲਾਂ ਪਈਆਂ ਨੇ, ਰਮਾਇਣ ਚ ਵੱਡੀ ਗੱਲ ਪਈ ਹੈ, ਤੇ ਉਹ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ। ਰਾਮ ਪਰਸ਼ੋਤਮ, ਸੀਤਾ, ਪਤੀ ਵਰਤਾ ਤੇ ਲਛਮਣ ਜੱਤ ਦਾ ਪੂਰਾ, ਪੂਰਿਆਂ ਦੀ ਕਥਾ ਪੂਰੇ, ਕਵੀ ਕਰਕੇ ਕੁੱਝ ਨਾ ਰਿਹਾ ਅਧੂਰਾ, ਤੇ ਇੱਕ ਰਾਮ ਲਛਮਣ ਤੇ ਸੀਤਾ ਅੱਜ ਸਾਡੇ ਨੇ ਮੂਹਰੇ, ਇਹਨਾਂ ਦੀ ਕਥਾ ਕੌਣ ਕਰੇਗਾ ਜੋ ਨਾ ਅੱਧੇ ਨਾ ਪੂਰੇ। ਉਹਨਾਂ ਦੇ ਦਿਮਾਗ ਚ ਇੱਕਦਮ ਫਿਰ ਇਹ ਆਈਡੀਆ ਆਇਆ ਗੀਤ ਲਿਖਣ ਤੋਂ ਬਾਅਦ ਵੀ ਇਹ ਨਾਟਕ ਦਾ ਮੰਜਰੀ ਵਾਹੀ ਛੱਡ ਕੇ ਜਾਂ ਹੋਰ ਉਹਨਾਂ ਦੇ ਕੈਰੇਕਟਰ ਦੇ ਨਾਂ ਵੀ ਫਿਰ ਉਹਨਾਂ ਨੇ ਬਦਲਦੇ। ਫਿਰ ਉਸ ਨਾਟਕ ਦਾ ਨਾਂ ਰੱਖਿਆ ਗਿਆ ਇੱਕ ਰਮਾਇਣ ਹੋਰ, ਉਸ ਪਾਤਰਾਂ ਦੇ ਨਾਂ ਕਹਾਣੀ ਉਹੀ ਰਹੀ, ਪਾਤਰਾਂ ਦੇ ਨਾਮ ਬਦਲ ਕੇ, ਜਿਵੇਂ ਜਿਹੜਾ ਉਹਦੇ ਸੱਜਣ ਸੀ ਉਹ ਰਾਮ ਬਣ ਗਿਆ, ਜਿਹੜਾ ਗੱਜੂ ਸੀ ਉਹ ਲਛਮਣ ਬਣਾ ਤਾ ਉਹਨੂੰ, ਤੇ ਹੁਣ ਉੱਥੇ ਲਛਮਣ ਜਾਤੀ ਸਤੀ ਆ ਉਸ ਐਪਿਕ ਦੇ ਵਿੱਚ, ਪਰ ਇੱਥੇ ਉਹ ਉੱਚ ਜਾਤ ਸਾਤ ਵਾਲੀ ਜਿਹੜੀ ਗੱਲ ਹੈ ਨੀ, ਇਹ ਇਸ ਤਰ੍ਹਾਂ ਦਾ ਜਿਹੜਾ। ਤੇ ਉਹ ਵੀ ਉਹ ਫਿਰ ਉਹ ਗੀਤ ਚੋਂ ਇੱਕ ਨਾਟਕ ਸਾਰੀ ਉਹ ਸ਼ੇਪ ਬਦਲ ਗਈ। ਤੇ ਦੋ ਤਿੰਨ ਉਹਨਾਂ ਦੇ ਕਾਵਿ ਨਾਟਕ ਵੀ ਨੇ, ਇੱਕ ਉਹਨਾਂ ਦਾ ਕਾਵਿ ਨਾਟਕ ਹੈ ਸਿੱਧਾ ਰਾ ਬਿੰਗਾ ਬੰਦਾ, ਯੂਥ ਫੈਸਟੀਵਲਾਂ ਚ ਕਾਫੀ ਖੇਡਿਆ ਗਿਆ ਉਹ। ਤੇ ਇਸੇ ਤਰ੍ਹਾਂ ਇੱਕ ਹੈਗਾ ਉਹਨਾਂ ਦਾ ਸਹਿਬਨ, ਤੇ ਇੱਕ ਉਹਨਾਂ ਦਾ ਕਾਵਿ ਨਾਟਕ ਹੈਗਾ ਬਾਲ ਨਾਥ ਦੇ ਤਿੱਲੇ, ਤੇ ਉਹ ਪੂਰਾ ਬੈਂਤ ਦੇ ਵਿੱਚ ਹੀ ਹੈ, ਛੰਦ ਦੇ ਵਿੱਚ ਹੈ। ਤੇ ਉਸ ਉਹਨਾਂ ਦਾ ਜਿਹੜੀ ਹੈ ਇਹਦੇ ਤੇ ਪਕੜ ਬਹੁਤ ਸੀ। ਤੇ ਇੱਕ ਪੱਖ ਉਹਨਾਂ ਦਾ ਜਿਹੜਾ ਆਪਾਂ ਹੁਣ ਆਖਰੀ ਗੱਲ ਕਰਦੇ ਹਾਂ, ਜਿਹੜੀਆਂ ਉਹਨਾਂ ਨੇ ਅਡੈਪਟੇਸ਼ਨ ਕੀਤੀਆਂ ਨੇ ਉਹ ਬਹੁਤ ਕਮਾਲ ਦੀਆਂ। ਹਾਲਾਂਕਿ ਜਿਹੜੀ ਉਹਨਾਂ ਦੀ ਜਦੋਂ ਉਹ ਸ਼ੁਰੂ ਕਰਦੇ ਆ ਆਪਣਾ ਨਾਟਕ ਲਿਖਣੇ ਜਾਂ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਤੌਰ ਤੇ ਸ਼ੁਰੂਆਤ ਹੀ ਉਹ ਇੱਕ ਅਡੈਪਟੇਸ਼ਨ ਤੋਂ ਕਰਦੇ ਆ, ਵੇਟਿੰਗ ਫਾਰ ਗੋਦੋ ਦੀ ਉਹਨਾਂ ਨੇ ਅਡੈਪਟੇਸ਼ਨ ਕੀਤੀ, ਈਦਰਾ ਕਦੀਬਰਾ ਜਿਹੜਾ ਹੈ ਉਹਨਾਂ ਨੇ ਲਿਖਿਆ ਤੇ ਉਹ ਖੇਡਿਆ ਉਹ। ਹਾਲਾਂਕਿ ਜਿਹੜਾ ਸੈਮੂਅਲ ਬੈਕ ਦਾ ਜਿਹੜਾ ਨਾਟਕ ਹੈ ਵੇਟਿੰਗ ਫਾਰ ਗੋਦੋ, ਉਹਦੇ ਨਾਲ ਉਹਦਾ ਕੋਈ ਬਹੁਤਾ ਨਹੀਂ ਸੀ ਗੱਲ ਮਿਲਦੀ, ਪਰ ਉਹਨਾਂ ਨੇ ਉਸ ਪੰਜਾਬੀ ਕੰਟੈਕਸਟ ਦੇ ਵਿੱਚ ਗੱਲ ਜਿਹੜੀ ਆ ਉਹ ਕੀਤੀ। ਫਿਰ ਉਸਦਾ ਨਾਮ ਬਦਲ ਕੇ ਉਹਨਾਂ ਨੇ ਗਾਕੋ ਮੀਕਾ ਰੱਖਿਆ, ਤੇ ਉਹ ਨਾਟਕ ਬੜਾ ਪਾਪੂਲਰ ਹੋਇਆ, ਬੜਾ ਸਾਰਾ ਹੈਗਾ ਜਿਹਦੇ ਵਿੱਚ ਹਾਲਾਂਕਿ ਜ਼ਿਆਦਾ ਟ੍ਰੀਟਮੈਂਟ ਟਾਈਪ ਇੱਦਾਂ ਦਾ ਸਟਾਇਰ ਸੀ, ਬਹੁਤ ਵੱਡਾ ਪੋਲੀਟੀਕਲ ਸਟਾਇਰ ਸੀ। ਤੇ ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਟਕ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਅਰਬਨ ਨਾਲ ਬੁਤੰਦੂਕਾਰੇ ਨਾਂ ਤੇ, ਜਿਹੜਾ ਬਾਅਦ ਚ ਪਾਪੂਲਰ ਹੋਇਆ, ਤੇ ਉਹ ਉਦੋਂ ਜਿਹੜੀ ਇਹ ਗੱਲ ਇਹ ਤੁਰੀ। ਇਹ ਹੁਣ ਅਡੈਪਟੇਸ਼ਨਾਂ ਚ ਉਹਨਾਂ ਨੇ ਅੱਧ ਚੱਲਣੀ ਰਾਤ ਗੁਰਦਿਆਲ ਸਿੰਘ ਦਾ ਨਾਵਲ ਬੜਾ ਪਾਪੂਲਰ ਹੈ ਜਿਹਦੇ ਤੇ ਸਾਹਿਤ ਅਕਾਡਮੀ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ, ਉਹ ਤਿਆਰ ਕੀਤਾ। ਉਹਦੇ ਚ ਜਿੰਨੇ ਗੀਤ ਹੈ ਤੇ ਉਹਨਾਂ ਨੂੰ ਇੰਨੀ ਸਮਝ ਸੀ ਕਿ ਛੰਦ ਕਿੱਥੇ ਕੀ ਬਾਤਾਂ ਹੈ, ਹੋਰ ਉਹ ਸਾਰੇ ਔਖ ਸਾਹਿਬ ਨੇ ਆਪ ਲਿਖੇ। ਇਸੇ ਤਰ੍ਹਾਂ ਭੱਜੀਆਂ ਬਾਹਾਂ ਬਰੈਮ ਸਿੰਘ ਸੰਧੂ ਦੀ ਕਹਾਣੀ ਹੈ, ਉਹਦੇ ਤੇ ਉਹਨਾਂ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਵੇ ਦਾ ਨਾਵਲ ਹੈ ਅੰਨਦਾਤਾ, ਉਹਨਾਂ ਨੇ ਇਸੇ ਨਾਂ ਤੇ ਉਹਨਾਂ ਨੇ ਨਾਟਕ ਦਾ ਤਿਆਰ ਕੀਤਾ। ਸੋ ਉਹਨਾਂ ਦੀ ਜਿਹੜੀ ਮੈਂ ਸਮਝਦਾ ਇੱਕ ਸੂਝ ਸੀ ਜਿਹੜੀ ਪੰਜਾਬੀ ਪੰਜਾਬ ਦੀ ਆਡੀਅੰਸ ਪੰਜਾਬੀ ਆਡੀਅੰਸ ਦੀ ਪਿੰਡਾਂ ਦੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਉਹਨਾਂ ਨੂੰ ਕਿਵੇਂ ਪੇਸ਼ ਕਰਨਾ, ਇਹੀ ਕਾਰਨ ਹੈ ਕਿ ਜਦੋਂ ਉਹ 15 June 1917 ਨੂੰ ਇਸ ਦੁਨੀਆਂ ਤੋਂ ਰੁਖਸਤ ਹੁੰਦੇ ਆ, ਕਿਉਂਕਿ ਉਦੋਂ ਕਾਫੀ ਪਹਿਲਾਂ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋ ਗਿਆ ਸੀਗਾ, ਉਹਦੇ ਬਾਵਜੂਦ ਵੀ ਉਹ ਲਿਖਦੇ ਰਹੇ, ਸਾਰਾ ਕੁਛ ਕਰਦੇ ਰਹੇ। ਤੇ ਜਿਹੜਾ ਸ਼ਰਧਾਂਜਲੀ ਸਮਾਗਮ ਮਾਨਸਾ ਦੇ ਵਿੱਚ ਹੋਇਆ, ਤੇ ਉਹ ਇੰਨਾ ਵੱਡਾ ਸਮਾਗਮ ਸੀ ਕਿ ਪੂਰੀ ਦਾਣਾ ਮੰਡੀ ਦੇ ਵਿੱਚ ਇੱਕ ਤਿੱਤਰ ਸਿੱਟਣ ਨੂੰ ਥਾਂ ਸੀ, ਲੱਭਦਾ ਪਿੰਡਾਂ ਤੋਂ ਲੋਕ ਆਪ ਮੁਹਾਰੇ ਆਏ, ਆਪ ਮੁਹਾਰੇ ਉਹਨਾਂ ਨੇ ਉੱਥੇ ਲੰਗਰ ਲਾਏ। ਔਰ ਇਹ ਕਿਸੇ ਕਿਸੇ ਨਾਟਕਕਾਰ ਦੇ ਜਾਂ ਕਿਸੇ ਕਿਸੇ ਲੇਖ ਦੇ ਹਿੱਸੇ ਜਿਹੜੀ ਹੈ ਇਹ ਚੀਜ਼ ਆਉਂਦੀ ਹੈ। ਹਾਂਜੀ
1: ਜੀ, ਬਹੁਤ ਧੰਨਵਾਦ ਪ੍ਰੀਤਮ ਜੀ। ਔਰ ਲਗਭਗ ਹਰ ਇੱਕ ਜਿਹੜਾ ਪੱਖ ਸੀਗਾ ਉਹ ਤੁਸੀਂ ਛੋਇਆ ਅਜਮੇਰ ਸਿੰਘ ਔਲਖ ਦੇ ਹਵਾਲੇ ਦੇ ਰਾਹੀਂ, ਔਰ ਬੜੀ ਸੋਹਣੀਆਂ ਜਾਣਕਾਰੀਆਂ ਔਰ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਸਾਂਝੇ ਕੀਤੇ ਨੇ, ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਗੱਲ ਅਜਮੇਰ ਸਿੰਘ ਔਲਖ ਹੋਰਾਂ ਦੀ ਕਰ ਰਹੇ ਸੀ। ਜਿਵੇਂ ਭਾਜੀ ਹੋਰਾਂ ਨੇ ਦੱਸਿਆ ਹੈ ਕਿ 19 August 1942 ਨੂੰ ਸੰਗਰੂਰ ਜ਼ਿਲ੍ਹੇ ਦੇ ਕੁੰਬੜਵਾਲ 'ਚ ਪੈਦਾ ਹੋਏ ਅਜਮੇਰ ਸਿੰਘ ਔਲਖ ਦਾ ਦੇਹਾਂਤ ਹਾਲੇ ਪਿੱਛੇ ਜੇ ਹੋ ਕੇ ਹਟਿਆ, 9ਵੀਂ ਬਰਸੀ ਮਨਾਈ ਗਈ ਹੈ ਉਹਨਾਂ ਦੀ। 15 June ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਅਤੇ ਭਾਰਤੀ ਨਾਟਕ ਜਾਂ ਪੰਜਾਬੀ ਖਾਸ ਤੌਰ ਦੇ ਉੱਤੇ ਪੰਜਾਬੀ ਨਾਟਕ ਔਰ ਕਹਾਣੀਆਂ ਦੇ ਹਵਾਲੇ ਦੇ ਨਾਲ ਅਜਮੇਰ ਸਿੰਘ ਔਲਖ ਦਾ ਨਾਂ ਜਿਹੜੇ ਉਹਨਾਂ ਦੇ ਨਾਟਕਾਂ ਦੇ ਨਾਲ ਜਾਣਿਆ ਜਾਂਦਾ, ਇਹ ਸ਼ਾਇਦ ਕਿਸੇ ਲੇਖਕ ਦੀ ਪ੍ਰਾਪਤੀ ਹੋ ਸਕਦੀ ਹੈ। ਜਿਵੇਂ ਕਿਹਾ ਭਾਜੀ ਉਹਨਾਂ ਨੇ ਦੱਸਿਆ ਕਿ ਬੇਗਾਨੇ ਬੋਰਡ ਦੀ ਛਾਂ ਵਾਲਾ ਔਲਖ, ਸੋ ਇਸ ਤਰੀਕੇ ਦੇ ਨਾਲ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਸੀ, ਮੇਰੀ ਅਰਬਦ ਨਰਬਦ ਧੁੰਦੁਕਾਰਾ ਜਾਂ ਅੰਨੇ ਨਿਸ਼ਾਨ ਚੀ ਜਾਂ ਇਹ ਬੇਗਾਨੇ ਬੋੜ ਦੀ ਛਾਂ ਅਤੇ ਜਿੰਨੇ ਵੀ ਨਾਟਕ ਸੀ, ਭੱਜੀਆਂ ਬਾਹਾਂ, ਸੱਤ ਬੇਗਾਨੇ, ਕੇਹੜ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਚਨਾਹ ਦੇ ਪਾਣੀ, ਇਹ ਸਾਰੀਆਂ ਬੇਹੱਦ ਕਮਾਲ ਦੀਆਂ ਰਚਨਾਵਾਂ ਸੀ। ਔਰ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਤਾਂ ਮੇਰੇ ਚੰਗੀ ਤਰ੍ਹਾਂ ਯਾਦ ਹੈਗੀ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ, ਮੰਜੇ ਦੀ ਬਾਹੀ, ਜਿਹਦੇ 'ਤੇ ਪ੍ਰੀਤਮ ਭਾਅ ਜੀ ਹੋਰਾਂ ਨੇ ਨਾਟਕ ਵੀ ਮੰਚ ਤੋਂ ਰਚਿਆ, ਜੋ ਕਿ ਔਲਖ ਸਾਹਿਬ ਨੇ ਹੀ ਡਿਜ਼ਾਈਨ ਕੀਤਾ। ਜੇ ਸਮਾਂ ਲੱਗਦਾ ਤਾਂ ਇੱਕ ਹੋਰ ਕਹਾਣੀ, ਮੇਰੀ ਮੰਗਣੀ ਅਤੇ ਮੇਰਾ ਵਿਆਹ, ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰ ਕੇਹੜ ਸਿੰਘ ਜਿਹੜਾ ਕਿਰਦਾਰ ਹੈ, ਉਹ ਕਿਸ ਤਰੀਕੇ ਦੇ ਨਾਲ ਪਾਪੂਲਰ ਹੋਇਆ ਪੰਜਾਬੀ ਸਾਹਿਤ ਦੇ ਵਿੱਚ। ਸੁਰਿੰਦਰ ਸ਼ਿੰਦਾ ਦਾ ਇੱਕ ਗੀਤ ਵੀ ਸੁਣਦੇ ਚਲੋ, ਫਿਰ ਵਾਪਸ ਆਉਂਦੇ ਹਾਂ ਅੱਜ।

ਕੇਰ ਸਿੰਘ ਦੇ ਹਵਾਲੇ ਦੇ ਨਾਲ ਵੀ ਇਹ ਲੁਧਿਆਣੇ ਦਾ ਜਿਹੜਾ ਕਰੈਕਟਰ ਸੀ ਕਿਰਦਾਰ ਔਰ ਵਾਕਈ ਇਹ ਹੋ ਹਟਿਆ ਇਹ ਇੱਕ ਸੱਚੀ ਘਟਨਾ ਹੈਗੀ ਹੈ ਕੇਰ ਸਿੰਘ ਦੀ ਮੌਤ ਦੇ ਉੱਤੇ ਜਿਹੜਾ ਇਹ ਪੂਰਾ ਦਾ ਪੂਰਾ ਨਾਟਕ ਲਿਖਿਆ ਗਿਆ ਕੇਰ ਸਿੰਘ ਜਿਹਨੂੰ ਉਸਦੀ ਸੱਸ ਨੇ ਮਰਵਾਇਆ ਸੀ ਅਤੇ ਉਸਦੇ ਦੋ ਮੁੰਡਿਆਂ ਨੇ ਮਰਵਾਇਆ ਸੀ ਅਤੇ ਕਿਵੇਂ ਉਹ ਦੱਸ ਰਹੇ ਹੈ ਕਿ ਉਹਦੀ ਆਪਦੀ ਕੁੜੀ ਰਾਮ ਕੌਰ ਜਿਹਦੇ ਨਾਲ ਕੇਰ ਸਿੰਘ ਵਿਆਹ ਹੋਇਆ ਸੀ ਉਹ ਮਿਣਤਾਂ ਤਰਲੇ ਕਰਦੀ ਰਹੀ ਆਪਣੀ ਸੱਸ ਨੂੰ ਕਿ ਇੱਦਾਂ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਕੇਰ ਸਿੰਘ ਨੂੰ ਕਿਵੇਂ ਦਿੱਲੀ ਦੀ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਮਰਵਾ ਦਿੱਤਾ ਗਿਆ ਸੀ ਖੈਰ ਉਹ ਗੱਲ ਵੀ ਫਿਰ ਕਿਸੇ ਹੋਰ ਦਿਨ ਹੁਣ ਜਾਰੀ ਰੱਖਾਂਗੇ ਅੱਜ ਦੇ ਦਿਨ ਕਿਉਂਕਿ ਸਮਾਂ ਬਾਕੀ ਬਚਿਆ ਹੋਇਆ ਅਜਮੇਰ ਸਿੰਘ ਔਲਖ ਦੀ ਇੱਕ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਵੀ ਸੁਣਦੇ ਹੋਏ ਚੱਲ

ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੰਜਾਬੀ ਦੀ MA ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤਾਂ ਇਹੀ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚੀ। ਉਦੋਂ ਯਾਨੀ ਜਨਾਨੀ ਜਵਾਨੀ ਵੇਲੇ, ਜਦੋਂ ਅਜਮੇਰ ਸਿੰਘ ਔਲਖ ਦੀ ਜਵਾਨੀ ਸੀ, ਉਦੋਂ ਮੇਰੇ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸ ਭੂਤ ਨੇ ਮੇਰੇ ਕੋਲੋਂ ਹੋਰੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸ ਦੀ ਚਿੱਠੀ ਦਾ ਇਹ ਜਵਾਬ ਦਿੱਤਾ। ਮਾਣ ਯੋਗ ਬੇਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰਾ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਕੋਈ ਲੁਕੋ ਨਾ ਰੱਖਣਾ। ਉਹਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਦੇ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਉਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕੀਤੀ ਕਿਉਂਕਿ ਉਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਨਹੀਂ ਸੀ। ਇਹ ਦੱਸ ਦੇਣਾ। ਅਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣਾ ਕਿ 4 ਭਈਆਂ ਕੋਲੋਂ ਕੁੱਲ 8 ਕਿੱਲੇ ਭੋਏ ਆ, ਇਹ 4 ਭਾਈਆਂ ਦੇ ਕੋਲ, ਅਤੇ ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਦੇ ਕੋਲ ਨੇ, ਉਹ ਗਹਿਣੇ ਟਿੱਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਿਓ। ਨੇਕ ਅਜਮੇਰ ਸਿੰਘ ਔਲਖ ਨੇ ਇਸ ਕਹਾਣੀ 'ਚ ਦੱਸਿਆ ਕਿ ਮੇਰਾ ਵੱਡਾ ਭਾਈ ਹਰਨੇਕ, ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ 'ਚ ਬੈਠਦਾ ਉੱਠਦਾ, ਸਿਗਰਟ ਸ਼ਰਾਬ ਭੰਗ ਸਾਰੇ ਨਸ਼ੇ ਛੱਕ ਛਕਾ ਲੈਂਦਾ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲੈਣਾ ਜਦੋਂ ਜਦ ਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ, ਅਤੇ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਮਿੱਥੇ ਦਿਨ ਪਿੰਡ ਆ ਜਾਊਂਗਾ। ਹੁਣ ਤੁਸੀਂ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮ੍ਹਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਗਾ। ਤੁਹਾਨੂੰ ਕੀ ਪਤਾ, ਮੈਨੂੰ ਤਾਂ ਆਪ ਵੀ ਪੂਰਾ ਯਕੀਨ ਨਹੀਂ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ 'ਚ ਰੰਗਿਆ, ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਸੁਣੀ। ਮਾਂ ਦਾ ਉੱਤਰ ਨਾ ਕੁਦਰਤੀ ਸੀ, ਬੁਸੇ ਜੇ ਮੂੰਹ ਦੇ ਨਾਲ ਮਾਂ ਨੇ ਉਸੇ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਵਿੱਚੋਂ ਮੇਰਾ ਤਾਇਆ ਵੀ ਲੱਗਦਾ ਸੀ, ਉਹ ਬੜਾ ਹੀ ਸਾਫ ਦਿਲ ਇਨਸਾਨ ਸੀ, ਨਾਲ ਦੀ ਨਾਲ ਉਸਦਾ ਹਾਸੇ ਠੱਠੇ ਵਾਲਾ ਸੁਭਾਅ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਅਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਆਉਣ ਜਾਣ ਵੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵੇਲੇ ਸਾਡੇ ਘਰ ਦੇ ਰਾਹੀਂ ਉਹਨੂੰ ਸ਼ਾਰਟਕੱਟ ਹੋੜ ਕੇ ਜਾਣਾ ਪੈਂਦਾ ਸੀ। ਉਂਝ ਵੀ ਸਮਾਜਿਕ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਇੱਕ ਦੂਜੇ ਦੇ ਵਾਹਵਾ ਨੇੜੇ ਸੀ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਖੋਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਉਣ ਅੱਜ ਤੋਂ ਹੀ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਾ ਲਿਆ, ਪਰ ਜਾਪਦਾ ਤਾਏ ਨੇ ਤਾਂ ਮੇਰੀ ਚਿੱਠੀ ਮਖੌਲ ਵਜੋਂ ਲਈ ਹੀ ਨਹੀਂ ਸੀ, ਉਹ ਆਪਣੀ ਗੱਲ ਮਖੌਲ ਵਜੋਂ ਕਹਿ ਜ਼ਰੂਰ ਗਿਆ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੂੰ ਪਹਿਲਾਂ ਵੀ ਕਾਫੀ ਕੁਛ ਪਤਾ ਸੀ ਔਰ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸ ਹੀ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਅਤੇ ਢਹੀ ਕੰਧ ਅਗਲੇ ਨੇ ਆਪ ਹੀ ਦੇਖ ਲੈਣੀ ਸੀ, ਜ਼ਮੀਨ ਦੀ ਅਸਲੀਅਤ ਪਟਵਾਰੀ ਗਰਦੌਰ ਤੋਂ ਪਤਾ ਲੱਗ ਜਾਂਦੀ। ਹਾਂ, ਗਹਿਣੇ ਪਈ ਜ਼ਮੀਨ ਅਤੇ ਕਰਜ਼ੇ ਦਾ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਲੱਗਣਾ। ਰਹੀ ਗੱਲ ਮੇਰੇ ਵੱਡੇ ਭਾਈ ਦੇ ਬੈਲ ਪੁਣੇ ਦੀ, ਅਜਿਹੀ ਗੱਲ ਨੂੰ ਤਾਂ ਬਹੁਤ ਹੀ ਗੰਭੀਰਤਾ ਦੇ ਨਾਲ ਲੈਣ ਵਾਲਾ ਉਹ ਬੰਦਾ ਵੀ ਨਹੀਂ ਸੀ। ਜੱਟ ਦੇ 4 ਪੁੱਤਾਂ ਦੇ ਵਿੱਚੋਂ ਇੱਕ ਪੁੱਤ ਵਿਹਲੜ ਸ਼ੇਲੜ ਨਿਕਲ ਹੀ ਜਾਂਦਾ, ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾੜਨੀ ਹੋਣਾ ਤਾਇਆ ਅਮਰ ਸਿੰਘ ਕਮਾਲ ਹੀ ਹੈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ 'ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ ਨੀਰਾ ਹੀਰਾ, ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਕੁੜੀ ਦੇ ਵਾਸਤੇ। ਥਾਇਆ ਅਮਰ ਸਿੰਘ ਜ਼ੋਰ ਜਿਹੜਾ ਦੂਰ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡੇ ਦੇ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਦੀ ਪੜ੍ਹਾਈ ਕਰ ਰਿਹਾ ਸੀ, ਕਿਵੇਂ ਦੀ ਕਿਵੇਂ, ਔਰ
ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਉਹ ਤਾਂ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਉੱਤੇ ਮੇਰੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਯਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ 'ਤੇ ਜਾ ਕੇ ਧਰ ਦਿੱਤੀ। ਨੰਦ ਸਿੰਘ ਨੇ ਚਿੱਠੀ ਪੜ੍ਹੀ, ਕੁਝ ਸੋਚਾਂ 'ਚ ਪੈ ਗਿਆ, ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ ਦੇ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਲਓ ਜੀ, ਇੰਨੀ ਕੁ ਗੱਲ ਸੀ। ਜਦੋਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਮੈਂ ਪਿੰਡ ਆਇਆ ਤਾਂ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ। ਮੈਨੂੰ ਬੜੀ ਹੈਰਾਨੀ ਹੋਈ, ਹੈਰਾਨੀ ਦੇ ਨਾਲ ਥੋੜ੍ਹੀ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਵੀ ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਤਾਂ ਬੰਦਾ ਹੈ ਜਿਸ ਦੀ ਧੀ ਨਾਲ ਮੇਰਾ ਰਿਸ਼ਤਾ ਤੁਰ ਪੈਣਾ ਜਾਂ ਇਹ ਗੱਲ ਤੁਰ ਪੈਣੀ ਹੈ। ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ, ਕਿਉਂਕਿ ਮੇਰੇ ਵਰਗੇ ਨੰਗ ਮਲੰਗ ਦੇ ਨਾਲ ਇਹ ਆਪਣੀ ਧੀ ਦਾ ਰਿਸ਼ਤਾ ਕਿਉਂ ਕਰ ਰਿਹਾ ਬਈ? ਕਿਤੇ ਕੁੜੀ 'ਚ ਨਾ ਕੋਈ ਨੁਕਸ ਹੋਵੇ, ਕੁੜੀ ਲੰਗੜੀ ਲੁੱਲੀ ਜਾਂ ਕਰੈਕਟਰ ਕਰੁਕਟਰ, ਸਮਝਦੇ ਹੋ? ਜੇ ਗੱਲ ਹੈ ਤਾਂ ਫਿਰ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਲਵਾਂਗਾ। ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵੀ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਨੇੜਤਾ ਜ਼ਿਆਦਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਦੇ ਕੋਲ ਗੱਲ ਕਰਨੀ ਵੀ ਮੁਨਾਸਬ ਨਹੀਂ ਸਮਝੀ। ਫਿਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ, ਇਹ ਸੋਚ ਕੇ ਅਜੇ ਤਾਂ ਮੈਂ ਐਮਏ ਦਾ ਇਮਤਿਹਾਨ ਦੇਣਾ, ਨੌਕਰੀ ਲੱਭਣੀ ਹੈ, ਸੋਚ ਕੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਦਿੱਤੇ। ਲਓ ਜੀ, ਐਮਏ ਦਾ ਇਮਤਿਹਾਨ ਵੀ ਹੋ ਗਿਆ, ਨਤੀਜਾ ਵੀ ਆ ਗਿਆ, ਚੰਗੇ ਭਾਗਾਂ ਦੇ ਨਾਲ ਚੰਗੇ ਨੰਬਰ ਵੀ ਆ ਗਏ। ਉਦੋਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਇਲਾਕੇ ਮਾਨਸਾ ਦੇ ਕਸਬੇ ਦੇ ਵਿੱਚ ਹੀ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ 'ਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ। ਚੰਗੀ ਨੌਕਰੀ ਸੀ, ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ, ਇੱਕ ਦਿਨ ਕਾਲਜ 'ਚੋਂ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ ਮੈਨੂੰ। ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਸੀ, ਕੰਟੀਨ ਦੇ ਨਾਲ ਲੱਗਦੇ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ ਤਾਂ ਮੈਂ ਉਹਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਨਹੀਂ ਸਮਝ ਲੈਣਾ, ਮੈਂ ਜੋ ਲਿਖਿਆ ਸੀ ਬੜੀ ਸੰਜੀਦਗੀ ਦੇ ਨਾਲ ਸੋਚ ਸਮਝ ਕੇ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਕਾਕਾ, ਅਸਲ 'ਚ ਸਭ ਕੁਝ ਦਾ ਪਤਾ ਤਾਂ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪਤਾ ਲੱਗਣ 'ਤੇ ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦੇ ਨਹੀਂ ਵਿਆਹਣੀ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਹੀ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇੱਦਾਂ ਅਹਿਸਾਸ ਹੋਇਆ ਕਿ ਨੌਜਵਾਨ ਜੀਵਨ 'ਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ, ਪਰ ਇਹ ਭੁੱਖਾ ਨਹੀਂ ਕਦੇ ਮਰੇਗਾ। ਮੇਰੀ ਧੀ ਵੀ ਸੁਖੀ ਰਹੂਗੀ ਸੰਯੋਗ ਪਾ ਕੇ। ਕਾਕਾ, ਮੈਨੂੰ ਤੂੰ ਪਸੰਦ ਹੈ, ਮੇਰੀ ਧੀ, ਮੇਰੇ ਘਰ ਬਾਰ ਬਾਰੇ ਹੁਣ ਤੂੰ ਪਤਾ ਕਰ ਲਾ ਅਤੇ ਫਿਰ ਆਪਣੇ ਰਾਏ ਦੱਸ ਦੇਈਂ। ਅਤੇ ਐਂ ਕਹਿ ਕੇ ਉਹ ਚਲੇ ਗਏ। ਉਸਦੇ ਚਲੇ ਜਾਣ ਤੋਂ ਬਾਅਦ 2-3 ਮਹੀਨਿਆਂ ਦੇ ਅੰਦਰ ਹੀ ਸਭ ਕੁਝ ਤਸੱਲੀ ਕਰ ਲਈ ਮੈਂ, ਰਿਸ਼ਤੇ ਦੇ ਲਈ ਫਿਰ ਹਾਂ ਵੀ ਕਰ ਦਿੱਤੀ, ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਜਿਸ ਦਿਨ ਮੇਰੇ ਕੱਚੇ ਅਤੇ ਢਹੀ ਕੰਧ ਵਾਲੇ ਘਰ ਦੇ ਵਿੱਚ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਅਦ ਮੈਂ ਸ਼ਗਨਾਂ ਵਾਲਾ ਪੜਨਾ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਧਰਿਆ ਅਤੇ ਸ਼ਗਨਾਂ ਵਾਲੇ ਪੈਸਿਆਂ ਦੇ ਵਿੱਚੋਂ ਮਾਂ ਨੂੰ ਸਿਉਣੇ ਦੀ ਇੱਕ ਮੋਹਰ ਮਿਲ ਗਈ, ਸੋਨੇ ਦੀ, ਸਮਝਦੇ ਹੋ? ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਇੰਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਫੜ ਮਾਰੀ ਸੀ ਕਿ ਮੈਂ ਇੱਕ ਆਦਰਸ਼ ਅਗਾਂਹ ਵਧੂ ਵਿਆਹ ਮੰਗਣੀ ਕਰਨ ਜਾ ਰਿਹਾ। ਹੁਣ ਉਹ ਸਾਰੇ ਕੀ ਸੋਚਣਗੇ, ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ, ਕਿਵੇਂ ਦਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਜੀ ਹੁੰਦੀ ਜਾਪੀ, ਕੀ ਕੀਤਾ ਜਾਵੇ? ਇੰਨੀ ਮੇਰੇ 'ਚ ਹਿੰਮਤ ਨਹੀਂ ਪਈ ਕਿ ਭਰੀ ਪੰਚਾਇਤ 'ਚ ਜਾ ਕੇ ਉਹ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ 'ਚ ਧਰ ਕੇ ਜਾਂ ਭਗਾ ਕੇ ਮਾਰਾਂ।
ਉਸ ਆਦਮੀ ਦਾ ਮੇਰੇ ਉੱਤੇ ਪ੍ਰਭਾਵ ਅਜਿਹਾ ਪੈ ਚੁੱਕਿਆ ਸੀ ਕਿ ਮੈਂ ਉਹਨੂੰ ਦੇਵਤਾ ਪੁਰਸ਼ ਸਮਝਣ ਲੱਗ ਪਿਆ ਸੀ। ਦੂਜੀ ਗੱਲ ਜਿਹੜੀ ਅੱਜ ਮੇਰੇ ਦਿਮਾਗ 'ਚ ਆ ਰਹੀ ਸੀ ਉਹ ਇਹ ਹੈ ਕਿ ਹੋ ਸਕਦਾ ਹੈ ਮੋਹਰ ਨੂੰ ਵੇਖ ਕੇ ਮੇਰੇ ਮਨ ਅੰਦਰ ਹੀ ਕੋਈ ਕਮਜ਼ੋਰੀ ਆ ਗਈ ਹੋਵੇ। ਭਾਵੇਂ ਮੋਹਰ ਕੋਈ ਬੜਮੁੱਲੀ ਵਸਤੂ ਨਹੀਂ ਸੀ, ਪਰ ਆਰਥਿਕ ਪੱਖੋਂ ਟੁੱਟੇ ਘਰ ਦੇ ਮੇਰੇ ਵਰਗੇ ਨੌਜਵਾਨ ਦੇ ਪੈਰ ਉਖੇੜਨ ਦੇ ਲਈ ਤਾਂ ਇਹ ਨਿੱਕੀ ਜਿਹੀ ਸੋਨੇ ਦੀ ਮੋਹਰ ਹੀ ਜਾਂ ਇਹਦੀ ਲਿਸ਼ਕਾਰ ਹੀ ਕਾਫੀ ਹੁੰਦੀ ਹੈ। ਮਾਂ ਮੇਰੇ ਧਰਮ ਸੰਕਟ ਨੂੰ ਸਮਝ ਗਈ ਅਤੇ ਸਮਝਦਿਆਂ ਉਸਨੇ ਮੈਨੂੰ ਨਸੀਹਤ ਦਿੱਤੀ, ਚੱਲ ਚੁੱਪ ਕਰ, ਹੁਣ ਇਸ ਸਮੇਂ ਰੌਲਾ ਪਾਉਂਦਾ ਚੰਗਾ ਨਹੀਂ ਲੱਗਦਾ ਪੁੱਤ, ਜੋ ਕੁਝ ਕਰਨਾ ਹੋਇਆ ਵਿਆਹ ਵੇਲੇ ਕਰ ਲਈ। ਲੱਗਦਾ ਮਾਂ ਦਾ ਦਿਲ ਵੀ ਅੰਦਰ ਖਾਤੇ ਲਲਚਾ ਗਿਆ ਸੀ। ਉਸਦਾ ਗਰੀਬ ਦਿਲ ਸ਼ਾਇਦ ਦੁਨੀਆ ਨੂੰ ਇਹ ਕਹਿਣਾ ਚਾਹੁੰਦਾ ਸੀ, ਦੇਖੋ ਮੇਰੇ ਪੁੱਤ ਨੂੰ ਮੋਹਰਾਂ ਪੈਂਦੀਆਂ ਨੇ, ਐਵੇਂ ਨਾ ਸਮਝ ਲਿਓ ਕਿਤੇ ਸਾਨੂੰ। ਖੈਰ ਜੀ, ਮੇਰੀ ਕਮਜ਼ੋਰੀ ਆਖੋ ਜਾਂ ਕੁਝ ਹੋਰ, ਪਰ ਇੱਕ ਗੱਲ ਜਮ੍ਹਾਂ ਸੱਚੀ ਹੈ ਕਿ ਮੈਂ ਮੋਹਰ ਵਾਪਸ ਨਹੀਂ ਕਰ ਸਕਿਆ। ਪਰ ਨਾਲ ਦੀ ਨਾਲ ਵਿਆਹ ਤੋਂ ਪਹਿਲਾਂ ਵਾਲੀ ਸਾਰੀ ਸਮੱਸਿਆ ਨਾਲ ਕਰੜਾਈ ਜਿਹੀ ਦੇ ਨਾਲ ਨਜਿੱਠਣ ਦੀਆਂ ਸਕੀਮਾਂ ਜ਼ਰੂਰ ਸੋਚਣ ਲੱਗ ਪਿਆ ਹੁਣ। ਵਿਆਹ ਵੇਲੇ ਮੈਂ ਇਸ ਨੂੰ ਕਿਵੇਂ ਨਜਿੱਠਿਆ ਜਾਂ ਕਿਵੇਂ ਨਾ ਨਜਿੱਠਿਆ, ਇਹ ਗੱਲ ਆਪਣੇ ਆਪ ਦੇ ਵਿੱਚ ਵਿਆਹ ਕਥਾ ਬਿਆਨ ਕਰਨ ਵੇਲੇ ਦੱਸਾਂਗਾ, ਪਰ ਹਾਲ ਦੀ ਘੜੀ ਉਹ ਸੁਣ ਲਵੋ ਜੋ ਮੈਂ ਵਿਆਹ ਤੋਂ ਪਹਿਲਾਂ ਕੀਤਾ। ਜਿਉਂ ਜਿਉਂ ਇਸ ਵਰਤਾਰੇ ਬਾਰੇ ਵਿਚਾਰ ਕਰਦਾ ਰਿਹਾ ਤਿਉਂ ਤੋਂ ਮੇਰੀ ਜ਼ਮੀਰ ਮੈਨੂੰ ਲਾਂਤਾ ਪਾਉਂਦੀ ਰਹੀ। ਦੋ ਕੁ ਮਹੀਨੇ ਅੰਦਰੋਂ ਅੰਦਰੀ ਕਰਿੱਝਦਾ ਜਿਹਾ ਰਿਹਾ। ਅਖੀਰ ਕਾਫ਼ੀ ਕਰਿੱਝਣ ਤੋਂ ਬਾਅਦ ਇੱਕ ਲੰਮੀ ਜਿਹੀ ਚਿੱਠੀ ਸਹੁਰਾ ਸਾਹਿਬ ਨੂੰ ਲਿਖ ਕੇ ਮਾਰੀ, ਜਿਸ ਦਾ ਸਾਰਾਂਸ਼ ਕੁਝ ਇਸ ਪ੍ਰਕਾਰ ਸੀ। ਮਾਨਯੋਗ ਬਾਪੂ ਜੀ, ਮੈਂ ਬਹੁਤ ਹੀ ਅਫਸੋਸ ਅਤੇ ਦੁਖੀ ਮਨ ਦੇ ਨਾਲ ਆਪ ਜੀ ਨੂੰ ਲਿਖ ਰਿਹਾ। ਦੁੱਖ ਅਤੇ ਅਫਸੋਸ ਵਾਲੀ ਗੱਲ ਇਹ ਹੈ ਕਿ ਮੇਰੇ ਵਾਰ ਵਾਰ ਕਹਿਣ ਦੇ ਬਾਵਜੂਦ ਤੁਸੀਂ ਮੇਰੇ ਨਾਲ ਕਿਤੇ ਵਾਅਦਿਆਂ 'ਤੇ ਪੂਰੇ ਨਹੀਂ ਉਤਰੇ। ਸ਼ਗਨ ਦੇ ਵਿੱਚ ਮੈਨੂੰ ਮੋਹਰ ਪਾ ਕੇ ਤੁਸੀਂ ਮੇਰਾ ਮਾਨ ਨਹੀਂ ਸਗੋਂ ਅਪਮਾਨ ਕੀਤਾ। ਜੇ ਤੁਸੀਂ ਵਿਆਹ ਵੇਲੇ ਵੀ ਇਸ ਤਰ੍ਹਾਂ ਦੇ ਨਾਲ ਕੁਝ ਕਰਨਾ ਤਾਂ ਮੇਰੇ ਵੱਲੋਂ ਵਿਆਹ ਦੇ ਲਈ ਅੱਜ ਤੋਂ ਹੀ ਜਵਾਬ ਸਮਝੋ। ਹੌਸਲਾ ਕਰਕੇ ਮੈਂ ਚਿੱਠੀ ਪੋਸਟ ਕਰ ਆਇਆ, ਘਰ ਦੇ ਕਿਸੇ ਹੋਰ ਜੀ ਦੇ ਕੋਲ ਇਹਦੀ ਗੱਲ ਵੀ ਨਹੀਂ ਕੀਤੀ। ਕੁਝ ਦਿਨਾਂ ਬਾਅਦ ਹੀ ਮੈਨੂੰ ਮੇਰੀ ਚਿੱਠੀ ਦਾ ਜਵਾਬ ਵੀ ਆ ਗਿਆ। ਚਿੱਠੀ ਪੰਜਾਬੀ 'ਚ ਸੀ ਪਰ ਲਿਖੀ ਫਾਰਸੀ ਲਿਪੀ ਦੇ ਵਿੱਚ ਹੋਈ ਸੀ। ਮੈਂ ਆਪਣੇ ਇੱਕ ਪ੍ਰੋਫੈਸਰ ਸਾਥੀ ਦੇ ਕੋਲੋਂ ਇਹ ਪੜ੍ਹਾਈ। ਚਿੱਠੀ 'ਚ ਸਹੁਰਾ ਸਾਹਿਬ ਨੇ ਆਪਣੀ ਗਲਤੀ ਦੇ ਲਈ ਮਾਫ਼ੀ ਮੰਗੀ ਹੋਈ ਸੀ ਅਤੇ ਵਿਆਹ ਵੇਲੇ ਇਸ ਕਿਸਮ ਦੀ ਕੋਈ ਗਲਤੀ ਨਾ ਦੁਹਰਾਉਣ ਦਾ ਇਕਰਾਰ ਵੀ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਕਿ ਮੇਰਾ ਸਹੁਰਾ ਸਾਹਿਬ ਆਪਣਾ ਇਕਰਾਰ ਨਿਭਾਉਂਦੇ, ਚਿੱਠੀ ਲਿਖਣ ਤੋਂ 8-10 ਦਿਨ ਬਾਅਦ ਹੀ ਉਹਨਾਂ ਨੂੰ ਦਿਲ ਦਾ ਦੌਰਾ ਪੈਣ ਕਰਕੇ ਉਹ ਇਸ ਦੁਨੀਆ ਤੋਂ ਵਿਦਾ ਹੋ ਗਏ। ਮੇਰਾ ਵਿਆਹ, ਹੁਣ ਸੁਣੋ ਵਿਆਹ ਦੀ ਵਾਰਤਾ। ਮੰਗਣੀ ਦੀ ਰਸਮ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਮੇਰੇ ਸਹੁਰੇ ਦੀ ਮੌਤ ਹੋ ਜਾਣ ਕਰਕੇ ਮੇਰੇ ਸਹੁਰਾ ਘਰ ਦੇ ਆਪਣੇ ਪਰਸਪਰ ਅਤੇ ਮੇਰੇ ਉਸ ਘਰ ਦੇ ਨਾਲ ਬਣੇ ਰਿਸ਼ਤੇ ਦੇ ਕੁਝ ਸਮੀਕਰਨ ਹੁਣ ਵਿਗੜ ਜੇ ਗਏ। ਹੁਣ ਤੱਕ ਜੋ ਗੱਲਬਾਤ ਹੋਈ ਸੀ ਉਹ ਮੁੱਖ ਤੌਰ 'ਤੇ ਮੇਰੀ ਮੇਰੇ ਸਹੁਰੇ ਦੇ ਨਾਲ ਹੀ ਹੋਈ ਸੀ, ਪਰ ਹੁਣ ਉਸ ਦੇ ਘਰ ਦੇ ਹੋਰ ਮੈਂਬਰ ਵੀ ਮੂਹਰੇ ਆਉਣ ਲੱਗ ਪਏ। ਗੱਲਬਾਤ ਇੱਕ ਤਰ੍ਹਾਂ ਦਾ ਨਾਲ ਬਿਲਕੁਲ ਨਵੇਂ ਸਿਰਿਓਂ ਸ਼ੁਰੂ ਕਰਨੀ ਪਈ। ਮੇਰੀ ਮੰਗੇਤਰ, ਜਿਸ ਦਾ ਨਾਮ ਮਨਜੀਤ ਸੀ, ਉਸ ਦੀਆਂ ਦੋ ਭੈਣਾਂ ਸੀ, ਇੱਕ ਉਸ ਤੋਂ ਵੱਡੀ ਸੀ ਅਤੇ ਇੱਕ ਛੋਟੀ, ਦੋਵੇਂ ਹੀ ਵਿਆਹੀਆਂ ਹੋਈਆਂ ਸੀ। ਭਾਈ ਕੋਈ ਨਹੀਂ ਸੀ ਅਤੇ ਮਾਂ ਸਧਾਰਨ ਕਿਸਮ ਦੀ ਔਰਤ ਸੀ। ਸੋ ਵਿਆਹ ਦਾ ਜੋ ਢਮ ਢਮਾ ਕਰਨਾ ਸੀ ਉਹ ਮੇਰੇ ਸਾਢੂਆਂ ਅਤੇ ਮਨਜੀਤ ਦੀਆਂ ਭੈਣਾਂ ਨੂੰ ਹੀ ਮੂਹਰੇ ਲੱਗ ਕੇ ਕਰਨਾ ਪਿਆ। ਉਹਨਾਂ ਵਿੱਚੋਂ ਵੀ ਵਿਸ਼ੇਸ਼ ਤੌਰ 'ਤੇ ਵੱਡੇ ਜਿਹੜੇ ਸਾਢੂ ਸਾਹਿਬ ਨੇ। ਮੇਰੇ ਸਹੁਰੇ ਦੀ ਮੌਤ ਤੋਂ ਬਾਅਦ ਉਸ ਘਰ ਆਮ ਆਉਣ ਜਾਣ ਲੱਗ ਪਏ ਸੀ ਅਤੇ ਮੇਰੀ ਸਾਰਿਆਂ ਦੇ ਨਾਲ ਚੰਗੀ ਜਾਣ ਪਛਾਣ ਵੀ ਹੋ ਗਈ ਸੀ। ਇਸ ਲਈ ਮੈਂ ਬੇਝਿਜਕ ਕਹਿ ਦਿੱਤਾ ਕਿ ਵਿਆਹ ਉਹਨਾਂ ਸ਼ਰਤਾਂ 'ਤੇ ਹੀ ਹੋਏਗਾ ਜੋ ਬਾਪੂ ਜੀ ਦੇ ਨਾਲ ਤੈਅ ਹੋਈਆਂ ਸੀ, ਇਸ ਲਈ ਉਹਨਾਂ ਨੂੰ ਮੰਨਣਾ ਪਿਆ। ਭਾਵੇਂ ਉਹਨਾਂ ਦੇ ਲਈ ਇਹ ਜ਼ਰਾ ਮੁਸ਼ਕਲ ਸੀ ਕਿਉਂਕਿ ਇੱਕ ਤਾਂ ਉਹ ਆਪਣੇ ਵਿਆਹਾਂ ਦੇ ਵੇਲੇ ਲੈਣ ਦੇਣ ਕਰ ਚੁੱਕੇ ਸੀ, ਦੂਜੇ ਸ਼ਾਇਦ ਉਹ ਇਹ ਵੀ ਸਮਝਦੇ ਸੀ ਕਿ ਮਤੇ ਦੁਨੀਆ 'ਚ ਕੀ ਆਖਣਗੇ ਕਿ ਸਾਢੂਆਂ ਨੇ ਮੋਹਰੀ ਬਣ ਕੇ ਕੀਤਾ ਵੀ ਕੁਝ ਨਹੀਂ। ਖੈਰ, ਇੱਕ ਵਾਰ ਤਾਂ ਉਹ ਮੇਰਾ ਕਿਹਾ ਸਭ ਮੰਨ ਗਏ। ਮੈਂ ਵਿਆਹ ਤਾਂ ਕੁਝ ਚਿਰ ਠਹਿਰ ਕੇ ਕਰਵਾਉਣਾ ਚਾਹੁੰਦਾ ਸੀ, ਇੱਕ ਤਾਂ ਸਹੁਰਾ ਸਾਹਿਬ ਦੀ ਹੁਣੇ ਮੌਤ ਹੋਈ ਹੋਣ ਕਰਕੇ, ਦੂਜੀ ਆਪਣੀ ਖਿੰਡੜੀ ਪੁੰਡਰੀ ਆਰਥਿਕ ਹਾਲਤ ਕਰਕੇ ਵੀ। ਪਰ ਉਸ ਘਰ ਆਮ ਆਉਣ ਜਾਣ ਦੇ ਕਰਕੇ ਅਤੇ ਮਨਜੀਤ ਨੂੰ ਮਿਲਣ ਜੁਲਣ ਕਰਕੇ ਸਹੁਰਾ ਪਰਿਵਾਰ ਅੰਦਰ ਕੋਈ ਡਰ ਜਿਹਾ ਪੈਦਾ ਹੋ ਗਿਆ, ਜਿਹੜਾ ਕਿ ਬਿਲਕੁਲ ਐਨ ਕੁਦਰਤੀ ਵੀ ਹੁੰਦਾ। ਇਸ ਲਈ ਮੈਂ ਵਿਆਹ ਲੇਟ ਪਾਉਣ ਦੇ ਉੱਤੇ ਜ਼ੋਰ ਵੀ ਨਹੀਂ ਪਾ ਸਕਿਆ। ਸੋ ਵਿਆਹ ਦੀ ਮਿਤੀ ਤੈਅ ਹੋ ਗਈ 6 ਫਰਵਰੀ 1967। ਭਾਵੇਂ ਸਭ ਕੁਝ ਸਾਧ ਮੁਰਾਦਾਂ ਹੀ ਕਰਨਾ ਸੀ, ਪਰ ਇਹ ਸਾਧ ਮੁਰਾਦਾਂ ਕਰਨ ਦੇ ਲਈ ਵੀ ਮੇਰੇ ਵਿੱਚ ਸਮਰੱਥਾ ਨਹੀਂ ਸੀ।
ਜ਼ਮੀਨ ਦੀ ਜਿਉਂ ਤਿਉਂ ਗਹਿਣੇ ਜਿਹੜੀ ਪਈ ਹੋਈ ਸੀ, ਘਰ ਸਿਰ 8,000 ਦਾ ਕਰਜ਼ਾ, ਉਹ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਦੇ ਲਈ 8,000 ਦਾ ਕਰਜ਼ਾ ਲਾਣਾ ਖਾਲਾ ਜੀ ਦਾ ਕੋਈ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਕਰਨੀ ਨਹੀਂ ਸੀ ਚਾਹੁੰਦਾ। ਇਸ ਲਈ ਹਰ ਪਾਸਿਓਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲਾਂ ਦੀ ਰੁੱਤ ਦੇ ਵਿੱਚ ਸੀ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਪੈ ਹੀ ਰਹੀ ਸੀ। ਇਸ ਸੰਬੰਧੀ ਮੈਂ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਨ੍ਹਾਂ ਨੇ ਨਵਾਂ ਨਵਾਂ ਗਰਮ ਸੂਟ ਸਵਾਇਆ ਸੀ, ਬੇਨਤੀ ਕੀਤੀ ਕਿ ਮੇਰੇ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ 2-3 ਦਿਨਾਂ ਦੇ ਲਈ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਭੱਦਰ ਪੁਰਸ਼ ਸੀ ਮੇਰੇ ਵਾਸਤੇ, ਤਾਂ ਇਹ ਕੁਰਬਾਨੀ ਕਰ ਗਏ ਉਹ। ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ 'ਤੇ ਕੁਛ ਹੋਰ ਨਹੀਂ ਭਾਵੇਂ, ਪਰ ਬਹੁਤ ਦੇ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਤਾਂ ਜ਼ਰੂਰ ਬਣਾ ਲੈ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਕੇ ਖੜ ਗਏ। ਮਾਂ ਹੀ ਘਰ ਦੇ ਵਿੱਚ ਇੱਕ ਇਕੱਲਾ ਅਜਿਹਾ ਜੀ ਸੀ ਜੋ ਪੜ੍ਹਾਈ ਦੇ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ, ਅਤੇ ਮੇਰੀ ਪੜ੍ਹਾਈ ਦੇ ਲਈ ਖਰੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਉਹਨੇ ਸਾਹਮਣਾ ਕੀਤਾ ਸੀ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਦੇ ਵਿੱਚ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਕਰ ਨਹੀਂ ਸੀ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਤਾਂ ਖਿਆਲ ਰੱਖਾਂ ਹੀ, ਲਾਣਾ ਤਾਂ ਮੇਰੇ ਪੁੱਤ ਹੋਣ 'ਤੇ, ਜੇ ਇਹ ਖਿਆਲ ਮੇਰੇ 'ਤੇ ਭਾਰੂ ਹੋ ਗਿਆ। ਸੋ ਮੈਂ ਤਾਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਇਸ ਸ਼ਰਤ 'ਤੇ ਸੂਟ ਨਹੀਂ ਖਰੀਦਿਆ, ਸਗੋਂ ਇੱਧਰੋਂ ਉੱਧਰੋਂ ਹੀ ਉਧਾਰਾ ਫੜ ਕੇ ਸਾਰ ਵੀ ਲਿਆ। ਸੂਟ ਦਾ ਕੋਈ ਦਿਖਾਵਾ ਵੀ ਨਹੀਂ ਹੋਏਗਾ, ਇਹ ਤੋਂ ਬਾਅਦ ਕੁੜੀ ਵਾਲਿਆਂ ਤੋਂ ਵਾਪਸ ਵੀ ਲੈ ਲਿਆ ਜਾਏਗਾ। ਮਾਂ ਵਿਚਾਰੀ ਇਸ 'ਤੇ ਮੰਨ ਵੀ ਗਈ, ਹਾਲਾਂਕਿ ਮੈਂ ਅੱਜ ਵੀ ਸੋਚਦਾ ਕਿ ਘਟੀਆ ਜੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਨੇ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰ ਤੋਂ ਲੈ ਕੇ ਆਇਆ ਸੀ। ਪਿਛਲੇ 28-30 ਸਾਲਾਂ ਦੇ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ 'ਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ, ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵਿਆਹ ਦੇ ਵਿੱਚ ਦੂਜਿਆਂ ਨੂੰ ਦਿੱਤਾ ਹੀ ਕੀ ਸੀ, ਕਿਸੇ ਤੋਂ ਲੈਣ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ। ਹੁਣ ਲੈਣ ਦੇਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰਾਂ ਦੀ ਅੰਦਰੋਂ ਅੰਦਰ ਇੱਛਾ ਇਹ ਸੀ ਕਿ ਸਾਰੀਆਂ ਚਾੜੀਆਂ ਬਿੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲ ਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਸੁਨੇਹੇ ਭੇਜ ਦਿੱਤੇ ਕਿ ਵਿਆਹ ਅਤਿ ਸਾਦਾ ਹੋ ਰਿਹਾ ਹੈ, ਕਿਰਪਾ ਕਰਕੇ ਵਿਆਹ ਦੇ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ, ਇਸੇ ਤਰ੍ਹਾਂ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਕੋਈ ਇੱਛਾ ਅਤੇ ਆਸ ਰੱਖੀ ਜਾਵੇ। ਅੰਤ 'ਚ ਮੈਂ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਤਾਂ ਉਹ ਬੇਸ਼ੱਕ ਵਿਆਹ ਦੇ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਿਠਾਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਇਆ ਸੀ, ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵੇਲੇ ਉਸਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਅਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ 'ਤੇ ਕੀਤੀਆਂ। ਬਾਅਦ ਦੇ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ 1 ਕਾਰ ਤਾਂ ਵਾਧੂ ਹੀ ਕੱਢ ਲਈ ਗਲਤੀ ਦੇ ਨਾਲ। ਜੰਝ ਵਿੱਚ ਅਸੀਂ ਕੁੱਲ 7 ਜਾਣੇ ਹੋ ਗਏ, 4 ਮੇਰੇ ਦੋਸਤ, 1 ਸ਼ਰੀਕੇ 'ਚੋਂ ਚਾਚਾ ਜੀ, 1 ਵਿਚੋਲਾ ਅਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਅਤੇ ਨਾ ਹੀ ਭਾਈ। ਮੇਰੇ ਸਹੁਰੇ ਪਰਿਵਾਰ, ਨਾ ਜੱਦੀ ਸੰਬੰਧ, ਤਾਂ ਜ਼ਿਲ੍ਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਨਾਲ ਲੱਗਦੇ ਸੀਗੇ, ਪਰ ਬਾਅਦ ਦੇ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫ਼ੀ ਚਿਰ ਪੱਕੀ ਰਿਹਾਇਸ਼ ਰੱਖੀ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ ਕੋਈ ਲਗਭਗ 70 ਕਿਲੋਮੀਟਰ ਕਹਿ ਸਕਦੇ ਹੋ। ਮੇਰੇ ਵੱਡੇ ਸਾਧੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਾਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ। ਉਹ ਠੀਕ 8 ਵਜੇ ਰਜਿੰਦਰਾ ਕਾਲਜ ਦੇ ਕੋਲ ਸਾਡੇ ਸਵਾਗਤ ਦੇ ਲਈ ਖੜ੍ਹੇ ਹੋਣਗੇ। ਅਸੀਂ 8 ਵੱਜਣ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਗਏ ਅਤੇ ਸਵਾਗਤ ਦੇ ਲਈ ਉੱਥੇ ਕੋਈ ਹੈ ਨਹੀਂ ਸੀ। ਕੋਈ 1.25 ਘੰਟਾ ਅਸੀਂ ਉੱਥੇ ਖੜ੍ਹੇ ਉਡੀਕਦੇ ਰਹੇ, ਕੋਈ ਨਹੀਂ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ, ਫਿਰ ਸਵਾਗਤ ਕਰਤਾ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇੱਕ ਨਿੱਕੀ ਜਿਹੀ ਥਾਈਂ, ਧਰਮਸ਼ਾਲਾ ਕਹਿ ਸਕਦੇ, ਉੱਥੇ ਲੈ ਗਏ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ ਕਾਰਜ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਧੈਲੇ ਉੱਥੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਨ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫ਼ੀ ਤੰਗ ਹੋਣ ਕਰਕੇ ਉਸ 'ਚ ਮੇਰਾ ਢਿੱਡ ਕਸਿਆ ਗਿਆ ਸੀ।
ਭਾਵੇਂ ਉਹਨਾਂ ਦਿਨਾਂ 'ਚ ਮੈਂ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸਪਰਵਾਲ ਮੇਰੇ ਤੋਂ ਵੀ ਜ਼ਿਆਦਾ ਕਾਗਜ਼ੀ ਪਹਿਲਵਾਨ ਕਹਿ ਲਓ। ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲਿਆ, ਢਿੱਡ ਦੀ ਕਸਕਸਾਈ ਦੀ ਮੁਸੀਬਤ ਤੋਂ ਖਹਿੜਾ ਛੜਾਇਆ। ਆਨੰਦ ਕਾਰਜ ਉਂਝ ਤਾਂ ਠੀਕ ਠਾਕ ਹੋ ਗਏ ਸੀ, ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਅਜਮੇਰ ਸਿੰਘ ਸਪੁੱਤਰ ਸਰਦਾਰ ਕੌਰ ਸਿੰਘ ਦੀ ਥਾਂ ਕਾਕਾ ਕੌਰ ਸਿੰਘ ਸਪੁੱਤਰ ਸਰਦਾਰ ਅਜਮੇਰ ਸਿੰਘ ਕਿਹਾ ਗਿਆ। ਭੁੱਲ ਚੁੱਕ ਦੇ ਲਈ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਨਾ ਕਰਵਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ, ਪਿੱਛੇ ਬੈਠੇ ਮੇਰੇ ਜਾਣੀ ਜਾਂਝੀ ਪ੍ਰੋਫੈਸਰ ਮਿੱਤਰ ਤਾਂ ਮੁਸਕੜੀਏ ਜੇ ਹਾਸੇ ਹੱਸਣ ਲੱਗ ਪਏ, ਬਾਅਦ ਦੇ ਵਿੱਚ ਕਿੰਨਾ ਚਿਰ ਮੈਨੂੰ ਮਖੌਲ ਕਰਦੇ ਸਵਾਦ ਵੀ ਲੈਂਦੇ ਰਹਿੰਦੇ। ਖੈਰ ਜੀ, ਇਸ ਭੁੱਲ ਚੁੱਕ ਤੋਂ ਬਾਅਦ ਜਦੋਂ ਮੈਂ ਅਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ 'ਤੇ ਪ੍ਰਵਾਨ ਕੀਤੇ ਗਏ, ਇਕੱਠੇ ਤੁਰੇ ਹਾਂ, ਤੁਰੇ ਰਹਿੰਦੇ ਹਾਂ, ਤੁਰਦੇ ਰਹਾਂਗੇ, ਸਭ ਕੁਝ ਸੁੱਖੀ ਸਾਂਦਰੀ ਨੇਪੜੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਡੂ ਮੇਰੇ ਕੋਲ ਆਣ ਕੇ ਕਹਿਣ ਲੱਗਿਆ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰਾਂ। ਮੈਨੂੰ ਗੱਲ ਸਮਝ ਨਹੀਂ ਆਈ, ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ ਕਿਉਂ, ਮਤਲਬ ਕਿ ਸਮਾਨ ਸਮੂਨ ਲਿਜਾਣਾ ਕੋਈ ਆਪਣਾ? ਸਾਡੂ ਨੇ ਹੁਕਮੀਆਂ ਲਹਿਜੇ 'ਚ ਜਵਾਬ ਦਿੱਤਾ, ਮੈਂ ਸਭ ਕੁਝ ਸਮਝ ਗਿਆ ਅਤੇ ਸਖ਼ਤ ਜੇ ਗੁਸੈਲ ਲਹਿਜੇ ਦੇ ਵਿੱਚ ਮੈਂ ਇਨਕਾਰ ਕਰਦਿਆਂ ਕਿਹਾ, ਦੇਖੋ ਜੀ ਮੈਂ ਕੋਈ ਸਮਾਨ ਸਮੂਨ ਤਾਂ ਲੈ ਕੇ ਨਹੀਂ ਜਾਣਾ, ਲੱਖ ਵਾਰੀ ਕਹਿਣ 'ਤੇ ਵੀ ਤੁਹਾਡੇ ਦਿਮਾਗ 'ਚ ਗੱਲ ਪਈ ਨਹੀਂ, ਹੱਦ ਹੋ ਗਈ ਤੁਹਾਡੇ ਵਾਲੀ। ਪਰ ਸਾਡੂ ਤਾਂ ਵਿਚਾਰਾ ਉਵੇਂ ਸਟੈਂਡ ਲੈ ਗਿਆ ਜਿਵੇਂ ਅੰਦਰੋਂ ਉਹਨੂੰ ਸਮਝਾਇਆ ਗਿਆ ਸੀ, ਇਸ ਲਈ ਆਪਣੇ ਸਟੈਂਡ 'ਤੇ ਉਹ ਅੜਿਆ ਰਿਹਾ, ਬੋਲਿਆ, ਸਮਾਨ ਤਾਂ ਜੀ ਤੁਹਾਨੂੰ ਲਿਜਾਣਾ ਪਊ, ਜਦ ਤੁਹਾਡੇ ਵਾਸਤੇ ਹੀ ਬਣਾਇਆ। ਬੜਾ ਹੱਫੜ ਖੜ੍ਹਾ ਹੋਇਆ, ਕਿਹੋ ਜਿਹੇ ਬੰਦਿਆਂ ਦੇ ਨਾਲ ਵਾਹ ਪੈ ਗਿਆ ਅਜਮੇਰ ਸਿੰਘ ਤੇਰਾ। ਵਿਚੋਲੇ ਤਾਏ ਅਮਰ ਸਿੰਘ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਾ, ਤੈਨੂੰ ਤਾਂ ਇਹ ਕੁਛ ਦੇ ਨਹੀਂ ਰਹੇ, ਨਾ ਸਾਈਕਲ, ਨਾ ਘੜੀ, ਨਾ ਕੋਈ ਸੂਟ ਬੂਟ, ਨਾ ਘਰ ਦੇ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼, ਇਹ ਤਾਂ ਕੁੜੀ ਨੇ 5-6 ਬਿਸਤਰੇ, ਹੁਣ ਧੀ ਵਾਲੀ ਆਪਣੇ ਧੀ ਨੂੰ ਕੁਛ ਦੇਣ ਵੀ ਨਾ, ਉਹ ਵੀ ਤਾਂ ਨਹੀਂ, ਐਂ ਤਾਂ ਨਹੀਂ ਕਰ। ਪਰ ਮੈਂ ਆਪਣੇ ਹਿੰਡ ਹੀ ਨਹੀਂ ਛੱਡੀ, ਸਗੋਂ ਗੁੱਸੇ 'ਚ ਕਿਹਾ, ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਦੇਣ ਲਈ ਬਿਸਤਰੇ ਨਹੀਂ ਮਿਲਣੇ? ਹਾਲਾਂਕਿ ਮੈਨੂੰ ਪਤਾ ਸੀ ਕਿ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਤਾਂ ਸੱਚਮੁੱਚ ਸਾਡੇ ਘਰ ਹੈ ਨਹੀਂ। ਵਾਹਵਾ ਰੌਲਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ, ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਹਨੇ ਮੈਨੂੰ ਦੱਸਿਆ, ਇਹਨਾਂ ਬਿਸਤਰਿਆਂ ਦੇ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ, ਇਹ ਮੈਂ ਆਪਣੀ ਤਨਖਾਹ ਦੇ ਵਿੱਚੋਂ ਆਪ ਬਣਾਏ ਨੇ, ਮੈਂ ਬੜੀ ਰੀਝ ਦੇ ਨਾਲ ਬਣਾਏ ਨੇ, ਪਲੀਜ਼ ਤੁਸੀਂ ਇਨਕਾਰ ਨਾ ਕਰਿਓ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸੀ, ਇਸ ਲਈ ਹੁਣ ਮੈਂ ਹਥਿਆਰ ਸਿੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਦੇ ਵਿੱਚ ਮੇਰੇ ਵਿਆਹ 'ਤੇ ਕੁੱਲ 750 ਰੁਪਏ ਖਰਚ ਆਏ ਸੀ, ਇਹਨਾਂ ਦੇ ਵਿੱਚੋਂ ਵੀ ਮੇਰੇ ਅਨੁਸਾਰ ਮੇਰੇ ਕੋਲੋਂ 2 ਫਜ਼ੂਲ ਖਰਚੀਆਂ ਹੋ ਗਈਆਂ ਸੀ, ਇੱਕ ਤਾਂ ਇੱਕ ਕਾਰ ਵੱਧ ਕਰਨ ਵਾਲੀ, ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਸਾਨੂੰ ਕਿਰਾਏ 'ਤੇ ਟਰੱਕ ਕਰਨਾ ਪਿਆ ਸੀ, ਛੋਟਾ ਟਰੱਕ। ਮੇਰੀ ਮੰਗਣੀ ਅਤੇ ਮੇਰੇ ਵਿਆਹ ਦੇ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ 'ਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜਦੀਆਂ ਨੇ। ਪਹਿਲੀ ਸਿਉਣੇ ਦੀ ਉਹ ਜਿਹੜੀ ਮੋੜ ਸੀ ਉਹ ਵਾਪਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦੋਂ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਨੂੰ ਆਪਣੇ ਮਨ 'ਚ ਚਿਤਵਦਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਵੀ ਹੁੰਦਾ। ਲੇਖਕ ਅਜਮੇਰ ਸਿੰਘ ਔਲਖ। ਹਾਂਜੀ ਹਾਂ।

ਸਵਾਗਤ ਹੈ ਦੋਸਤੋ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਦੇ ਵਿੱਚ ਇੱਕ ਸੇਠ ਦੀ ਗੱਲ ਆ, ਜਾਂ ਕਹਿ ਲਓ ਕਹਾਣੀ ਇੱਕ ਸੇਠ ਦੀ ਆ, ਜਾਂ ਸਾਡੀ ਵੀ ਹੋ ਸਕਦੀ। ਦੱਸਦੇ ਨੇ ਇੱਕ ਸੇਠ ਸੀਗਾ ਜਿਹੜਾ ਸ਼ਹਿਰ ਦਾ ਬੜਾ ਧਨਵਾਨ ਬੰਦਾ ਸੀਗਾ, ਪਰ ਥੋੜ੍ਹਾ ਨਾਸਤਿਕ ਸੀਗਾ, ਰੱਬ ਦੇ ਵਿੱਚ ਯਕੀਨ ਨਹੀਂ ਸੀ ਰੱਖਦਾ। ਇੱਕ ਵਾਰੀ ਸ਼ਾਮ ਦਾ ਸਮਾਂ ਹੁੰਦਾ, ਕੰਮ ਤੋਂ ਘਰੇ ਆਉਂਦਾ, ਕੰਮ ਤੋਂ ਘਰੇ ਆ ਕੇ ਦੇਖਦਾ ਕਿ ਪਰਿਵਾਰ ਸਾਰਾ ਪੂਜਾ ਦੇ ਵਿੱਚ ਰੁੱਝਿਆ ਹੋਇਆ। ਖੈਰ ਉਹਨਾਂ ਉਹਦਾ ਕੋਈ ਮਤਲਬ ਨਹੀਂ ਸੀ ਇਹਨਾਂ ਸਭ ਚੀਜ਼ਾਂ ਦੇ ਨਾਲ। ਕਮਰੇ 'ਚ ਜਾਂਦਾ, ਨੌਕਰ ਨੂੰ ਆਵਾਜ਼ ਦਿੰਦਾ ਕਿ ਮੈਨੂੰ ਕੌਫੀ ਬਣਾ ਕੇ ਲਿਆ ਦੇ। ਬੈਠੇ ਬੈਠੇ ਨੂੰ ਬੇਚੈਨੀ ਜੀ ਮਹਿਸੂਸ ਹੁੰਦੀ ਹੈ, ਇਕਦਮ ਪਸੀਨਾ ਆਉਂਦਾ। ਨੌਕਰ ਨੂੰ ਫਿਰ ਤੋਂ ਆਵਾਜ਼ ਲਗਾਉਂਦਾ ਕਿ ਜਿਵੇਂ ਹਾਰਟ ਅਟੈਕ ਆ ਰਿਹਾ ਹੋਵੇ। ਸਾਰਾ ਪਰਿਵਾਰ ਇਕੱਠਾ ਹੋ ਜਾਂਦਾ, ਡਾਕਟਰਾਂ ਨੂੰ ਬੁਲਾਇਆ ਜਾਂਦਾ, ਸ਼ਹਿਰ ਦੇ ਵੱਡੇ ਵੱਡੇ ਡਾਕਟਰ ਉਹਦੇ ਘਰੇ ਪਹੁੰਚ ਜਾਂਦੇ ਨੇ, ਸਾਰਾ ਕੁਝ ਚੈੱਕ ਕੀਤਾ ਜਾਂਦਾ ਅਤੇ ਕਹਿੰਦੇ ਨੇ ਵੀ ਸੇਠ ਜੀ ਤੁਸੀਂ ਬਿਲਕੁਲ ਠੀਕ ਠਾਕ ਹੋ, ਤੁਹਾਨੂੰ ਕੁਝ ਵੀ ਨਹੀਂ ਹੋਇਆ। ਪਰ ਸੇਠ ਜਿਹੜਾ ਹਲੇ ਵੀ ਬੜਾ ਬੇਚੈਨ ਸੀਗਾ, ਆਖਣ ਲੱਗਾ ਮੈਨੂੰ ਕੋਈ ਦਵਾਈ ਤਾਂ ਦਿਓ, ਵੀ ਬੇਚੈਨੀ ਕਿਸ ਤਰੀਕੇ ਨਾਲ ਤਾਂ ਜਾਵੇ। ਦਵਾਈ ਦੀ ਲੋੜ ਤਾਂ ਨਹੀਂ ਸੀ, ਪਰ ਡਾਕਟਰਾਂ ਨੇ ਫਿਰ ਵੀ ਕੁਝ ਗੋਲੀਆਂ ਦੇਤੀਆਂ, ਨਾਲ ਨੀਂਦ ਦੀ ਗੋਲੀ ਕਿ ਨੀਂਦ ਆ ਜੇ। ਦਵਾਈ ਖਾ ਤਾਂ ਲਈ ਪਰ ਬੇਚੈਨੀ ਹਲੇ ਵੀ ਨਹੀਂ ਗਈ। ਰਾਤ ਦਾ ਸਮਾਂ, ਸੋਚਿਆ ਚਲੋ ਬਾਹਰ ਟਹਿਲ ਕੇ ਆਉਣਾ। ਸੋ ਇੱਦਾਂ ਹੀ ਆਪਣੇ ਆਮ ਜੇ ਕੱਪੜਿਆਂ ਦੇ ਵਿੱਚ ਰਾਤ ਜਿੱਦਾਂ ਬੰਦਾ ਪਿਆ ਹੁੰਦਾ ਉੱਦਾਂ ਹੀ ਉਹ ਨਿਕਲ ਜਾਂਦੇ ਨੇ ਸੈਰ ਕਰਨ। ਸੈਰ ਕਰਦੇ ਕਰਦੇ ਕਾਫੀ ਅੱਗੇ ਪਹੁੰਚ ਜਾਂਦੇ ਨੇ ਅਤੇ ਪਾਰਕ ਜੀ ਦੇ ਵਿੱਚ ਲੱਗੇ ਇੱਕ ਬੈਂਚ ਦੇ ਉੱਪਰ ਜਾ ਕੇ ਬਹਿ ਜਾਂਦੇ ਨੇ। ਸੋਚਾਂ ਦੇ ਵਿੱਚ ਹੁੰਦੇ ਨੇ, ਅਸਮਾਨ ਵੱਲ ਦੇਖ ਰਹੇ ਹੁੰਦੇ ਨੇ, ਚੱਪਲਾਂ ਉਤਾਰ ਕੇ ਪਾਸੇ ਰੱਖੀਆਂ ਹੁੰਦੀਆਂ ਨੇ। ਇਹਨਾਂ ਨੂੰ ਇੱਕ ਛੋਟਾ ਕਤੂਰਾ ਖੇਡਦਾ ਖੇਡਦਾ ਆਉਂਦਾ ਅਤੇ ਉਹਨਾਂ ਦੀ ਚੱਪਲ ਮੂੰਹ 'ਚ ਵਿੱਚ ਪਾ ਕੇ ਅਤੇ ਪਾਸੇ ਨੂੰ ਭੱਜ ਉੱਠਦਾ। ਪਹਿਲੇ ਤਾਂ ਉਹ ਦੇਖ ਰਹੇ ਸੀ ਸਭ ਕੁਝ, ਪਰ ਜਦੋਂ ਉਹ ਚੱਪਲ ਮੂੰਹ ਦੇ ਵਿੱਚ ਪਾ ਕੇ ਭੱਜ ਗਿਆ ਅਤੇ ਉਹ ਵੀ ਸੇਠ ਜੀ ਵੀ ਉਹਦੇ ਪਿੱਛੇ ਪਿੱਛੇ ਗਏ। ਛੋਟਾ ਕਤੂਰਾ ਜਿਹਦੇ ਮੂੰਹ ਦੇ ਵਿੱਚ ਚੱਪਲ ਸੀਗੀ, ਉਹਨੇ ਥੋੜ੍ਹੀ ਦੂਰ ਜਾ ਕੇ ਝੋਂਪੜੀ ਦੇ ਵਿੱਚ ਜਾ ਕੇ, ਜਿੱਥੇ ਨੇੜੇ ਤੇੜੇ ਹੋਰ ਬੜੀਆਂ ਝੋਂਪੜੀਆਂ ਸੀਗੀਆਂ, ਕੋਈ ਸਲੰਮ ਏਰੀਆ ਸੀਗਾ, ਉੱਥੇ ਚੱਪਲ ਰੱਖਤੀ ਅਤੇ ਫਿਰ ਆਪਣੀ ਖੇਡਣ 'ਚ ਰੁੱਝ ਗਿਆ। ਸੇਠ ਜੀ ਨੇ ਚੱਪਲ ਚੱਕੀ, ਵਾਪਸ ਪਾਈ ਅਤੇ ਹੁਣ ਸਮਾਂ ਦੇਖਣ ਲੱਗ ਗਏ ਕਿ ਕਾਫੀ ਸਮਾਂ ਹੋ ਗਿਆ, ਘਰੇ ਜਾਣਾ ਚਾਹੀਦਾ। ਘਰ ਵੱਲ ਨੂੰ ਤੋਰ ਹੀ ਰਹੇ ਸੀਗੇ, ਅਚਾਨਕ ਕੰਨਾਂ ਦੇ ਵਿੱਚ ਝੋਂਪੜੀ ਤੋਂ ਇੱਕ ਆਵਾਜ਼ ਪੈਂਦੀ ਹੈ। ਇਹ ਕਿਸੇ ਔਰਤ ਦੀ ਆਵਾਜ਼ ਸੀ ਜਿਹੜੀ ਉੱਚੀ ਉੱਚੀ ਰੋ ਰਹੀ ਸੀ। ਸਵੇਰ ਦੇ 4 ਵਜੇ ਉੱਚੀ ਉੱਚੀ ਔਰਤ ਰੋਈ ਜਾਵੇ, ਥੋੜ੍ਹਾ ਅਜੀਬ ਲੱਗਿਆ। ਪਰ ਸੇਠ ਜੀ ਨੇ ਸੋਚਿਆ ਕਿ ਮੈਂ ਇੱਥੇ ਕੀ ਕਰਨਾ, ਕੀ ਲੋੜ ਆ। ਘਰ ਵੱਲ ਨੂੰ ਕਦਮ ਵਧਾਏ, ਪਰ ਜਿੱਦਾਂ ਮਨ ਨੇ ਇਜਾਜ਼ਤ ਨਹੀਂ ਦਿੱਤੀ, ਉਸ ਬੇਚੈਨੀ ਨੇ ਇਜਾਜ਼ਤ ਨਹੀਂ ਦਿੱਤੀ। ਜਾ ਕੇ ਝੋਪੜੀ ਦਾ ਦਰਵਾਜ਼ਾ ਖਟਖਟਾਇਆ ਅਤੇ ਅੱਗੋਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ। ਉਸ ਤੋਂ ਪਹਿਲਾਂ ਕਿ ਔਰਤ ਕੁਝ ਪੁੱਛਦੀ ਹੈ, ਆਪ ਹੀ ਬੋਲ ਪਏ ਕਿ ਭੈਣ ਜੀ ਮੈਂ ਮਾਫ਼ੀ ਚਾਹੁੰਦਾ, ਇੰਨੀ ਸਮੇਂ ਸਵੇਰ ਦੇ 4 ਵਜੇ ਤੁਹਾਡਾ ਦਰਵਾਜ਼ਾ ਖਟਕਾ ਰਿਹਾ, ਪਰ ਮੈਨੂੰ ਇੱਥੋਂ ਤੁਹਾਡੀਆਂ ਰੋਣ ਦੀਆਂ ਆਵਾਜ਼ਾਂ ਸੁਣੀਆਂ ਸੀ। ਕੀ ਸਭ ਠੀਕ ਹੈ, ਤੁਸੀਂ ਕਿਉਂ ਰੋ ਰਹੇ ਹੋ? ਸੇਠ ਦੇ ਪੁੱਛਣ ਦੀ ਦੇਰ ਸੀ। ਉਸ ਔਰਤ ਨੇ ਫਿਰ ਰੋਣਾ ਸ਼ੁਰੂ ਕਰਤਾ, ਰੋ ਰੋ ਕੇ ਆਪਣੇ ਦੁੱਖ ਦੱਸਣੇ ਸ਼ੁਰੂ ਕਰਤੇ ਕਿ ਮੇਰੀ ਇੱਕ ਛੋਟੀ ਬੇਟੀ ਆ ਜਿਸ ਨੂੰ ਕੈਂਸਰ ਹੈ, ਜਿਸ ਦਾ ਓਪਰੇਸ਼ਨ ਹੋਣਾ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ। ਸੇਠ ਕਹਿੰਦਾ ਕਿ ਤੁਸੀਂ ਮਦਦ ਕਿਉਂ ਨਹੀਂ ਮੰਗਦੇ? ਜਿੱਥੇ ਕੰਮ ਕਰਦੇ ਹੋ, ਆਲੇ ਦੁਆਲੇ ਤੋਂ, ਕਿਸੇ ਰਿਸ਼ਤੇਦਾਰ ਤੋਂ? ਤੋ ਦੱਸਣ ਲੱਗੀ ਕਿ ਘਰਾਂ ਦਾ ਕੰਮ ਕਰਕੇ ਮੈਂ ਗੁਜ਼ਾਰਾ ਕਰਦੀ ਹਾਂ,
ਉੱਥੇ ਵੀ ਜਦੋਂ ਦੱਸਿਆ ਤਾਂ ਕਿਸੇ ਨੇ ਕੋਈ ਮਦਦ ਕੀਤੀ ਨਹੀਂ। ਕੱਲ੍ਹ ਜਦੋਂ ਮੈਂ ਆਪਣੀ ਝੌਂਪੜੀ ਦੇ ਬਾਹਰ ਬੈਠੀ ਦੁਖੀ ਸੀ ਤਾਂ ਇੱਕ ਬਾਬਾ ਜੀ ਕੋਲੋਂ ਲੰਘੇ। ਬਾਬਾ ਜੀ ਨੇ ਮੈਨੂੰ ਮੇਰਾ ਦੁੱਖ ਪੁੱਛਿਆ ਅਤੇ ਆਖਣ ਲੱਗੇ ਕਿ ਕੱਲ੍ਹ ਸਵੇਰੇ ਚਮਤਕਾਰ ਹੋਊਗਾ ਇੱਕ, ਤੂੰ ਬਸ ਸਵੇਰੇ 4 ਵਜੇ ਉੱਠ ਕੇ ਰੋਣਾ ਸ਼ੁਰੂ ਕਰ ਦੇ, ਜਿੰਨਾ ਉੱਚੀ ਹੋ ਸਕਿਆ ਉਨਾ ਉੱਚੀ ਰੋਈ, ਰੱਬ ਤੇਰੀ ਜ਼ਰੂਰ ਸੁਣੂਗਾ, ਕੋਈ ਨਾ ਕੋਈ ਆਪਣਾ ਜੀ ਜ਼ਰੂਰ ਭੇਜੂਗਾ ਤੇਰੀ ਮਦਦ ਲਈ। ਇਸੇ ਕਰਕੇ ਉਹ ਕਹਿੰਦੀ ਕਿ ਮੈਂ ਰੋ ਰਹੀ ਹਾਂ, ਉੱਚੀ ਉੱਚੀ ਰੋ ਰਹੀ ਹਾਂ ਕਿ ਸ਼ਾਇਦ ਚਮਤਕਾਰ ਹੋਵੇ। ਇਹ ਸਭ ਗੱਲਾਂ ਸੁਣ ਕੇ ਜਿੱਦਾਂ ਸੇਠ ਦਾ ਮਨ ਪਿਘਲ ਗਿਆ, ਪਸੀਜ ਗਿਆ, ਉਸਦੇ ਭੋਲੇਪਨ 'ਤੇ ਅੰਦਰੋਂ ਅੰਦਰ ਹੀ ਦੁਖੀ ਜਿਹਾ ਹੋ ਗਿਆ ਵੀ ਕੈਸੇ ਗਰੀਬ ਲੋਕ ਵੀ ਨੇ। ਮਨ ਦੇ ਵਿੱਚ ਪਤਾ ਨਹੀਂ ਕੀ ਆਇਆ, ਫੋਨ ਕੀਤਾ ਅਤੇ ਉਸੇ ਵੇਲੇ ਐਂਬੂਲੈਂਸ ਉਸ ਝੌਂਪੜੀ ਦੇ ਵਿੱਚ ਪਹੁੰਚ ਗਈ। ਲੜਕੀ ਨੂੰ ਹੋਸਪਿਟਲ ਭੇਜਿਆ, ਉਸਦੀ ਮਾਂ ਨੂੰ ਵਾਅਦਾ ਕੀਤਾ ਕਿ ਇਸਦਾ ਸਾਰਾ ਆਪਰੇਸ਼ਨ ਦਾ ਖਰਚਾ ਮੈਂ ਚੁੱਕੂੰਗਾ, ਮੇਥੋਂ 5-6 ਫੈਕਟਰੀਆਂ ਨੇ, ਤੂੰ ਜਿੱਥੇ ਵੀ ਕੰਮ ਕਰਨਾ ਚਾਹਵੇਂ ਤੂੰ ਉੱਥੇ ਆ ਕੇ ਕਰ ਸਕਦੀ ਹੈ, ਨੌਕਰਾਂ ਵਾਲਾ ਕੁਆਟਰ ਵੀ ਹੈਗਾ ਇੱਕ, ਉੱਥੇ ਤੂੰ ਰਹਿ ਸਕਦੀ ਹੈ। ਅਤੇ ਉਹ ਔਰਤ ਸ਼ੁਕਰ ਕਰਦੀ ਨਹੀਂ ਸੀ, ਰੱਜ ਰਹੀ। ਸੇਠ ਨੇ ਇੱਕ ਚੀਜ਼ 'ਤੇ ਧਿਆਨ ਦਿੱਤਾ ਕਿ ਉਸਦੀ ਬੇਚੈਨੀ ਹੁਣ ਚਲੀ ਗਈ ਸੀਗੀ, ਉਸਨੂੰ ਹੁਣ ਕੋਈ ਬੇਚੈਨੀ ਨਹੀਂ ਸੀ, ਬੜਾ ਹਲਕਾ ਮਹਿਸੂਸ ਕਰੀ ਜਾਂਦਾ ਸੀ। ਪਰ ਉਸਦੇ ਮਨ ਦੇ ਵਿੱਚ ਇੱਕ ਸ਼ੰਕਾ, ਇੱਕ ਸਵਾਲ ਜਿਹੜਾ ਰਹਿ ਰਿਹਾ ਕਿ ਉਸਨੂੰ ਤੰਗ ਕਰੀ ਜਾਂਦਾ ਸੀ। ਹੁਣ ਸੋਚਦਾ ਸੀਗਾ ਕਿ ਬੇਚੈਨੀ ਤਾਂ ਮੇਰੀ ਖਤਮ ਹੋ ਗਈ, ਅਤੇ ਜਿਸ ਰੱਬ ਤੋਂ ਮੈਂ ਇੰਨਾ ਡਿਸਟੈਂਸ ਬਣਾ ਕੇ ਰੱਖਦਾ, ਮੈਂ ਨਾਸਤਿਕ ਬੰਦਾ, ਰੱਬ ਦੇ ਵਿੱਚ ਕਦੀ ਯਕੀਨ ਨਹੀਂ ਕੀਤਾ, ਪਰ ਰੱਬ ਸੱਚੀ ਹੈਗਾ, ਜੇ ਹੈਗਾ ਤਾਂ ਫਿਰ ਜ਼ਰੂਰ ਉਸਦੀ ਕੋਈ ਕਹਾਣੀ ਤਾਂ ਹੈ। ਕੀ ਚੱਕਰ ਹੋਇਆ ਕਿ ਮੈਂ ਉੱਥੇ ਉਸ ਸਮੇਂ ਗਿਆ, ਉਸ ਔਰਤ ਨੇ ਰੋਣਾ ਸ਼ੁਰੂ ਕੀਤਾ, ਮੈਂ ਉੱਥੇ ਮੌਜੂਦ ਸੀ ਉਸ ਸਮੇਂ ਅਤੇ ਉਸਦੀ ਮਦਦ ਵੀ ਕੀਤੀ। ਬਹੁਤ ਖਿਆਲ ਆਏ ਮਨ ਦੇ ਵਿੱਚ ਕਿ ਪਰਮਾਤਮਾ ਹੈਗਾ ਕਿ ਨਹੀਂ ਹੈਗਾ, ਜੇ ਹੈਗਾ ਤਾਂ ਉਹ ਲੋਕ ਕਿਉਂ ਫਿਰ ਲੜਾਉਣ ਡਿਆ ਉਹਨਾਂ ਨੂੰ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਉਹਦੀ ਰਜ਼ਾ ਦੇ ਵਿੱਚ ਹੀ ਹੈ ਸਾਰਾ ਕੁਝ। ਇਹਨਾਂ ਸਾਰੇ ਖਿਆਲਾਂ ਦੇ ਵਿੱਚ ਇੱਕ ਗੱਲ ਤਾਂ ਉਹਦੀ ਕਲੀਅਰ ਹੋ ਗਈ ਸੀਗੀ ਕਿ ਇਹ ਸਾਰੇ ਬਹਾਨੇ ਹੀ ਨੇ, ਜ਼ਰੀਆ ਬਣਨਾ ਕਿ ਨਹੀਂ ਬਣਨਾ ਇਹ ਸਾਡੇ 'ਤੇ ਤੈਅ ਹੁੰਦਾ। ਉਸ ਦਿਨ ਉਹ ਗੱਲ ਸਮਝ ਪੈ ਗਈ ਕਿ ਜਦ ਮੈਂ ਉਸ ਔਰਤ ਕੋਲ ਪਹੁੰਚਿਆ, ਨਾ ਉਹਨੇ ਮੇਰੀ ਜਾਤ ਪੁੱਛੀ, ਨਾ ਮੈਂ ਉਹਦਾ ਧਰਮ ਪੁੱਛਿਆ, ਬਸ ਮੈਨੂੰ ਪਤਾ ਸੀ ਇਸ ਨੂੰ ਜ਼ਰੂਰਤ ਹੈ ਅਤੇ ਮੈਂ ਜ਼ਰੀਆ ਬਣ ਕੇ ਉੱਥੇ ਪਹੁੰਚ ਗਿਆ। ਹੁਣ ਉਸਦੀ ਇੱਕ ਚੀਜ਼ 'ਤੇ ਕਲੀਅਰ ਹੋ ਗਈ ਸੀਗੀ ਕਿ ਕਿੰਨੇ ਸਾਲਾਂ ਤੋਂ ਉਹਨੂੰ ਲੱਗਦਾ ਸੀਗਾ ਕਿ ਕਰਮ ਕਰੋ, ਕਰਮ ਕਰੋ, ਕਰਮ ਕਰੋ, ਸਿਰਫ ਕੰਮ ਕਰਦੇ ਰਹੋ, ਪਰ ਉਸ ਤੋਂ ਇਲਾਵਾ ਇੱਕ ਚੀਜ਼ ਉਸਨੂੰ ਹੋਰ ਪਤਾ ਲੱਗੀ ਕਿ ਕੰਮ ਦੇ ਨਾਲ ਨਾਲ ਕਿਸੇ ਹੋਰ ਦੇ ਕੰਮ ਵੀ ਆਓ, ਕਿਸੇ ਹੋਰ ਦੀ ਮਦਦ ਵੀ ਕਰੋ। ਜੋ ਹੁਣ ਤੱਕ ਸੁਣਦੇ ਆਏ ਸਨ ਕਿ ਕੰਮ ਕਰੋ ਫਿਰ ਹੀ ਰਿਜ਼ਲਟ ਮਿਲੂਗਾ, ਉਹਨੇ ਹੋਰ ਵਰਕੋਲਿਕ ਬਣਾਤਾ ਕਿ ਆਲੇ ਦੁਆਲੇ ਵਾਲੇ ਪਾਸੇ ਧਿਆਨ ਹੀ ਨਹੀਂ ਗਿਆ ਕਿ ਮੇਰੀ ਜ਼ਰੂਰਤ ਸ਼ਾਇਦ ਕਿਸੇ ਹੋਰ ਨੂੰ ਵੀ ਪੈ ਸਕਦੀ, ਮੇਰੇ ਰਿਸੋਰਸਿਸ ਦੀ, ਮੇਰੇ ਸਮੇਂ ਦੀ, ਬਸ ਆਪਣੇ ਕੰਮ ਦੇ ਵਿੱਚ ਹੀ ਨਾ ਰੁੱਝ ਗਏ। ਅਤੇ ਉਹ ਬੇਚੈਨੀਆਂ ਵੱਧਦੀਆਂ ਗਈਆਂ, ਉਹ ਬੇਚੈਨੀਆਂ ਅੱਧੀਆਂ ਅੱਧੀਆਂ ਕਰਕੇ ਵੰਡਣੀਆਂ ਸੀਗੀਆਂ, ਤਾਂ ਇੱਦਾਂ ਹੀ ਸਾਰਿਆਂ ਖੁਸ਼ ਰਹਿਣਾ ਸੀ। ਉਸਨੂੰ ਸਮਝ ਆ ਗਈ ਕਿ ਜਦ ਕਿਸੇ ਦੀ ਮਦਦ ਕੀਤੀ ਸਕੂਨ ਫਿਰ ਹੀ ਮਿਲਿਆ। ਉੱਪਰ ਵਾਲੇ ਨੇ ਬਸ ਇੱਕੋ ਧਰਮ ਬਣਾਇਆ ਇਨਸਾਨੀਅਤ ਦਾ, ਅਤੇ ਉਹ ਅਸੀਂ ਭੁੱਲਦੇ ਜਾਂਦੇ ਹਾਂ। ਅੱਜ ਦੀ ਕਹਾਣੀ ਦੇ ਵਿੱਚੋਂ ਸਾਨੂੰ ਕੁਝ ਕੁ ਚੀਜ਼ਾਂ ਜ਼ਰੂਰ ਸਿੱਖਣ ਨੂੰ ਮਿਲਦੀਆਂ, ਜਾਂ ਸਮਝਣ ਨੂੰ, ਜਾਂ ਸੋਚਣ ਨੂੰ। ਪਹਿਲੀ ਇਹ ਕਿ ਭਰੋਸਾ ਰੱਖੋ, ਚਮਤਕਾਰ ਜ਼ਰੂਰ ਹੋਊਗਾ,
ਪਰ ਉਹ ਗੱਲ ਭਰੋਸੇ 'ਤੇ ਹੀ ਆ। ਦੂਜਾ ਇਹ ਕਿ ਦੂਸਰਿਆਂ ਦੀ ਮਦਦ ਕਰਨੀ ਸਿੱਖੀਏ। ਆਪਣੀ ਮਦਦ ਪਰਮਾਤਮਾ ਨੇ ਆਪਣੇ ਆਪ ਕਰ ਦੇਣੀ, ਉਸ ਨੂੰ ਪਤਾ, ਉਹ ਦੇਖ ਰਿਹਾ ਤੁਸੀਂ ਕੀ ਕਰ ਰਹੇ ਹੋ, ਕਿਸ ਦੀ ਮਦਦ ਕਰ ਰਹੇ ਹੋ, ਕਿਸ ਦਾ ਬੁਰਾ ਕਰ ਰਹੇ ਹੋ, ਕਿਸ ਦਾ ਭਲਾ ਕਰ ਰਹੇ ਹੋ, ਅਤੇ ਪੂਰਾ ਸੋਚ ਵੀ ਰਹੇ ਹੋ। ਅਤੇ ਨਾਲੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਗਿਆਨ ਵੰਡਣ ਨਾਲ ਕੁਝ ਨਹੀਂ ਹੁੰਦਾ, ਕਦੀ ਕਦੀ ਮੁਸਕਾਨ ਵੀ ਵੰਡਣੀ ਜ਼ਰੂਰੀ ਹੁੰਦੀ ਆ। ਅਤੇ ਚੌਥਾ, ਇੰਨੇ ਵੀ ਵਰਕਹੋਲਿਕ ਨਾ ਬਣੀਏ, ਇੰਨੇ ਵੀ ਆਪਣੇ ਕੰਮ ਕਾਰ ਦੇ ਵਿੱਚ ਨਾ ਰੁੱਝੀਏ ਕਿ ਆਲਾ ਦੁਆਲਾ ਦਿਸਣੋਂ ਹਟ ਜਾਏ, ਆਲੇ ਦੁਆਲੇ ਦੀਆਂ ਪ੍ਰੋਬਲਮਸ ਸਾਨੂੰ ਸਾਡੀਆਂ ਲੱਗਣ ਹੀ ਨਾ। ਵੈਸੇ ਸਾਡੀਆਂ ਨਹੀਂ ਨੇ ਉਹ, ਪਰ ਉਹ ਸਾਰਿਆਂ ਦੀਆਂ ਜ਼ਰੂਰ ਨੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ।
4: ਰੇਡੀਓ ਹਾਂਜੀ 16748।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ।
6: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
7: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
6: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
7: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
8: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨਚ,
8: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ ਦੇ ਵਿੱਚ, ਜਦੋਂ ਪ੍ਰੋਗਰਾਮ ਦਾ ਨਾਂ ਨਿਊਜ਼ ਐਂਡ ਵਿਊਜ਼ ਹੁੰਦਾ ਸੀ, ਤਾਂ ਇੱਕ ਸਾਂਝ ਪਾਈ ਸੀ। ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ। ਕਿਉਂ? ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ, ਉਹਦੇ ਕੁਛ ਇੱਕ ਵਜੋਹਾਤ ਨੇ। ਫੋਰ ਐਗਜ਼ਾਮਪਲ, ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ, ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ। ਨਹੀਂ, ਇੱਦਾਂ ਨਹੀਂ ਹੈ ਇਹ, ਟਰੱਸਟ ਮੀ, ਇਹ ਇੱਦਾਂ ਨਹੀਂ ਹੈ। ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ। ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ, ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਆ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ, ਉਹਨਾਂ ਦੀ ਆਪਣੀ ਇੱਕ ਸਟੋਰੀ ਹੈ। ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ, ਪੜ੍ਹ ਸਕੇ ਹਾਂ, ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ। ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ, ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ, ਜੀ ਨਹੀਂ ਸੀ ਰਹੇ। ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ। ਉਸ ਤੋਂ ਪਹਿਲਾਂ ਕੌਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ, ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੌਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ, ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ, ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ, ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ, ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ। ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ, ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ, ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ, ਚਾਰੇ ਪਾਸੇ ਹਾਹਾਕਾਰ ਹੋ ਜਾਏਗੀ, ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ। ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ। ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ, ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ। ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ, ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ, ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ। ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ। ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ। ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ। ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ, ਵਿਲੀਅਮ ਬੇਲਬ੍ਰਿਜ। ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ, ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ, ਪੋਇਟ ਵੀ ਰਹੇ ਹੈਗੇ ਨੇ, ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ, ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ, ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ, ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ, ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ, ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ। ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ, ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ। ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ, ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ।
ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੇ ਹਾਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ। ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ, ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ। ਐਕਸਟ੍ਰੀਮ ਜਿਵੇਂ ਕਿ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ। ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ, ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ ਪਹਿਲਾਂ। ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ ਔਰ ਅੱਜ ਦੀ ਤਰੀਕ 'ਚ ਉਹ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ। ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ, ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ। ਪਰ ਐਨੀਵੇਜ਼, ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ। ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ,
ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ ਸਮਿਥ ਹੀ ਕਹਿ ਲੈਂਦੇ ਨੇ ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ ਸਿਡਨੀ ਵਾਲੇ ਕਿਵੇਂ ਜਾਣਦੇ ਨੇ ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ ਅਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉੱਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਿਲ ਹੋ ਜਾਂਦੇ ਨੇ 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ NSW ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ ਔਰ NSW ਦੇ ਪ੍ਰੀਮੀਅਰ ਜਿਹਨਾਂ ਪੂਰਾ ਨਾਮ ਜੈਕ ਲੈਂਗ ਦਾ ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ ਇਹ ਪ੍ਰੀਮੀਅਰ ਸੀ NSW ਦੇ ਔਰ NSW ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ ਸਿਡਨੀ ਦਾ ਹਾਰਬਰ ਬ੍ਰਿਜ ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ ਇੱਥੇ ਦੀ ਤਾਰੀਖ ਲਿਖ ਦੇਣੀ ਹੈ ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹਰਬਰਟ ਪ੍ਰੀਮੋਰਸ ਸੀ ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ ਯਹੂਦੀਆਂ ਦੇ ਖਿਲਾਫ ਸੀ ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ ਹਿਟਲਰ ਨੇ ਖੜਾ ਕਰਵਾਇਆ ਸੀ ਸੋ ਜਰਮਨੀ ਦਾ ਇਟਲੀ ਦਾ ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ

0: ਠੀਕ ਹੈ ਜੀ, ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ, ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ, ਨੁਕਸਾਨ ਹੋ ਜਾਣਾ। ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ। ਫਿਰ 1946 'ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ, ਇਹ ਪੋਲੀਟੀਕਲ ਪਾਰਟੀ ਸੀਗੀ, ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ, ਉਹੀ ਯਹੂਦੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਅਸੀਂ ਦਾਅਵਾ ਕਰਦੇ ਹੈਗੇ ਹਾਂ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ, ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵ ਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵ ਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਆ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦੇ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ, ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ, 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵ ਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ, ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਣਾ।
1: Are you xenophobic? Please explain.
2: Xenophobia means a fear of all things foreign.
1: No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: And which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talk

0: to the people out there in mainstream Australia and their fears also.
1: So it's from the heart, not from the head.
0: I've been learning once I've got it since I've been in this job.
2: ਹਾਲੇ ਵੀ ਲਰਨ ਹੀ ਕਰ ਰਹੀ ਹੈਗੀ ਜਦੋਂ ਤੋਂ ਕਹਿੰਦੀ ਮੈਂ ਜੋਬ ਚਾਹੀ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ ਪੌਲਿਨ ਹੈਨਸਨ ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ ਵਰਤਮਾਨ ਨੂੰ ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ ਘੱਟੋ ਘੱਟ ਅਮੈਰੀਕਾ ਬ੍ਰਿਟੇਨ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ ਮੈਂ ਕੀ ਕਹਿ ਰਿਹਾ ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ 2016 ਦੇ ਵਿੱਚ ਇਹ ਜਿਹੜੀ ਇੰਟਰਵਿਊ ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਵਿੱਚ 2016 'ਚ ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਇਹ ਨਾਮ ਵੱਡਾ ਉਹਦੇ ਵੀ ਬੜੇ ਇੱਕ ਕਾਰਨ ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ ਤਾਂ ਫਿਰ ਉਹਦਾ ਡਰ ਹੋ ਸਕਦਾ ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗੇ ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ ਜ਼ਿਆਦਾ ਹੀ ਉੱਛਲ ਰਹੀ ਹੈ ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ ਐਨੀਵੇਜ਼ ਗੈਟਅਪ ਦੀ ਗੱਲ ਨਹੀਂ ਕਰਨੀ ਫੈਡਅਪ ਦੀ ਗੱਲ ਕਰਨੀ ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ ਪਰ ਫਿਰ ਵੀ ਇਹਦੀ ਜਿਹੜੀ ਗੱਲ ਹੈ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ ਸਮਝ ਨਹੀਂ ਆਉਂਦੀ ਇਹ ਇੱਕ ਵੱਖਰੀ ਗੱਲ ਹੈ ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ ਲੈ ਮੈਂ ਤਾਂ ਕਰਤਾ ਅਟੈਕ ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ ਇਹ 60s ਦੀ 50s ਦੀ ਗੱਲ ਹੈਗੀ ਹੈ ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲੀਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ, ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ। ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ, ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ, ਅਤੇ ਨਖਰਾ। ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ, ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ। ਫਿਰ ਉਹਨੇ ਪੁੱਛਿਆ ਵੀ ਆ ਇੱਥੇ ਮੋਲਡ ਲੱਗ ਚੁੱਕੀ ਹੈ, ਅਤੇ ਦੱਸੋ ਕਿਹਨੇ ਕਿਹਨੇ ਕੀਤਾ। ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਨੇ। ਪੌਲੀਨ ਹੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ, ਹੁਣ ਅਸਲੀਅਤ ਤਾਂ ਨਹੀਂ ਹੁੰਦੀ, ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸ ਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ। ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ, ਹੋ ਸਕਦਾ ਚੰਡ ਮਾਰੀ ਹੋਵੇ, ਕੁੱਟਿਆ ਹੋਵੇ, ਕੁਛ ਵੀ ਹੋ ਸਕਦਾ। ਆਪਾਂ ਨੂੰ ਨਹੀਂ ਪਤਾ 50-60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ, ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ। ਬਟ ਐਨੀਵੇਜ਼, ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ, ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ, ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਂਦੀ ਹਾਂ ਗਰਮ ਕਰਕੇ ਪੀਂਦੀ ਹਾਂ, ਠੰਡਾ ਨਹੀਂ ਮੈਂ ਪੀਂਦੀ। ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚੋਂ ਇਹ ਇੱਕ ਗੱਲ ਚੱਕ ਰਿਹਾ ਹੈਗਾ, ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ, ਅਤੇ ਕਹਿ ਦੇਣਾ ਅਤੇ ਕਰ ਦੇਣਾ ਉਹਦੇ 'ਚ ਫਰਕ ਹੁੰਦਾ ਹੈ। ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤਾਂ ਤੁਸੀਂ ਮੰਨ ਜਾਓਗੇ ਕਿ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ, ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ, ਐਂਡ ਆਈ ਐਮ ਵਿਦ ਯੂ। ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਯਾਰ ਆਹ ਗੱਲ 'ਤੇ ਸਟੈਂਡ ਲਿਆ ਨਾ। ਐਨੀਵੇਜ਼, ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ। 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਨਸਨ। ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ, ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ। ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ, ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ, ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ। ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ, ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ, ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ। ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ। ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ। ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ, ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ, ਸੋ ਇਸ ਕਰਕੇ ਪੌਲੀਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ, ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ। ਸੋ ਐਨੀਵੇਜ਼, 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ, ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ, ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ ਉੱਥੋਂ ਖੜ੍ਹਦੇ ਨੇ, ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ, ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ, ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ। ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ, ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ, ਸਪੈਸ਼ਲੀ ਇੰਡੀਅਨਸ ਦੇ ਉੱਤੇ, ਪੌਲੀਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ। ਪੌਲੀਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ, ਕਿਉਂਕਿ ਕੋਈ ਫਰਕ ਨਹੀਂ ਆਇਆ। ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ, ਅਮੈਰੀਕਾ ਬਣ ਜਾਂਗੇ। ਅੱਜ ਵੀ ਉਹੀ ਡਰਾਵੇ ਨੇ, 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ, ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ, ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ, ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ, ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ, ਸੀਸਾ ਦੀ ਗੇਮ ਹੁੰਦੀ ਹੈ ਸਿਆਸਤ। ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ, ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ, ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ। ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ। ਸਿਆਸਤ ਕੱਲ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ ਇਹ ਦੋਏ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਪੌਲਿਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ, ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ, ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲਿਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ ਐਂਡ ਦੈਟ ਆਫ ਮਲਟੀਕਲਚਰਲਿਜ਼ਮ ਅਬੋਲਿਸ਼ਡ। I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples, ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no, and who speaks for 90% of Australians."
2: ਦੋ ਚੀਜ਼ਾਂ ਨੇ ਦੇਖੋ ਤਾਂ, ਇੱਕ ਸਪੀਚ 'ਚ ਕਹਿ ਗਏ ਕਿ 40% ਆਬਾਦੀ ਇੱਥੇ ਇਸ ਦੇਸ਼ ਦੀ ਮਾਈਗਰੈਂਟ ਹੈ ਅਤੇ ਮਲਟੀਕਲਚਰਲ ਕੰਟਰੀ ਨਹੀਂ ਹੈ, ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗਰੈਂਟ ਹੋਏ। ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ। ਦੇਖੋ ਬਹੁਤ ਸਾਰੇ ਕਾਰਨ ਹੋ ਸਕਦੇ ਨੇ, ਪੌਲਿਨ ਹੈਨਸਨ ਦੀਆਂ ਐਂਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ। ਸਹੀ ਜਵਾਬ ਔਰ ਇੱਕ ਅੱਖਰ 'ਚ ਜਵਾਬ ਹੈਗਾ ਨਹੀਂ। ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ। ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ। ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ। ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ, ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ, ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰੈਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ। ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ। ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਓ ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ TV ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋ ਰਾਤ 'ਚ ਨਹੀਂ ਹੋਣ ਲੱਗਿਆ। ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ। ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ। ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3 ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4 ਨੰਬਰ 'ਤੇ ਚਲਾ ਗਿਆ। ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ, ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ। ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ। ਸਿਆਸਤ ਦੇ ਵਿੱਚ ਰਾਤੋਂ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ। ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਓ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਐਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਹੀ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ ਕਦੇ ਲੇਬਰ, 2-ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ 2-ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ, ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ। ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਨਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮੈਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ UK ਮੂਵਮੈਂਟ ਆ ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ ਔਰ ਉਸ ਸਰਵੇਖਣ ਦੇ ਉੱਤੇ 2-2-3-3 ਦਿਨ ਗੱਲ ਹੋਵੇ ਔਰ ਘੱਟੋ ਘੱਟ ਨਹੀਂ ਤਾਂ 4-5 ਮੀਡੀਆ ਚੈਨਲ 7-8 ਅਖਬਾਰ ਉਹਦੇ 'ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ ਅਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ ਉਹ 500, 700, 900, 1000 ਲੋਕਾਂ ਤੋਂ ਪੁੱਛੋ ਅਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ। ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਅਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਅਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ ਲਿਬਰਲ ਨੈਸ਼ਨਲ ਗੱਠਜੋੜ, ਇੱਕ ਮਜ਼ਬੂਤ ਗੱਠਜੋੜ ਹੈਗਾ। ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ, ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ, ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ, ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ, ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ। ਸੱਚਾਈ ਇਹ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਦਾਹਰਣ ਦਿੰਦਾ 2024 'ਚ ਫੈਡਰਲ ਚੋਣਾਂ ਹੋਈਆਂ ਸੀ ਐਂਥਨੀ ਐਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ ਐਂਥਨੀ ਐਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ ਯਾਨੀ ਕਿ ਔਰ ਲਾਰਜ ਮੈਜੋਰਿਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ਼ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ ਨੰਬਰ ਦੋ ਗੱਲ ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ ਸੀ ਜੀ ਟੀ ਰਿਫੋਰਮ ਲਿਆਂਦਾ ਜਾਵੇ ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ ਹੁਣ ਜੇ ਤੁਸੀਂ ਲੱਖ ਸਵਾ ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਅਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ ਆਪਣਾ ਘਰ ਤਾਂ ਹੈਗਾ ਹੀ ਹੈ ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ ਸੀ ਜੀ ਟੀ ਡਿਸਕਾਊਂਟ ਲਓਗੇ ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ ਜਾਂ ਆਪਣੇ ਬਿਜ਼ਨਸ ਤੋਂ ਇਲਾਵਾ ਜਾਂ ਫਿਰ ਸੀ ਜੀ ਟੀ ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ ਵਟ ਐਵਰ ਦੀ ਬੇਸਿਕ ਇਨਕਮ ਵਟ ਐਵਰ ਦੀ ਬੇਸਿਕ ਐਸੈਟਸ ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ ਬੜੀ ਵਾਰ ਇਹ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ ਦਿਸ ਕੈਨ ਨੋਟ ਹੈਪਨ ਲਿਖ ਕੇ ਲੈ ਲਓ ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ ਉਹੀ ਤਾਂ ਉਹਨਾਂ ਦੇ ਡੋਨਰਸ ਨੇ ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ ਹੁਣ ਆਪਾਂ ਜੀਨਾ ਰਾਈਨਹਾਰਟ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਨਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ $10,00,000 ਦਾ ਹੈਲੀਕਾਪਟਰ ਦੇ ਤਾ $2,000,000 ਅੱਡ ਤੋਂ ਦੇ ਤੇ $20,00,000 ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਨਸਨ ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ ਲੱਖ $5,000,000 ਜਾਂ $10,00,000 ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ ਵਾਈਜ਼ੀ ਦੇ ਪ੍ਰਮੁੱਖ ਹੈਗੇ ਨੇ ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ ਟੋਪ 10 ਜਾਂ ਟੋਪ 20 ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ ਕਿਹਦਾ ਹੱਥ ਘੁੱਟਣਾ ਕਿਹਨੂੰ ਪੂਰੀ ਤਰ੍ਹਾਂ ਅਤੇ ਕਿਹਦਾ ਗਲਾ ਘੁੱਟਣਾ ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ ਅਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ ਕਰਮਚਾਰੀ ਨੇ ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ ਇੱਕ ਉਦਾਹਰਣ ਦਿੰਦਾ ਇੱਕ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦਾ ਮਾਲਕ ਇੱਕ ਹੈ ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ ਚੱਕਰ ਇਹ ਹੈ ਕਿ ਪੌਲਿਨ ਹੈਨਸਨ ਦੀ ਪੋਲਿਸੀ ਦੇ ਵਿੱਚ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ ਐਂਡ ਬਾਏ ਰਿਲੀਜ਼ਿੰਗ ਦੀਜ਼ ਕਾਇੰਡਸ ਆਫ ਸਟੇਟਮੈਂਟਸ ਯੂ ਆਰ ਸ਼ੋਇੰਗ ਵੱਟ ਕਾਇੰਡ ਆਫ ਮੈਂਟੈਲਿਟੀ ਯੂ ਹੈਵ ਸੋ ਵਨ ਨੇਸ਼ਨ ਦੀਆਂ ਪੋਲਿਸੀਜ਼ ਜਿਹੜੀਆਂ ਨੇ ਇਕੋਨਮੀ ਮੈਨੇਜਮੈਂਟ ਨੂੰ ਲੈ ਕੇ ਉਹ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਸੈੱਟ ਨਹੀਂ ਹੋ ਸਕਦੀਆਂ ਜਾਂ ਜਾਣ ਕੇ ਨਹੀਂ ਕੀਤੀਆਂ ਜਾ ਰਹੀਆਂ। ਗੱਲ ਕੀ ਹੈ ਕਿ ਲੇਬਰ ਪਾਰਟੀ ਦੇ ਕੋਲ ਜਾਂ ਤਾਂ ਪੋਲਿਸੀਜ਼ ਨੇ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ। ਜਦੋਂ ਉਹ ਪਲਾਨ ਆਪਣਾ ਦੱਸਦੇ ਨੇ, ਉਹ ਆਪਣੀ ਯੋਜਨਾ ਤੁਹਾਨੂੰ ਦੱਸਦੇ ਨੇ, ਤਾਂ ਤੁਸੀਂ ਉਹਦੇ 'ਚੋਂ ਚੂਜ਼ ਕਰਦੇ ਹੋ ਕਿ ਹਾਂ ਇਹਨਾਂ ਦੀ ਗੱਲ ਠੀਕ ਹੈ, ਮੈਂ ਇਹਨਾਂ ਦੇ ਹੱਕ 'ਚ ਜਾਊਂ, ਇਹਨਾਂ ਦੀ ਗੱਲ ਨਹੀਂ ਠੀਕ ਹੈਗੀ। ਤੁਸੀਂ ਕਹਿੰਦੇ ਹੋ ਕਿ ਵੈਕਸੀਨਸ ਅਸੀਂ ਫਰੀ ਨਹੀਂ ਕਰਨ ਦੇਣੀਆਂ, ਐਬੋਰਸ਼ਨ ਜਿਹੜਾ ਹੈਗਾ ਉਹ ਨਹੀਂ ਹੋਣ ਦੇਣਾ ਹੈਗਾ, ਪੇਡ ਪੈਰੈਂਟਲ ਲੀਵ ਨਹੀਂ ਹੋਣੀ ਚਾਹੀਦੀ, ਗਨ ਕੰਟਰੋਲ ਨੂੰ ਤੁਸੀਂ ਕਹਿੰਦੇ ਹੋ ਵੀ ਦੇ ਦਿਓ ਜਿੰਨੀਆਂ ਦੇਣੀਆਂ ਨੇ ਬੰਦੂਕਾਂ, ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ, ਮਾਈਗ੍ਰੇਸ਼ਨ ਦੇ ਅੰਕੜੇ ਤੁਹਾਡੇ ਕੋਲ ਠੀਕ ਨਹੀਂ ਹੈਗੇ, ਇਹ ਕਹੀ ਜਾਂਦੇ ਹੋ ਕਿ ਉਹਨਾਂ ਦੇ ਕਰਕੇ ਹਾਊਸਿੰਗ ਕ੍ਰਾਈਸਿਸ, ਸੋਲਿਊਸ਼ਨ ਹੈ ਨਹੀਂ, ਕੌਂਕਰੀਟ ਪੋਲਿਸੀ ਜਿਹੜੀ ਪੋਲਿਸੀ ਹੈ, ਪੋਲਿਸੀ ਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਸੋਲਿਊਸ਼ਨ ਵੀ ਹੁੰਦੇ ਹੁੰਦੇ ਨੇ, ਯੂ ਆਰ ਨੋਟ ਸੁਜੈਸਟਿੰਗ ਇਟ, ਦੈਨ ਨਤੀਜਾ ਜੋ ਹੋਊਗਾ ਉਹ 2028 'ਚ ਤੁਹਾਨੂੰ ਦਿਖ ਜੂਗਾ। ਸੋ ਇਹਨਾਂ ਬੇਸਿਸ ਦੇ ਉੱਤੇ ਇੱਕ ਹੋਰ ਕਾਰਨ ਵੀ ਹੈਗਾ ਇਹਦਾ, ਜਿੰਨੇ ਵੀ ਰੀਸੈਂਟ ਪੋਲ ਆ ਰਹੇ ਨੇ ਜੋ ਵੀ ਸੁਜੈਸਟ ਕਰ ਰਹੇ ਨੇ ਕਿ ਲੇਬਰ 18% 'ਤੇ ਰਹਿ ਗਈ, 12% 'ਤੇ ਰਹਿ ਗਈ, 17% 'ਤੇ ਰਹਿ ਗਈ, ਇੱਥੇ ਚਲੀ ਗਈ, ਉੱਥੇ ਚਲੀ ਗਈ, ਉਹਨਾਂ ਦਾ 32% ਹੋ ਗਿਆ, ਇਹਨਾਂ ਦਾ 27% ਰਹਿ ਗਿਆ, ਫੋਗੈਟ ਅਬਾਊਟ ਦਿਸ। ਲੇਬਰ ਹੁਣ ਵਨ ਨੇਸ਼ਨ ਨੇ ਇੱਕ ਕੈਂਪੇਨ ਤੋੜਨਾ ਕਿ ਲੇਬਰ ਦੀਆਂ ਉਹਨਾਂ 18 ਕਮਜ਼ੋਰ ਸੀਟਾਂ ਦੇ ਉੱਤੇ ਸੱਟ ਮਾਰਨੀ ਹੈ ਜਿੱਥੇ ਵੋਟਰ ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ। ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ, ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ੍ਹ ਹੈਗਾ, ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਉਣਗੇ ਹੀ ਪਾਉਣਗੇ। ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ, ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ, ਨਾ ਮਜਾਲ ਹੈ ਬੀਬੀਆਂ, ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ, ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ, ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ। ਸੋ ਜਿੰਨਾ ਮਰਜ਼ੀ ਤੁਸੀਂ ਕੱਢ ਲਓ, ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ, ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ, ਘੱਟੋ ਘੱਟ 18 ਸੀਟਾਂ ਤਾਂ ਨਹੀਂ, ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤੇ ਗਿਆ, ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ। ਕਾਰਨ, ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ, ਲਿਬਰਲ ਨੈਸ਼ਨਲ ਗੱਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ, ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਥ 'ਚ ਜਾਣੀ ਨਹੀਂ। ਐਂਟੀ ਇਨਕੰਬੈਂਸੀ ਸੀ, ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ, ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ, ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜ੍ਹਾ ਕਰ ਦਿੰਦੇ, ਹਾਰਨੀ ਸੀ ਉਹ ਸੀਟ। ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ, ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ, ਉਹ ਕੰਮ ਹੋ ਗਿਆ। ਦੈਟਸ ਨੋਟ ਦੀ ਹੋਲ ਰਿਐਲਿਟੀ, ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ। 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ, 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ ਐਨ ਐਸ ਡਬਲਿਊ 'ਚ, ਮਾਰਕ ਮਾਈ ਵਰਡਸ, ਐਨ ਐਸ ਡਬਲਿਊ ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ, ਔਰ ਦਿਸ ਇਜ਼ ਟੂ ਬਿਗ, 8 ਵੀ ਬਹੁਤ ਜ਼ਿਆਦਾ ਮੈਂ ਕਹਿਤਾ, ਬਹੁਤ ਘੱਟ। ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ। ਹਾਂ, ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ। ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ, ਮਾਹੌਲ ਹਾਲੇ ਬਣਾਇਆ ਜਾ ਰਿਹਾ, ਬਣੇਗਾ, ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ। ਜਿਵੇਂ ਹੀ ਤੁਹਾਨੂੰ ਲੱਗਿਆ, ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ, ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤਾਂ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ। ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ। ਥੋੜ੍ਹਾ ਜਿਹਾ ਟਾਈਮ ਬਚਿਆ ਅਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ, ਜਿੱਥੋਂ ਸੈਟਲਰਸ ਆਏ ਹੈਗੇ ਨੇ, ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਇਲ ਫਰਾਜ਼ ਦਾ, ਜੇ ਤੁਹਾਨੂੰ ਨਹੀਂ ਪਤਾ ਨਾਇਲ ਫਰਾਜ਼ ਕੌਣ ਹੈ, ਬ੍ਰਿਟੇਨ 'ਚ ਕੀ ਹੋਇਆ, ਮੋਟੇ ਮੋਟੇ ਤੌਰ 'ਤੇ ਦੱਸ ਦਵਾਂ, ਕੀਅਰ ਸਟਾਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ, ਦਿੱਤਾ ਨਹੀਂ ਹੈਗਾ, ਦੇ ਐਲਾਨ ਕੀਤਾ, ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ, ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ, ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ, ਚੋਣਾਂ ਨਹੀਂ ਹੋਣ ਲੱਗੀਆਂ, ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ, ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ, ਅਤੇ ਕੀਅਰ ਸਟਾਮਰ ਆਪਣੀ ਕੁਰਸੀ ਤੋਂ ਥੱਲੇ ਉਤਰਿਆਣਗੇ। 10 ਡਾਊਨਿੰਗ ਸਟਰੀਟ ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ ਮੈਨੂੰ ਪਤਾ ਲੱਗ ਗਿਆ ਮੈਂ ਹਟਣਾ ਮੈਂ ਹਟ ਜਾਣਾ ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ ਕਿ ਇਸ ਸਟਾਮਰ ਦੀ ਥੂਤ ਹੁੰਦੀ ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ ਉਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਪਰ ਕੀਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ ਉਹ ਸਮਝ ਲਓ ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ ਹੈ ਇਟ ਵਾਜ਼ ਨੋਟ ਦੀ ਬੈਡ ਆਫ ਰੋਜ਼ਿਸ ਇਟ ਵਾਜ਼ ਦੀ ਬੈਡ ਆਫ ਥੋਨਸ ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ ਪਰ ਐਬੋਲਿਸ਼ ਨਹੀਂ ਕਰਾਂਗੇ ਇਹ ਤਾਂ ਨਹੀਂ ਸੀ ਕਿਹਾ ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ ਉਹਨੇ ਯੂ ਟਰਨ ਲਿਆ ਫਾਇਰ ਦੀ ਲਾਇਰ ਲਾਇਰ ਨੇ ਝੂਠੇ ਨੇ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ ਸੀ ਜੀ ਟੀ ਦੇ ਵਿੱਚ ਰਿਫੋਰਮ ਕਰਤਾ ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ ਵਾਧਾ ਕਰਨਾ ਸੀ ਉਹ ਨਹੀਂ ਕਰਿਆ ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ ਸੋਨਾਂ ਨੂੰ ਤਾਂ ਗੱਲ ਚੰਗੀ ਲੱਗੀ ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ ਕਿਉਂ ਕਰਨ ਉਹਨਾਂ ਨੇ ਯੂ ਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ ਹੁਣ ਮੁੱਕਰ ਗਏ ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ ਕੰਜ਼ਰਵੇਟਿਵ ਅਤੇ ਲੇਬਰ ਪਾਰਟੀ ਟੂ ਪਾਰਟੀ ਸਿਸਟਮ ਹੀ ਹੈ ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ ਹੁਣ ਤੂੰ ਉਹਨੂੰ ਡਰਾ ਦੇ ਸੋ ਦੈਟਸ ਇਟ ਐਨੀਵੇਜ਼ ਮਸਲੇ ਉੱਥੇ ਵੀ ਉਹੀ ਲਿਆਉਂਦੇ ਗਏ ਦੇਖੋ ਜੀ ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ ਸਮੁੰਦਰੀ ਰਸਤਾ ਹੈ ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾ ਨਹੀਂ ਪਿਆ ਹੈਗਾ ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾ ਇੱਥੇ ਪਿਆ ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ ਪਰ ਉਹਨਾਂ ਨੇ ਈਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ ਉੱਥੇ ਹੁਣ ਟਰੰਪ ਦੇ ਖਿਲਾਫ਼ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ ਇੰਗਲੈਂਡ ਦੇ ਵਿੱਚ ਹੋ ਗਈ ਸੀਗੀ ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ ਫਾਈਲ 'ਚ ਤਾਂ ਕੀ ਆਇਆ ਇਨਫੈਕਟ ਵੀਡੀਓਜ਼ ਹੀ ਆ ਗਈਆਂ ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ ਪ੍ਰਿੰਸ ਦਾ ਨਾਮ ਆ ਗਿਆ ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ ਅਤੇ ਇੱਧਰੋਂ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ ਅਮਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ਼ ਕਰ ਰਹੇ ਸੀ ਅਮਰੀਕਾ ਦਾ, ਚਾਹੇ ਵੀਅਤਨਾਮ ਬਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਇਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਇਲ ਫਰਾਜ਼ ਸੀਗੇ ਉਹ ਕਹਿਣ ਲੱਗ ਪਏ ਕਿ ਨਾ ਦੇਖੋ ਜੀ ਅਮਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ GDP ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡ ਲੋਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗਾ, 2.5% ਤੋਂ 3% 'ਤੇ ਆ ਗਏ ਹਾਂ, ਬਹੁਤ ਇੰਨਾ ਕੁ। ਪੋਲਿਨ ਐਂਸਰ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 December ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ ਇੰਨੇ ਕੁ ਪ੍ਰਧਾਨ ਮੰਤਰੀ, ਮਤਲਬ ਤੁਸੀਂ ਇੱਕ ਕਹਿੰਦੇ ਹੋ ਕਿ ਇੱਕ ਪਾਸੇ ਤਾਂ ਇਹ ਜਿਹੜਾ ਇੱਕ ਐਸਾ ਦੇਸ਼ ਹੈਗਾ ਜਿਹੜਾ ਲੋਕਤੰਤਰ ਦੀ ਸਥਾਪਨਾ ਕਰਦਾ, ਦੂਸਰੇ ਪਾਸੇ ਇੱਕ ਉਹ ਦੇਸ਼ ਜਿਹਨੇ ਪਿਛਲੇ ਕਈ ਸਾਲਾਂ ਦੇ ਵਿੱਚ ਇੱਕ ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ, 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੋਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੋਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ, ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣੀ ਹੈ। ਸੁਣਿਆ ਹੁੰਦਾ ਸੀਗਾ ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ, ਪ੍ਰਧਾਨ ਮੰਤਰੀ ਅਤੇ ਪ੍ਰਧਾਨ ਦੋ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 June ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ, 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ, ਬ੍ਰਿਟੇਨ ਅੱਗੇ EU ਦਾ ਹਿੱਸਾ ਸੀਗਾ। ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ, ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ, ਪਰ ਇਹ ਇੱਕ ਫੈਸਲਾ ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ। ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ, ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ, ਹਾਲਾਂਕਿ ਉਸ ਤੋਂ ਪਹਿਲਾਂ EU ਨੇ ਜਦੋਂ ਯੂਰੋ ਨਹੀਂ ਸੀ ਅਪਣਾਈ, ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ, ਪਰ ਬਾਅਦ ਦੇ ਵਿੱਚ EU ਨੇ, ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕੋਮਨ ਕਰੰਸੀ ਹੋਏਗੀ, ਸਾਡੇ ਕੋਮਨ ਖਰਚੇ ਹੋਣਗੇ, ਸਾਡਾ ਕੋਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ, ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ EU ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ, ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ, EU ਤੋਂ ਸਾਨੂੰ ਅੱਡ ਰੱਖੋ ਸਾਡੀ ਆਪਣੀ ਪੌਂਡ ਕਰੰਸੀ ਹੋਵੇ ਸਾਡਾ ਆਪਣਾ ਹੀ ਇੱਕ EU ਅੱਡ ਚੀਜ਼ ਹੈ ਬ੍ਰਿਟੇਨ ਅੱਡ ਚੀਜ਼ ਹੈ ਅਤੇ ਬ੍ਰਿਟੇਨ ਨੂੰ EU ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ ਇਹੀ ਕੰਜ਼ਰਵੇਟਿਵ ਲੋਕ ਇਹੀ ਨਾਇਲ ਫਰਾਜ ਇਹੀ ਉਹਨਾਂ ਦੀ ਜਿਹੜੀ ਰਿਫੋਰਮ UK ਪਾਰਟੀ ਹੈ ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ ਉਹ ਕਹਿੰਦੇ ਕਿ ਦੀ ਮੂਵਮੈਂਟ ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਉਂਗੇ ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ ਚਾਈਨਾ ਚੂਈਨਾ ਰਸ਼ੀਆ ਰੁਸ਼ੀਆ ਕੀ ਨੇ ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ ਅਸੀਂ ਹੁਣ EU 'ਚ ਰਲ ਕੇ ਰਵਾਂਗੇ ਅੱਡ ਹੋਵੋ ਇਕੋਨਮੀ ਆਏ ਗਈ ਥੱਲੇ ਠਾ ਕਰਕੇ ਰੋਕੇਟ ਆਏ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਟੇ 'ਤੇ ਡਿੱਗਿਆ ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ ਕਰੋਨਾ ਮਹਾਂਮਾਰੀ ਆ ਗਈ ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ ਹੁਣ ਆ ਖਾੜੀ ਜੰਗ ਹੋ ਗਈ ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ EU ਉਹ ਹਾਲੇ ਵੀ ਟਿਕਿਆ ਹੋਇਆ ਹਾਲੇ ਵੀ ਬਚਿਆ ਹੋਇਆ ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰ੍ਹਾਂ ਤਰ੍ਹਾਂ ਕਰ ਰਹੇ ਨੇ ਔਰ ਜਦੋਂ ਤਰ੍ਹਾਂ ਤਰ੍ਹਾਂ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ ਇੰਗਲੈਂਡ ਉਹੀ ਕੰਮ ਕਰ ਰਿਹਾ ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ ਦੀ ਪਿਕਚਰ ਦੈਟ ਯੂ ਹੈਵ ਬੀਨ ਸ਼ੋਨ ਇਨ ਪਾਰਲੀਮੈਂਟ 30 ਈਅਰਸ ਅਗੋ ਔਰ ਅੱਜ ਦੀ ਤਰੀਕ 'ਚ ਨੈਸ਼ਨਲ ਪ੍ਰੈਸ ਕਲੱਬ 'ਚ ਖੜ੍ਹ ਕੇ ਕਿ ਇੰਗਲੈਂਡ ਦਾ ਦੇਖੋ ਜੀ ਬੁਰਾ ਹਾਲ ਹੋਇਆ ਉਹਦੇ ਬੁਰੇ ਹਾਲ ਦੇ ਪਿੱਛੇ ਹੋਰ ਬਹੁਤ ਵਜੋਹਾਤ ਨੇ ਹਾਲਾਂਕਿ ਅੱਜ ਦੀ ਤਰੀਕ 'ਚ EU ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ ਅਤੇ ਅੱਜ ਦੀ ਤਰੀਕ 'ਚ ਉਹ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ ਸਪੈਸ਼ਲੀ ਪਬਲਿਕ ਸਰਵਿਸਿਜ਼ ਨੈਸ਼ਨਲ ਹੈਲਥ ਸਰਵਿਸਿਜ਼ ਜਿਹਨੂੰ ਅਰਬਾਂ ਪੌਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ 35 ਕਰੋੜ ਪਾਉਂਡ ਵੱਧ ਮਿਲਣਗੇ ਪਰ ਇਹੋ ਜਿਹਾ ਹੋਇਆ ਨਹੀਂ ਕੁਛ ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ ਪ੍ਰਵਾਸ ਜਿਹੜਾ ਨਾ ਮਾਈਗ੍ਰੇਸ਼ਨ ਜਿਹੜਾ ਹੈਗਾ ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ ਉਹਦੇ ਲਈ ਸਰਕਾਰਾਂ ਹੀ ਨੇ ਨਾ ਦੇਖੋ ਮਾਈਗ੍ਰੈਂਟ ਨੇ ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 3 ਲੱਖ ਲੋਕ ਆਏ ਨੇ 3 ਲੱਖ ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ 2-2.5 ਲੱਖ ਲੋਕ ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ ਉਹ ਹੁਣ ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ ਸਕੋਟ ਮਾਰੀਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ ਉਦੋਂ ਜਿੰਨੇ ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ ਉਦੋਂ NOM ਕਿਤੇ ਜ਼ਿਆਦਾ ਸੀ ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ ਚੋਲਾ ਬਦਲ ਲਿਆ ਅਤੇ ਮੱਥੇ 'ਤੇ ਤਿਲਕ ਲਗਾ ਲਿਆ ਗਲੇ 'ਚ ਸੂਤਰ ਧਾੜ ਲਿਆ ਆਪਣਾ ਮਾਲਾ ਪਾਲੀ ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ ਇਹ ਤਾਂ ਮਾਈਗ੍ਰੇਸ਼ਨ ਤਾਂ ਬਹੁਤ ਗੰਦੀ ਗੱਲ ਹੈਗੀ ਹੈ ਇਹ ਕਿਉਂ ਵੱਧ ਗਿਆ ਤੁਹਾਡਾ ਉਹ NOM ਹੁਣ ਘਟਿਆ ਤੁਹਾਡੇ ਟਾਈਮ 'ਤੇ ਜ਼ਿਆਦਾ ਸੀ ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ ਬ੍ਰਿਟੇਨ ਈਯੂ ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ ਈਯੂ ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਕਸਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਕਸਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਕਸਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 ਕਰੋੜ ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 ਕਰੋੜ ਦੀ ਆਬਾਦੀ ਹੈ। ਈਯੂ ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ ਈਯੂ ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ। ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਉ, ਬ੍ਰੈਗਜ਼ਿਟ ਕਰ ਦਿਉ, ਬ੍ਰਿਟੇਨ ਨੂੰ ਬਾਹਰ ਕਰ ਦਿਉ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ, ਐਂ ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ, ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ, ਔਰ ਇਹਨਾਂ ਦੀ ਜਿਹੜੀ ਜੀ ਡੀ ਪੀ ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਯੂਰਪ, ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ ਜੀ ਡੀ ਪੀ, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼, ਹੋ ਗਿਆ ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤਾਂ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵ ਰੋਲੇ ਨੇ। ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ, ਐਡੀ ਟੈਨਸ਼ਨ ਨਹੀਂ ਲੈਣੀ ਹੈਗੀ। ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੀਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ, ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ, ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ, ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂ ਜੀ 1600 ਚੌਕ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਤੀਜੇ ਵਾਲੇ ਬਾਬੂ, ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ, ਸ਼ੁਭੋਏ ਬਾਦਸ਼ਾਹ, ਤੁਸੀਂ ਸੁਣ ਰਹੇ ਹੋ 1674 AM ਰੇਡੀਓ। ਹਾਂਜੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।
5: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
6: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਗੇ ਕਰ ਰਹੇ ਹੋਗੇ ਸ਼ੁਕਰਾਨਾ ਉਸ ਰੱਬ ਦਾ ਜਿਹਨੇ ਅੱਜ ਦਾ ਦਿਨ ਦਿੱਤਾ। ਚਿਹਰੇ ਦੇ ਉੱਤੇ ਇੱਕ ਮੁਸਕਰਾਹਟ ਆਓ ਲੈ ਕੇ ਆਈਏ, ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਸਮਾਈਲ ਨੂੰ ਬਰਕਰਾਰ ਰੱਖਿਓ, ਸਾਰਾ ਦਿਨ ਤੁਹਾਡੀ ਬੜੀ ਮਦਦ ਕਰੂਗੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਚਿੜੀਆ ਘਰ ਦੇ ਵਿੱਚ ਊਠ ਦਾ ਬੱਚਾ ਊਠ ਨੂੰ ਸਵਾਲ ਕਰਦਾ, ਕਹਿੰਦਾ ਕਿ ਸਾਡੇ ਪੈਰ ਇੱਦਾਂ ਦੇ ਕਿਉਂ ਨੇ, ਮੈਂ ਬਾਕੀ ਸਾਰਿਆਂ ਨੂੰ ਵੇਖਦਾ, ਬਾਕੀ ਜਾਨਵਰਾਂ ਦੇ ਤਾਂ ਪੈਰ ਇੱਦਾਂ ਦੇ ਨਹੀਂ ਗੇ, ਸਾਡੇ ਪੈਰ ਬੜੇ ਚੌੜੇ ਜਿਹੇ ਨੇ, ਚਪਟੇ ਜਿਹੇ ਨੇ, ਸਾਡੇ ਦੂਜਿਆਂ ਦੇ ਨਾਲ ਕਿਉਂ ਨਹੀਂ ਮੈਚ ਖਾਂਦੇ, ਕਿਉਂ ਨਹੀਂ ਉਹਨਾਂ ਵਰਗੇ ਸਾਡੇ ਪੈਰ। ਤਾਂ ਪਿਓ ਨੇ ਜਵਾਬ ਦਿੱਤਾ, ਪੁੱਤ ਅਸੀਂ ਊਠ ਪ੍ਰਜਾਤੀ ਦੇ ਹਾਂ ਤੇ ਜ਼ਿਆਦਾਤਰ ਰੇਤਲੇ ਇਲਾਕਿਆਂ ਦੇ ਲਈ ਸਾਡੇ ਪੈਰ ਬਣੇ ਨੇ, ਰੇਤਲੇ ਇਲਾਕਿਆਂ ਦੇ ਵਿੱਚ ਇੱਦਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਨਹੀਂ ਗੇ, ਇਸ ਕਰਕੇ ਸਾਡੀ ਮੁਹਾਰਤ ਰੇਤਲੇ ਇਲਾਕਿਆਂ ਦੀ ਆ। ਉੱਥੇ ਜਦੋਂ ਆਪਾਂ ਰੇਤ 'ਤੇ ਚੱਲਦੇ ਹਾਂ ਤਾਂ ਸਾਡੀ ਬਾਦਸ਼ਾਹਤ ਹੈ। ਆ ਬਾਕੀ ਜਿਨ੍ਹਾਂ ਦੇ ਪੈਰਾਂ ਦੀ ਤੂੰ ਗੱਲ ਕਰਦਾ ਇਹ ਮੈਦਾਨੀ ਇਲਾਕਿਆਂ 'ਚ ਤਾਂ ਭੱਜ ਨੱਠ ਕਰ ਸਕਦੇ, ਪਰ ਰੇਤਲੇ ਇਲਾਕਿਆਂ ਦੇ ਵਿੱਚ ਇਹਨਾਂ ਦਾ ਗੁਜ਼ਾਰਾ ਨਹੀਂ, ਇਹਨਾਂ ਦੇ ਪੈਰ ਰੇਤ ਦੇ ਵਿੱਚ ਖੁੱਭਦੇ ਆ। ਬੱਚੇ ਨੇ ਅਗਲਾ ਸਵਾਲ ਕੀਤਾ, ਇਹ ਸਾਡਾ ਲੱਕ ਤਾਂ ਨੂੰ ਕਿਉਂ ਉਭਰਿਆ, ਬਾਕੀ ਤਾਂ ਕਿਸੇ ਜਾਨਵਰ ਦਾ ਇੱਦਾਂ ਦਾ ਨਹੀਂ, ਇਹ ਹੰਪ ਜਿਹਾ ਕਿਉਂ ਬਣਿਆ। ਤਾਂ ਊਠ ਨੇ ਖੁਸ਼ ਹੋ ਕੇ ਫਿਰ ਜਵਾਬ ਦਿੱਤਾ, ਵੇਖ ਮੇਰਾ ਪੁੱਤ, ਰੇਤਲੇ ਇਲਾਕਿਆਂ ਦੇ ਵਿੱਚ ਰੇਗਿਸਤਾਨ ਦੇ ਵਿੱਚ ਕਈ ਕਈ ਸਮਾਂ ਪਾਣੀ ਨਹੀਂ ਮਿਲਦਾ, ਰਿਜਕ ਨਹੀਂ ਮਿਲਦਾ, ਇਸ ਕਰਕੇ ਕੁਦਰਤ ਨੇ ਸਾਨੂੰ ਇੱਦਾਂ ਦਾ ਬਣਾਇਆ ਕਿ ਇਹਦੇ ਵਿੱਚ ਸਾਡਾ ਪਾਣੀ ਤਾਂ ਨਹੀਂ ਸਟੋਰ ਰਹਿੰਦਾ, ਆਪਾਂ ਕਈ ਕਈ ਦਿਨ ਪਾਣੀ ਨਾ ਵੀ ਪੀਏ, ਨਾ ਵੀ ਮਿਲੇ, ਖਾਣਾ ਦਾਣਾ ਨਾ ਵੀ ਮਿਲੇ, ਤਾਂ ਵੀ ਆਪਾਂ ਗੁਜ਼ਾਰਾ ਕਰ ਸਕਦੇ ਹਾਂ। ਇਹ ਬਾਕੀ ਜਿਨ੍ਹਾਂ ਦੇ ਨਾਲ ਤੂੰ ਮੇਲ ਖਾ ਕੇ ਆਪਾਂ ਨੂੰ ਸਵਾਲ ਪੁੱਛ ਰਿਹਾ ਜਾਂ ਜਿਨ੍ਹਾਂ ਦੇ ਬਾਰੇ ਤੈਨੂੰ ਲੱਗਦਾ ਕਿ ਉਹਨਾਂ ਦੇ ਲੱਕ ਪੱਧਰੇ ਨੇ, ਉਹ ਇੰਨੇ ਦਿਨ ਗੁਜ਼ਾਰਾ ਨਹੀਂ ਕਰ ਸਕਦੇ ਪਾਣੀ ਤੋਂ ਬਿਨਾਂ ਜਿੰਨੇ ਦਿਨ ਆਪਾਂ ਕਰ ਸਕਦੇ ਹਾਂ। ਜ਼ਿਆਦਾ ਦੇਰ ਤੱਕ ਭੁੱਖੇ ਰਹਿਣਾ ਅਤੇ ਜ਼ਿਆਦਾ ਦੇਰ ਤੱਕ ਪਿਆਸੇ ਰਹਿਣਾ ਇਹ ਵੀ ਸਾਡੀ ਖਾਸੀਅਤ ਹੈ, ਇਹਨੂੰ ਤੂੰ ਕਿਸੇ ਤਰ੍ਹਾਂ ਦੀ ਕੋਈ ਹੀਣ ਭਾਵਨਾ ਦੇ ਵਿੱਚ ਨਾ ਲਵੀਂ, ਇਹ ਸਾਡੀ ਖਾਸੀਅਤ ਹੈ। ਊਠ ਦੱਸ ਰਿਹਾ ਅਤੇ ਨਾਲੇ ਫਖਰ ਮਹਿਸੂਸ ਕਰ ਰਿਹਾ ਅਤੇ ਪੁੱਤ ਨੂੰ ਵੀ ਵਧੀਆ ਲੱਗ ਰਿਹਾ। ਇੱਕ ਸਵਾਲ ਹੋਰ, ਇਹ ਸਾਡੀਆਂ ਪਲਕਾਂ ਦੇ ਉੱਤੇ ਇੱਦਾਂ ਦੇ ਵਾਲ ਕਿਉਂ ਨੇ, ਬਾਕੀ ਤਾਂ ਕਿਸੇ ਦੇ ਨਹੀਂ ਮੈਂ ਵੇਖੇ, ਮੈਨੂੰ ਇਹ ਬੜੇ ਭੱਦੇ ਲੱਗਦੇ ਨੇ, ਕਈ ਵਾਰੀ ਭੱਜਣ ਲੱਗਿਆ ਮੈਨੂੰ ਝੋਲੇ ਜਿਹੇ ਪੈਂਦੇ ਆ ਅਤੇ ਮੈਨੂੰ ਦੂਸਰੇ ਜਾਨਵਰਾਂ ਦੇ ਬੱਚੇ ਛੇੜਦੇ ਆ ਕਿ ਤੇਰੀਆਂ ਅੱਖਾਂ ਕਿੱਦਾਂ ਦੀਆਂ, ਤੇਰੀਆਂ ਪਲਕਾਂ ਕਿੱਦਾਂ ਦੀਆਂ, ਤੇਰੀਆਂ ਚਿਮਣੀਆਂ ਦੂਸਰਿਆਂ ਦੇ ਨਾਲ ਮੈਚ ਹੀ ਨਹੀਂ ਖਾਂਦੀਆਂ। ਅਤੇ ਊਠ ਨੇ ਹੱਸ ਕੇ ਕਿਹਾ, ਵੇਖ ਮੇਰਾ ਪੁੱਤ, ਤੈਨੂੰ ਮੈਂ ਕਿਹਾ ਨਾ ਕਿ ਆਪਾਂ ਰੇਗਿਸਤਾਨ ਦੇ ਲਈ ਬਣੇ ਹਾਂ, ਰੇਤਲੇ ਇਲਾਕਿਆਂ ਦੇ ਵਿੱਚ ਜਦੋਂ ਹਵਾ ਵਗਦੀ ਆ ਤਾਂ ਰੇਤ ਬਹੁਤ ਉੱਡਦੀ ਹੈ, ਰੇਤ ਉੱਡ ਕੇ ਤੇ ਅੱਖਾਂ ਦੇ ਵਿੱਚ ਪੈਂਦੀ ਹੈ, ਕੁਦਰਤ ਨੇ ਸਾਨੂੰ ਇਸ ਤਰੀਕੇ ਦੇ ਨਾਲ ਬਣਾਇਆ ਕਿ ਜਦੋਂ ਰੇਤ ਉੱਡਦੀ ਆ ਤਾਂ ਅੱਖਾਂ ਦੇ ਵਿੱਚ ਨਾ ਪਵੇ। ਅਤੇ ਨਾਲੇ ਇੱਕ ਵਾਰੀ ਫਿਰ ਤੈਨੂੰ ਦੱਸਾਂ, ਅਸੀਂ ਬਣੇ ਰੇਤਲੇ ਇਲਾਕਿਆਂ ਦੇ ਲਈ ਹਾਂ ਅਤੇ ਉੱਥੋਂ ਦੇ ਹਿਸਾਬ ਦੇ ਨਾਲ ਸਾਡੀ ਸਾਰੀ ਸਰੀਰ ਦੀ ਬਣਤਰ ਹੈ। ਜੇਕਰ ਸਾਡੇ ਵਿੱਚ ਹੋਰ ਵੀ ਤੈਨੂੰ ਕੋਈ ਅਲੱਗ ਚੀਜ਼ ਲੱਗ ਰਹੀ ਹੈ, ਕੱਦ ਕਾਠ ਦੇ ਪੱਖੋਂ, ਲੱਤਾਂ ਦੇ ਪੱਖੋਂ, ਪੈਰਾਂ ਦੇ ਪੱਖੋਂ, ਸਾਡੇ ਸਰੀਰ ਦੀ ਬਣਤਰ ਦੇ ਪੱਖੋਂ, ਅੱਖਾਂ, ਕੰਨ, ਹਰ ਇੱਕ ਚੀਜ਼ ਜਿਹੜੀ ਆ ਸਾਡੀ ਉਸ ਹਿਸਾਬ ਦੇ ਨਾਲ ਬਣਾਏਗੀ ਹੈ ਕਿ ਅਸੀਂ ਰੇਤਲੇ ਇਲਾਕਿਆਂ ਦੇ ਵਿੱਚ ਬਾਕੀਆਂ ਦੇ ਨਾਲੋਂ ਵੱਧ ਅਤੇ ਸੋਹਣੇ ਤਰੀਕੇ ਦੇ ਨਾਲ ਸਰਵਾਈਵ ਕਰ ਸਕੀਏ। ਸੋ ਇਹ ਸਭ ਕੁਦਰਤ ਨੇ ਸਾਨੂੰ ਉਸ ਤਰੀਕੇ ਦੇ ਨਾਲ ਡਿਜ਼ਾਇਨ ਕਰਕੇ ਬਣਾਇਆ। ਤੇ ਅਗਲਾ ਸਵਾਲ, ਹੁਣ ਜੋ ਊਠ ਦੇ ਬੱਚੇ ਨੇ ਕੀਤਾ ਉਹਦਾ ਜਵਾਬ ਸ਼ਾਇਦ ਊਠ ਦੇ ਕੋਲ ਵੀ ਨਹੀਂ ਸੀ। ਸਵਾਲ ਕੀ ਸੀ ਤੇ ਫਿਰ ਆਪਾਂ ਇਸ ਚਿੜੀਆ ਘਰ ਦੇ ਵਿੱਚ ਕੀ ਕਰ ਰਹੇ ਹਾਂ? ਜੇ ਸਾਡਾ ਸਾਰਾ ਕੁਛ ਰੇਤਲੇ ਇਲਾਕਿਆਂ ਦੇ ਹਿਸਾਬ ਦੇ ਨਾਲ ਬਣਿਆ ਤੇ ਫਿਰ ਆਪਾਂ ਇੱਥੇ ਕੀ ਕਰ ਰਹੇ ਹਾਂ? ਇੱਥੇ ਤੇ ਨਾ ਸਾਡੇ ਇੱਦਾਂ ਦੇ ਪੈਰਾਂ ਦੀ ਜ਼ਰੂਰਤ, ਨਾ ਸਾਡੇ ਇਸ ਉਭਰੇ ਹੋਏ ਲੱਕ ਦੀ ਜ਼ਰੂਰਤ, ਤੇ ਨਾ ਹੀ ਪਲਕਾਂ ਦੇ ਉੱਤੇ ਇਹਨਾਂ ਝਿਮਣੀਆਂ ਦੀ ਜ਼ਰੂਰਤ। ਅਸੀਂ ਇੱਥੇ ਕਰ ਕੀ ਰਹੇ ਹਾਂ ਫਿਰ? ਸਾਨੂੰ ਤਾਂ ਰੇਤਲੇ ਇਲਾਕੇ 'ਚ ਹੋਣਾ ਚਾਹੀਦਾ ਨਾ। ਤੇ ਹੁਣ ਇਸ ਸਵਾਲ ਦਾ ਜਵਾਬ ਪਿਓ ਕੋਲ ਨਹੀਂ ਸੀ। ਕਹਿੰਦੇ ਨੇ ਕਈ ਵਾਰੀ ਤੁਹਾਨੂੰ ਜਦੋਂ ਆਪਣੀ ਕਾਬਲੀਅਤ ਪਤਾ ਹੋਵੇ, ਤੁਹਾਨੂੰ ਪਤਾ ਹੋਵੇ ਕਿ ਤੁਸੀਂ ਕਿਹੜੀ ਜਗ੍ਹਾ ਦੇ ਲਈ ਬਣੇ ਹੋ, ਕਿੱਥੇ ਤੁਸੀਂ ਵਧੀਆ ਪਰਫੋਰਮ ਕਰ ਸਕਦੇ ਹੋ, ਜੇਕਰ ਤੁਸੀਂ ਉੱਥੇ ਨਹੀਂ ਆ ਤਾਂ ਤੁਸੀਂ ਦਿਮਾਗੀ ਤੌਰ ਦੇ ਉੱਤੇ ਵੀ ਪਰੇਸ਼ਾਨ ਰਹੋਗੇ, ਤੁਸੀਂ ਉਨੀ ਆਪਣੀ ਕਾਬਲੀਅਤ ਸ਼ੋ ਵੀ ਨਹੀਂ ਕਰ ਪਾਓਗੇ, ਉਨੀ ਜ਼ਿਆਦਾ ਕਾਮਯਾਬੀ ਤੁਹਾਡੇ ਹੱਥ ਨਹੀਂ ਲੱਗੂਗੀ, ਉਨੀ ਕਮਾਈ ਤੁਸੀਂ ਨਹੀਂ ਕਰ ਸਕੋਗੇ, ਉਨੀ ਭੱਜ ਨੱਠ ਤੁਸੀਂ ਨਹੀਂ ਕਰ ਸਕੋਗੇ ਜਿੰਨੀ ਉੱਥੇ ਕਰੋਗੇ ਜਿਹੜੀ ਜਗ੍ਹਾ ਦੇ ਲਈ ਤੁਸੀਂ ਬਣੇ ਹੋ। ਨਾ ਤਾਂ ਊਠ ਦੇ ਬੱਚੇ ਨੇ ਬੋਲਣਾ ਅਤੇ ਨਾ ਊਠ ਨੇ ਜਵਾਬ ਦੇਣਾ। ਹੋ ਸਕਦਾ ਆਪਸ ਦੇ ਵਿੱਚ ਕਿਤੇ ਗੱਲਾਂ ਬਾਤਾਂ ਕਰਦੇ ਵੀ ਹੋਣ, ਪਰ ਇਹ ਕਹਾਣੀ ਸਾਨੂੰ ਤੁਹਾਨੂੰ ਸਮਝਾਉਣ ਦੇ ਲਈ ਸ਼ਾਇਦ ਕਿਸੇ ਨੇ ਘੜੀ। ਇਸ ਊਠ ਦੇ ਵਾਂਗੂ ਆਪਾਂ ਵੀ ਬਹੁਤ ਜਾਣੇ ਕਈ ਇੱਦਾਂ ਦਾ ਕੰਮ ਕਰਦੇ ਹਾਂ ਜਿਹੜੇ ਸਾਡੇ ਕਾਬਲੀਅਤ ਦੇ ਮੁਤਾਬਿਕ ਨਹੀਂ ਆ। ਕੁਦਰਤ ਨੇ ਹਰ ਇੱਕ ਇਨਸਾਨ ਨੂੰ ਅਲੱਗ ਬਣਾਇਆ, ਹਰ ਇੱਕ ਦੇ ਵਿੱਚ ਅਲੱਗ ਤਰ੍ਹਾਂ ਦੀ ਕਾਬਲੀਅਤ ਪਾਈ ਹੈ, ਅਤੇ ਜੇ ਉਸ ਕਾਬਲੀਅਤ ਨੂੰ ਜਾਣਦੇ ਹੋਏ, ਪਹਿਲੀ ਗੱਲ ਤਾਂ ਇਹ ਹੈ ਕਿ ਤੁਹਾਨੂੰ ਪਤਾ ਹੋਣੀ ਚਾਹੀਦੀ ਕਿ ਤੁਹਾਡੇ ਅੰਦਰ ਕਾਬਲੀਅਤ ਹੈ ਕੀ, ਕਿਹੜਾ ਕੰਮ ਤੁਸੀਂ ਜ਼ਿਆਦਾ ਵਧੀਆ ਕਰ ਸਕਦੇ ਹੋ। ਸਰੀਰਕ ਤੌਰ ਦੇ ਉੱਤੇ ਵਧੀਆ ਹੋ, ਦਿਮਾਗੀ ਤੌਰ ਦੇ ਉੱਤੇ ਵਧੀਆ ਹੋ, ਮੈਥ 'ਚ ਵਧੀਆ ਹੋ, ਸਾਇੰਸ 'ਚ ਵਧੀਆ ਹੋ, ਕੋਈ ਕੰਪਿਊਟਰ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੱਕੜ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਲੋਹੇ ਦਾ ਕੰਮ ਵਧੀਆ ਕਰ ਲੈਂਦੇ ਹੋ, ਕੋਈ ਡਾਂਸ ਵਧੀਆ ਕਰ ਲੈਂਦਾ, ਕੋਈ ਅਦਾਕਾਰੀ ਵਧੀਆ ਕਰ ਲੈਂਦਾ, ਕੋਈ ਬੋਲਦਾ ਸੋਹਣਾ, ਕੋਈ ਨੱਚਦਾ ਸੋਹਣਾ, ਢੇਰਾਂ ਹੀ ਕੰਮ ਨੇ ਐਸੇ, ਕੋਈ ਕਾਰੋਬਾਰੀ ਵਧੀਆ, ਕੋਈ ਨੌਕਰੀ ਵਧੀਆ ਕਰਦਾ, ਕੋਈ ਅੱਗੇ ਲੱਗ ਕੇ ਸੋਹਣਾ ਕੰਮ ਕਰਦਾ, ਕੋਈ ਕਿਸੇ ਦੀ ਛਤਰਛਾਇਆ ਦੇ ਵਿੱਚ ਸੋਹਣਾ ਕੰਮ ਕਰਦਾ, ਢੇਰਾਂ ਹੀ ਤਰ੍ਹਾਂ ਦੀਆਂ ਖਾਸੀਅਤਾਂ ਨੇ ਅਲੱਗ ਅਲੱਗ ਲੋਕਾਂ ਦੇ ਵਿੱਚ। ਹਰ ਇੱਕ ਜੀਵ ਨੂੰ ਰੱਬ ਨੇ ਇੱਕ ਖਾਸ ਤਰ੍ਹਾਂ ਦੀ ਕੋਈ ਸਪੈਸ਼ਲਿਟੀ ਦੇ ਕੇ ਜੰਮਿਆ, ਤੇ ਪਹਿਲੀ ਗੱਲ ਤਾਂ ਇਹ ਹੈ ਕਿ ਉਹ ਸਪੈਸ਼ਲਿਟੀ ਤੁਹਾਨੂੰ ਆਪਣੇ ਆਪ ਦੀ ਪਤਾ ਹੋਣੀ ਚਾਹੀਦੀ ਹੈ, ਤੇ ਦੂਸਰੀ ਗੱਲ ਜਦੋਂ ਉਹ ਤੁਹਾਨੂੰ ਪਤਾ ਲੱਗ ਜੇ ਫਿਰ ਤੁਸੀਂ ਉਸ ਜਗ੍ਹਾ ਦੇ ਹੋਣੇ ਚਾਹੀਦੇ ਹੋ, ਤੇ ਜੇ ਤੁਸੀਂ ਉਸ ਜਗ੍ਹਾ ਦੇ ਉੱਤੇ ਨਹੀਂ ਹੋ ਤੇ ਫਿਰ ਕੁਦਰਤ ਨੇ ਜੋ ਤੁਹਾਡੇ 'ਚ ਪੁਰਜੇ ਪਾਏ ਨੇ ਉਹਨਾਂ ਨੂੰ ਤੁਸੀਂ ਵਿਅਰਥ ਹੀ ਗਵਾ ਰਹੇ ਹੋ, ਇਸ ਊਠ ਦੇ ਵਾਂਗੂ, ਕਿਉਂਕਿ ਊਠ ਦਾ ਥਾਂ ਰੇਗਿਸਤਾਨ ਦੇ ਵਿੱਚ, ਜੋ ਉਹਨੂੰ ਉੱਥੇ ਆਨੰਦ ਆਉਣਾ ਵਾ, ਜੋ ਉੱਥੇ ਉਹਦੀ ਬਾਦਸ਼ਾਹਤ ਹੋਣੀ ਆ ਬਾਕੀ ਜਾਨਵਰਾਂ ਦੇ ਵਿੱਚ, ਬਾਕੀ ਪਸ਼ੂਆਂ ਦੇ ਵਿੱਚ, ਉਹ ਇੱਕ ਚਿੜੀਆ ਘਰ 'ਚ ਨਹੀਂ ਹੋ ਸਕਦੀ। ਉੱਥੇ ਤਾਂ ਸਾਰੇ ਇੱਕੋ ਜੇ, ਉੱਥੇ ਕੋਈ ਲੋੜ ਹੀ ਨਹੀਂ ਆ ਉਹਦੇ ਇਹੋ ਜਿਹੇ ਪੈਰਾਂ ਦੀ, ਉੱਥੇ ਕੋਈ ਉਹਨੂੰ ਜ਼ਰੂਰਤ ਨਹੀਂ ਆ ਬਹੁਤੇ ਦਿਨ ਪਿਆਸੇ ਰਹਿਣ ਦੀ, ਨਾ ਉੱਥੇ ਕੋਈ ਰੇਤ ਉੱਡਣੀ ਆ। ਸੋ ਜੇਕਰ ਤੁਹਾਨੂੰ ਇਹ ਕਹਾਣੀ ਸਮਝ ਪੈਂਦੀ ਹੈ ਤੇ ਤੁਸੀਂ ਸੋਚਦੇ ਹੋ ਕਿ ਹਾਲੇ ਉਸ ਜਗ੍ਹਾ ਤੁਸੀਂ ਨਹੀਂ ਹੋ ਜੋ ਤੁਹਾਡੀ ਕਾਬਲੀਅਤ ਹੈ, ਤੇ ਉਸ ਜਗ੍ਹਾ ਜਾਣ ਦੇ ਲਈ ਤੁਸੀਂ ਆਪਣੀਆਂ ਸਰਗਰਮੀਆਂ ਸ਼ੁਰੂ ਕਰੋ, ਆਪਣੇ ਯਤਨ ਸ਼ੁਰੂ ਕਰੋ, ਹੌਲੀ ਹੌਲੀ ਉਸ ਜਗ੍ਹਾ ਦੇ ਉੱਤੇ ਜ਼ਰੂਰ ਪਹੁੰਚ ਜਾਓਗੇ। ਆਸ ਕਰਦੇ ਹਾਂ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।

0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੀ ਕਹਾਣੀ ਅੱਜ ਦੇ ਵਿਚਾਰ ਦੇ ਵਿੱਚ। ਅੱਜ ਦੀ ਕਹਾਣੀ ਇੱਕ ਆਦਮੀ ਦੀ ਕਹਿ ਲਓ ਜੋ 35 ਸਾਲਾਂ ਦਾ ਸੀਗਾ, ਜਾਂ ਕਹਿ ਲਓ ਉਹਨਾਂ ਸਾਰਿਆਂ ਆਦਮੀਆਂ ਦੀ ਜੋ ਹੁਣ 35-40 ਦੇ ਨੇ। ਗੱਲ ਆ ਇੱਕ ਸਕੂਲ ਦੀ, ਜਿੱਥੇ ਵੱਡੀ ਉਮਰ ਦੇ ਕੁਝ ਬੰਦੇ ਜਾਂ ਔਰਤਾਂ ਜੋ 30-35 ਤੋਂ ਉੱਪਰ ਦੇ ਸਨ, ਉੱਥੇ ਵੋਕੇਸ਼ਨਲ ਟ੍ਰੇਨਿੰਗ ਲਈ ਆਉਂਦੇ ਸਨ, ਜਾਂ ਕਹਿ ਲਓ ਵੀ ਅੱਧ ਖੜ ਲੋਕਾਂ ਦੀ ਉਮਰ ਦਾ ਸਕੂਲ। ਉੱਥੇ ਉਹਨਾਂ ਦੀ ਟੀਚਰ ਸੀਗੀ ਸਾਰਾ। ਸਾਰਾ ਨੇ ਇੱਕ ਦਿਨ ਉਹ ਸਾਰੀ ਕਲਾਸ ਨੂੰ ਇੱਕ ਅਸਾਈਨਮੈਂਟ ਦਿੱਤੀ, ਅਸਾਈਨਮੈਂਟ ਜਿਸ ਦੇ ਵਿੱਚ ਤੁਸੀਂ ਦੱਸਣਾ ਸੀਗਾ ਕਿ ਤੁਸੀਂ ਕਿਹਨੂੰ ਸਭ ਤੋਂ ਵੱਧ ਪਿਆਰ ਕਰਦੇ ਹੋ, ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇੱਦਾਂ ਦਾ ਰਿਸ਼ਤਾ ਜਿੱਥੋਂ ਤੁਸੀਂ ਮਾਫ਼ੀ ਮੰਗਣਾ ਚਾਹੁੰਦੇ ਹੋਵੋ। ਸਾਰਾ ਨੇ ਸਾਰੀ ਕਲਾਸ ਦੇ ਵਿੱਚ ਅਨਾਊਂਸ ਕੀਤਾ ਅਤੇ ਕਿਹਾ ਕਿ ਅਗਲੇ ਹਫ਼ਤੇ ਤੁਸੀਂ ਸਾਰੀ ਕਲਾਸ ਸਾਹਮਣੇ, ਹਫ਼ਤੇ ਦੇ ਵਿੱਚ ਜਿਹੜਾ ਆਪਣਾ ਰਿਸ਼ਤਾ ਲੱਭ ਕੇ, ਜਾਂ ਤਾਂ ਉਹਦੇ ਕੋਲੋਂ ਮਾਫ਼ੀ ਮੰਗੀ ਅਤੇ ਜਾਂ ਉਹਨੂੰ ਦੱਸਿਆ ਕਿ ਤੁਸੀਂ ਉਹਨੂੰ ਕਿੰਨਾ ਪਿਆਰ ਕਰਦੇ ਹੋ। ਹੁਣ ਉੱਥੇ ਹੀ ਉਸੇ ਜਮਾਤ ਦੇ ਵਿੱਚ, ਕਲਾਸ ਦੇ ਵਿੱਚ ਇੱਕ ਲੜਕਾ ਸੀ ਸੈਮ। ਸੈਮ 35 ਸਾਲਾਂ ਦਾ ਸੀ। ਘਰੇ ਜਾਂਦੇ ਨੂੰ ਸੈਮ ਦੇ ਦਿਮਾਗ ਦੇ ਵਿੱਚ ਬੜੀ ਗੱਲ ਜੀ ਛਿੜੀ ਕਿ ਇਹ ਕਿੱਦਾਂ ਦੀ ਅਸਾਈਨਮੈਂਟ ਹੋਈ, ਇਹ ਕੋਈ ਅਸਾਈਨਮੈਂਟ ਆ ਦੇਣ ਵਾਲੀ? 35 ਸਾਲਾਂ ਦੀ ਉਮਰ 'ਚ ਬੰਦਾ ਕੀ ਕਿਸੇ ਨਾਲ ਕਵੇ ਕਿਸੇ ਨੂੰ ਕਿ ਮੈਂ ਤੈਨੂੰ ਬੜਾ ਪਿਆਰ ਕਰਦਾ, ਜਾਂ ਕਹਿ ਲਓ ਕਿ ਜਿਸ ਤਰੀਕੇ ਦੇ ਨਾਲ ਉਹਨੂੰ ਵੱਡਿਆਂ ਕੀਤਾ ਗਿਆ ਸੀ, ਜਾਂ ਜਿਸ ਤਰੀਕੇ ਦੇ ਨਾਲ ਕਾਫ਼ੀ ਮਰਦਾਂ ਨੂੰ ਵੱਡਿਆਂ ਕੀਤਾ ਜਾਂਦਾ ਕਿ ਪਿਆਰ ਕਮਜ਼ੋਰੀ ਆ, ਜਾਂ ਥੋੜ੍ਹੀ ਜਿਹੀ ਈਗੋ ਲਈ ਆਪਾਂ ਤੁਰੇ ਫਿਰਦੇ। ਗੱਡੀ 'ਚ ਜਾਂਦੇ ਨੂੰ ਦਿਮਾਗ ਦੇ ਵਿੱਚ ਆਪਣੇ ਬਾਪ ਦਾ, ਆਪਣੇ ਡੈਡੀ ਦਾ ਖਿਆਲ ਆਉਂਦਾ, ਜਿਸ ਨਾਲ ਉਹ ਪਿਛਲੇ 5 ਸਾਲਾਂ ਤੋਂ ਚੰਗੀ ਤਰ੍ਹਾਂ ਬੋਲਚਾਲ ਦੇ ਵਿੱਚ ਸ਼ਾਮਲ ਨਹੀਂ ਸੀਗਾ। ਕੋਈ ਹੋਈ ਬਹਿਸ ਜਿਸ ਤੋਂ ਬਾਅਦ ਗੱਲ ਇੰਨੀ ਵਧੀ ਕਿ ਹੁਣ ਉਹਨਾਂ ਦੇ ਵਿੱਚ ਗੱਲਬਾਤ ਮਸਾਂ ਹੀ ਹੁੰਦੀ ਸੀ। ਸੋਚਦੇ ਸੋਚਦੇ ਨੂੰ ਆਇਆ ਕਿ ਮੈਂ ਆਪਣੇ ਬਾਪ ਤੋਂ ਮਾਫ਼ੀ ਮੰਗਾਂ, ਉਹਨੂੰ ਦੱਸਾਂ ਵੀ ਮੈਂ ਉਹਨੂੰ ਕਿੰਨਾ ਪਿਆਰ ਕਰਦਾ। ਸੋਚਣ ਦੀ ਦੇਰ ਸੀ, ਉਹ ਥੋੜ੍ਹਾ ਭਾਵੁਕ ਵੀ ਮਹਿਸੂਸ ਕਰਨ ਲੱਗਾ। ਘਰੇ ਪਹੁੰਚਿਆ ਅਤੇ ਆਪਣੀ ਘਰਵਾਲੀ ਦੇ ਨਾਲ ਇਹ ਗੱਲ ਸਾਂਝੀ ਕੀਤੀ ਕਿ ਮੈਂ ਕੱਲ੍ਹ ਆਪਣੇ ਬਾਪ ਨੂੰ ਫੋਨ ਲਾ ਕੇ ਉਹਦੇ ਕੋਲੋਂ ਮਾਫ਼ੀ ਮੰਗਣੀ ਆ, ਜਾਂ ਉਹਨੂੰ ਮਿਲਣ ਜਾਣਾ। ਉਸ ਦਿਨ ਉਹ ਦੋਵੇਂ ਜੀ ਬਹਿ ਕੇ ਬੜੀਆਂ ਗੱਲਾਂ ਕਰਦੇ ਨੇ, ਜੋ ਵੀ ਸਾਰੀਆਂ ਚੀਜ਼ਾਂ ਹੁੰਦੀਆਂ। ਹਫ਼ਤੇ ਪਿੱਛੋਂ ਜਦੋਂ ਕਲਾਸ ਦੇ ਵਿੱਚ ਪਹੁੰਚਦਾ ਤਾਂ ਸਾਰਾ ਵੀ ਉਹਨੂੰ ਸੇਮ ਚੀਜ਼ ਪੁੱਛਦੀ ਵੀ ਸਾਰਿਆਂ ਨੇ ਕੀ ਕੁਝ ਕੀਤਾ, ਕਿਹਦੇ ਕੋਲੋਂ ਮਾਫ਼ੀ ਮੰਗੀ। ਸਾਰਾ ਸੋਚ ਰਹੀ ਸੀ ਕਿ ਸ਼ਾਇਦ ਕੋਈ ਲੜਕੀ ਹੱਥ ਖੜਾ ਕਰੇਗੀ, ਪਰ ਲੜਕਾ ਜਿਹਨੇ ਹੱਥ ਖੜਾ ਕੀਤਾ ਸੀ ਉਹ ਪਹਿਲਾਂ ਹੀ ਥੋੜ੍ਹਾ ਭਾਵੁਕ ਸੀਗਾ। ਤੂਨੇ ਉਹ ਵੀ ਆਪਣੀ ਗੱਲ ਦੁਹਰਾਈ ਕਿ ਪਿਛਲੀ ਵਾਰ ਜਦੋਂ ਮੈਂ ਇੱਥੋਂ ਗਿਆ, ਰਸਤੇ 'ਚ ਸੋਚਦਾ ਗਿਆ, ਸੋਚਿਆ ਕਿ ਆਪਣੇ ਬਾਪ ਤੋਂ ਮਾਫ਼ੀ ਮੰਗੂੰਗਾ। ਉਸ ਦਿਨ ਘਰੇ ਜਾ ਕੇ ਆਪਣੀ ਵਾਈਫ ਦੇ ਨਾਲ ਵੀ ਮੈਂ ਕਿੰਨਾ ਚਿਰ ਗੱਲਾਂ ਕਰਦਾ ਰਿਹਾ। ਜਦੋਂ ਮੈਂ ਉਹਨੂੰ ਦੱਸਿਆ ਕਿ ਮੈਂ ਆਪਣੇ ਬਾਪ ਕੋਲੋਂ ਮਾਫ਼ੀ ਮੰਗਣ ਲੱਗਾ, ਉਹ ਵੀ ਖੁਸ਼ ਹੋਈ। ਕਹਿੰਦਾ ਉਸ ਰਾਤ ਮੈਂ ਅਤੇ ਮੇਰੀ ਘਰਵਾਲੀ ਨੇ ਕਾਫ਼ੀ ਦੇਰ ਤੱਕ ਗੱਲਾਂ ਕੀਤੀਆਂ ਰਿਸ਼ਤਿਆਂ ਬਾਰੇ, ਅਸੀਂ ਕਿੰਨਾ ਨੂੰ ਪਿਆਰ ਕਰਦੇ ਹਾਂ ਆਪਣੇ ਆਲੇ ਦੁਆਲੇ ਬਾਰੇ। ਕਹਿੰਦਾ ਉਹ ਰਾਤ ਬੜੀ ਸੋਹਣੀ ਰਾਤ ਸੀਗੀ, ਮੈਨੂੰ ਨਹੀਂ ਚੇਤਾ ਕਿ ਇਸ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਨਾਲ ਇੱਡਾ ਸੋਹਣਾ ਸਮਾਂ ਕਦੋਂ ਬਤੀਤ ਕੀਤਾ ਹੋਵੇ। ਕਹਿੰਦਾ ਅਗਲੇ ਦਿਨ ਮੈਂ ਜਦੋਂ ਉੱਠਿਆ ਅਤੇ ਆਪਣੇ ਬਾਪ ਨੂੰ ਫੋਨ ਕੀਤਾ, ਜਿਹੜਾ ਗੁੱਸੇ 'ਚ ਸੀ ਮੇਰੇ ਨਾਲ ਅਤੇ ਜਿਹ ਨਾਲ ਮੈਂ ਵੀ ਗੁੱਸੇ ਸੀ। ਜਦੋਂ ਉਹਨੂੰ ਫੋਨ ਕੀਤਾ ਆਪਣੇ ਬਾਪ ਨੂੰ, ਅਤੇ ਦੂਜੇ ਪਾਸੇ ਉਹਦੀ ਵੀ ਗਰੰਪੀ ਜਿਹੀ ਆਵਾਜ਼ ਆਈ, ਵਾਟ ਡੂ ਯੂ ਵਾਂਟ ਨਾਓ, ਹੁਣ ਕੀ ਚਾਹੀਦਾ ਤੈਨੂੰ।
ਤੇ ਕਹਿੰਦਾ ਮੈਂ ਬਸ ਇੰਨੀ ਰਿਕੁਐਸਟ ਕੀਤੀ ਕਿ ਮੈਂ ਸ਼ਾਮੀ ਤੁਹਾਨੂੰ ਮਿਲਣਾ ਚਾਹੁੰਦਾ। ਸ਼ਾਮ ਦਾ ਸਮਾਂ ਹੋਇਆ, ਕੰਮ ਤੋਂ 5 ਵਜੇ ਵਿਹਲਾ ਹੋ ਕੇ ਸਿੱਧਾ ਬਾਪ ਵੱਲ ਹੀ ਚਲਾ ਗਿਆ ਉਹਦੇ ਘਰੇ। ਰਾਸਤੇ 'ਚ ਹੀ ਸੋਚੀ ਜਾਂਦਾ ਸੀਗਾ ਕਿ ਕਿਧਰੇ ਮਾਂ ਨਾ ਦਰਵਾਜ਼ਾ ਖੋਲ ਦੇ, ਕਿਉਂਕਿ ਜੇ ਮਾਂ ਨੇ ਦਰਵਾਜ਼ਾ ਖੋਲਿਆ ਤਾਂ ਮੈਂ ਸ਼ਾਇਦ ਮਾਂ ਨੂੰ ਹੀ ਦੱਸਣਾ ਪਊਗਾ, ਮਾਂ ਹੀ ਅੱਗੇ ਬਾਪ ਨੂੰ ਦੱਸੇਗੀ। ਪਰ ਕੁਦਰਤੀ ਜਦੋਂ ਪਹੁੰਚਿਆ ਤੇ ਬਾਪ ਨੇ ਦਰਵਾਜ਼ਾ ਖੋਲਿਆ। ਬਾਪ ਦਾ ਚਿਹਰਾ ਸੀ ਜਿਹੜਾ, ਉਸ ਤੋਂ ਗੁੱਸਾ ਸਾਫ਼ ਪੜਿਆ ਜਾ ਸਕਦਾ ਸੀ, ਪਰ ਜਿਹੜਾ ਲੜਕਾ ਸੀ ਉਹਨੇ ਇੱਕ ਵੀ ਪਲ ਨਾ ਗਵਾਇਆ ਤੇ ਆਪਣੇ ਬਾਪ ਦਾ ਹੱਥ ਫੜ ਕੇ ਕਹਿਣ ਲੱਗਾ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ, ਮੈਨੂੰ ਮਾਫ਼ੀ ਦੇਈਂ ਜੇ ਮੈਂ ਤੇਰਾ ਦਿਲ ਦਿਖਾਇਆ ਹੋਵੇ ਕਦੇ। ਇੱਕ ਪੁੱਤਰ ਦਾ ਆਪਣੇ ਬਾਪ ਨੂੰ ਕਹਿਣਾ ਤੇ ਬਾਪ ਨਾ ਪਿਘਲੇ। ਉਸਦਾ ਬਾਪ ਵੀ ਉਹਨੂੰ ਗੱਲ ਨਾਲ ਲਾ ਲੈਂਦਾ ਤੇ ਕਹਿੰਦਾ ਕਿ ਮੈਨੂੰ ਪਤਾ ਤੂੰ ਮੈਨੂੰ ਬਹੁਤ ਪਿਆਰ ਕਰਦਾ ਤੇ ਪਿਆਰ ਤੈਨੂੰ ਮੈਂ ਵੀ ਬੜਾ ਕਰਦਾ, ਪਰ ਕਦੇ ਕਹਿ ਨਹੀਂ ਸਕਿਆ। ਅੱਜ ਤੂੰ ਕਿਹਾ ਆ ਤੇ ਮੈਂ ਕਹਿ ਰਿਹਾ। ਉਸ ਤੋਂ ਬਾਅਦ ਪਿਓ ਪੁੱਤ ਨੇ ਕਾਫੀ ਚਿਰ ਗੱਲਾਂ ਕੀਤੀਆਂ। ਮਾਂ ਵੀ ਲਾਗੇ ਬੈਠੀ ਦੇਖਦੀ ਰਹੀ, ਰੋਂਦੀ ਰਹੀ, ਹੱਸਦੀ ਰਹੀ। ਪਰ ਅੱਜ ਉਹਨੂੰ ਲੱਗ ਰਿਹਾ ਸੀਗਾ ਕਿ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੱਡੀ ਕੁ ਵੱਡੀ ਚੀਜ਼ ਫਤਿਹ ਕਰ ਲਈ ਆ। ਉਹ ਪਿਆਰ ਆਪਣੇ ਬਾਪ ਲਈ ਸ਼ਾਇਦ ਕਿੰਨੇ ਚਿਰ ਤੋਂ ਲੁਕਾਈ ਬੈਠਾ ਸੀ। ਫਿਰ ਅਗਲੇ ਦਿਨ ਕੰਮ ਤੇ ਜਾਣਾ ਸੀ, ਅਗਲੇ 1-2 ਦਿਨ ਮਿਲਣ ਦਾ ਵਾਅਦਾ ਕਰਕੇ ਉਹ ਫਿਰ ਘਰੇ ਆ ਗਿਆ। ਅਗਲੀਆਂ 1-2 ਮੁਲਾਕਾਤਾਂ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਉਸਦਾ ਬਾਪ ਕਿਸੇ ਬਿਮਾਰੀ ਤੋਂ ਗ੍ਰਸਤ ਹੈ ਤੇ ਸ਼ਾਇਦ ਕੁਝ ਮਹੀਨੇ ਜਾਂ ਸਾਲਾਂ ਦਾ ਮਹਿਮਾਨ ਹੈ। ਜਿਵੇਂ ਉਹਨੂੰ ਇੱਕ ਹੋਰ ਝਟਕਾ ਲੱਗਾ ਹੋਵੇ। ਇਹਨੇ ਤਾਂ ਸੁਣਿਆ ਬਿਨਾਂ ਹੀ ਚੱਲ ਜਾਣਾ ਸੀਗਾ ਕਿ ਮੈਂ ਇਹਨੂੰ ਕਿੰਨਾ ਪਿਆਰ ਕਰਦਾ ਜਾਂ ਮੈਂ ਇਸ ਤੋਂ ਮਾਫ਼ੀ ਚਾਹੁੰਦਾ। ਜਦੋਂ ਲੜਕਾ ਆਪਣੀ ਕਹਾਣੀ ਕਲਾਸ ਦੇ ਵਿੱਚ ਦੱਸ ਰਿਹਾ ਸੀ ਤੇ ਸਾਰੇ ਰੋ ਰਹੇ ਸੀ, ਸਾਰੇ ਭਾਵੁਕ ਸੀ। ਇਹ ਸੀ ਕਹਾਣੀ, ਪਰ ਜੋ ਸਾਨੂੰ ਸਿੱਖਣ ਨੂੰ ਮਿਲਿਆ ਕਿ ਦੇਰ ਨਾ ਹੋ ਜੇ। ਕੁਝ ਰਿਸ਼ਤੇ ਨੇ, ਕੁਝ ਸੱਜਣ ਨੇ, ਕੁਝ ਯਾਰ ਨੇ ਜਿਨ੍ਹਾਂ ਤੋਂ ਅਸੀਂ ਐਵੇਂ ਮੂੰਹ ਵੱਟੀ ਬੈਠੇ ਹਾਂ, ਪਰ ਇੱਕ ਕੋਸ਼ਿਸ਼ ਕਰਕੇ ਤਾਂ ਦੇਖੀਏ, ਕਹਿ ਕੇ ਤਾਂ ਦੇਖੀਏ ਕਿ ਡੈਡੀ ਜੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਮੇਰੇ ਵੀਰ ਮੈਂ ਤੈਨੂੰ ਬਹੁਤ ਪਿਆਰ ਕਰਦਾ, ਭੈਣ ਮੇਰੀਏ ਤੂੰ ਮੈਨੂੰ ਬਹੁਤ ਪਿਆਰੀ ਹੈ। ਕਈ ਵਾਰੀ ਤਲਖੀਆਂ ਇਸੇ ਕਰਕੇ ਵੱਧਦੀਆਂ ਜਾਂਦੀਆਂ ਕਿ ਅਸੀਂ ਕੁਝ ਕਹਿਣਾ ਮੁਨਾਸਿਬ ਨਹੀਂ ਸਮਝਦੇ। ਸਾਨੂੰ ਲੱਗਦਾ ਕਿ ਬਿਨਾਂ ਕਿਆ ਹੀ ਸਰਜਣਾ, ਪਰ ਬੋਲਣਾ ਜ਼ਰੂਰੀ ਹੈ। ਇਸ ਤੋਂ ਪਹਿਲਾਂ ਕਿ ਦੇਰ ਹੋ ਜੇ, ਇਸ ਤੋਂ ਪਹਿਲਾਂ ਕਿਉਂ ਰਵੇ ਹੀ ਨਾ ਰਿਸ਼ਤਾ, ਤੇ ਬਾਅਦ ਚੋਂ ਬੰਦਾ ਇੱਕ ਬੋਝ ਜਿਹਾ ਚੁੱਕੀ ਫਿਰੇ ਕਿ ਇਹ ਮਾਫ਼ੀ ਰਹਿ ਗਈ ਤੇ ਪਿਆਰ ਵੀ ਰਹਿ ਗਿਆ। ਸੋ ਸਮਾਂ ਹੁੰਦਿਆਂ ਸਾਂਭ ਲਿਆ ਜਾਵੇ, ਬਾਅਦ ਚੋਂ ਫਿਰ ਨਾ ਪਛਤਾਉਣਾ ਪਵੇ। ਆਸ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗਿਆ ਹੋਊਗੀ। ਇਹ ਸੁਣੀ ਸੀ ਮੈਂ ਜਸਵੀਰ ਧਾਲੀਵਾਲ ਹੋਣਾ ਕੋਲ, ਬਹੁਤ ਬਹੁਤ ਉਹਨਾਂ ਦਾ ਵੀ ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: गौड़ी सुखमी महला पंजवा सुखमी सुख अमृत प्रभ नाम पत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चपत अगनत अनेक है
0: वेद पुराण सिमर सदाखर कीने राम नाम एक अखर
1: इनकै जीव सावे ताकि महिमा गनी न आवै
0: कांखी एक है दर्श तुहारो नानक गुण संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन न लागै प्रभु कै सिमरन आंदन जागै
1: प्रभु कै सिमरन भव न व्यापै प्रभु कै सिमरन दुख न संतापै
0: प्रभु कै सिमरन सार कै संग सर्व निधान नानक हर रंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगह मानी
0: प्रभु कै सिमरन होय सो भला प्रभु कै सिमरन सो फल फला
1: श्री सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै सी जन जिन को रूप मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सुतमीत ना भाई मन उहा नाम तेरा संग सहाय
0: जह महा भयान दूत जमदल है तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हरे
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जपत हि सुखिया
1: लाख करोड़ बंधन पर हर का नाम जपत निस्तर है
0: अनक माया रंग तिखना बुझावे हर का नाम जपत आगावे
1: ये मार्ग हो जात केला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: सूटत नाही को लखबाही नाम जपै तै पार पराही
0: अनक बगन जह आए संघार है हर का नाम तत्काल उधार है
1: अनक जून जन्म मर जाम नाम जोत पावे विश्राम
0: हो मैला मल कब हो ना धोवे हर का नाम कूट पाप होवे
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को नस जानू हर का नाम तह नाल पछानू
1: जा महा बयान तप प्रोगाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बरतन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुख मनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਲਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹੇ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸਨ ਕੋ ਪਵ ਦਸ ਪਿਆਸਾ ਨਾਨਕ ਤਾ ਕੈ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਣੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੇ ਤਾਂ ਸੋ ਮੂੜਾ ਮਨ ਹਿਲਾਵੇ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੇ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰ ਤੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲਿਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਰ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੇ ਨਾ ਚੀਤ ਜੋ ਬਹਿ ਰਾਏ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠੂਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਪਾਇਆ।
0: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀ ਤਾਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸਕੀ ਬਸਤੀ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਉ ਜੋ ਲਾਵੈ ਨੇਹ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਬੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ੈ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ, ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੇ, ਤਿਸ ਕੋ ਸਿਮਰਤ ਪਰਮਤ ਪਾਵੇ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਤਿਆਜ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੈ ਤਿਆਕਾ ਤਵ ਲੁਭਾਵੇ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੇ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਉ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਈ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਧਿਆਈ।
0: ਸਹਿ ਧਿਆ ਜੋ ਇਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੁਤਾ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੈ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂੰ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਿਨ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਖੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਬੁਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਪ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁੰਮਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧ ਕੈ ਸੰਗ ਦਿੜੇ ਸਭ ਧਰਮ ਸਾਧ ਕੈ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧ ਕੈ ਸੰਗ ਸਰਵਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕ ਤਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਛੜ ਤਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਦਮ ਗਿਆਨੀ ਕਹਿ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕਹਿ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਇੱਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕਹਿ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ
1: ਬ੍ਰਹਮ ਗਿਆਨੀ ਕਹਿ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕਹਿ ਇੱਕੈ ਰੰਗ ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਅਹਿਬੁੱਤ ਤਿਆਗ
0: ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंत न पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: पुर धारै जो अंतर नाम सर्व मैं पेखै भगवान निमख निमख ठाकुर नमस्कार नानक हो अपारस सगल निस्तार सत नाम श्री वाहे गुरु अष्टपदी
1: मिथ्या नाहि रसना परस मन मैं पीत निरंजन दर्स
0: पर तेरे रूप न पेखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हरै मन की बासना मन ते टरै
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल तर्म
0: काहू फल की इच्छा नहीं बाछै केवल भात कीर्तन संग राचै
1: मंत अनंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भगत का रंग सगल त्याग दुष्ट का संग
0: मंते बिनसै सगला भरम कर पूजै सगल पार ब्रह्म
1: सात संग पापा मल खोवै तिस भगवती की मत उत्तम होवै
0: भगवंत की टहल करै नितनीत मंत नरपै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंड जो मन पर बुद्ध है राम नाम आत्म में सुध है
1: राम नाम सारस पीवे उस पंडित के उपदेश जग जीवे
0: हर की कथा हृदय बसावे सुपंडित फिर जो न आवे
1: वेद प्राण सिमरत बुझे मूल सुख में जाने स्थूल
0: चौं वरना को दे उपदेश नानक उस पंडित को सदा आदेश
1: बीज मंत्र सर्व को ज्ञान चौं वरना में जपे को नाम
0: जो जो जपै तिसकी गत होए साध संग पावे जन कोए
1: कर कृपा अंतर उधारे पशु प्रेत मुक्त पाथर को तारे
0: सर्व रोग का औखद नाम कल्याण रूप मंगल गुण गाम
1: काहू जुगत किते ना पाईए धर्म नानक तिस मिले जिस लिखिया तुर कर्म
0: जिसकै मन पार ब्रह्म का निवास तिसका नाम सत रामदास
1: आत्म नाम तिस नदरी आया दास संतर भाए तिन पाया
0: सदा नित नित हर जान सो दास दरगै प्रवान
1: अपने दास को आप कृपा करै तिस दास को सब सो जी परै
0: सगल संग आत्म उदास ऐसी जुगत नानक रामदास
1: की आ गया तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राख है तैसा तिनाओ
1: आपे कन करावन जोग प्रभावे सुई फन होग
0: पसरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करै अनेक जन अंत न पारा वार नानक रचना प्रभ रची बहु विद अनक प्रकार सत नाम श्री वाहिगुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन भरम है दासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपन कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राजे रस भोगी
0: कई कोट पंखी सर्पो पाए कई कोट पात्र बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंद्र सिर छत्र
1: सुमदरी अपने सुतार है नानक जिस जिस पावे तिस तिस निस्तार है
0: कई कोट राजस्थान सातक कई कोट वेद पुराण सिमर तर शास्त्र
1: कई कोट किए रतन समुद कई कोट नाना प्रकार जंत
0: कई कोट किए चरजीव कई कोट गिरी मेर स्वर्ण थी
1: कई कोट जाकिन प्रसाच कई कोट भूत प्रे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीव मर है कई कोट बहु जूनी फिर है
1: कई कोट बैठती खाए कई कोट खाले तक पाए
0: कई कोट किए धनवंत कई कोट माया मह चिंत
1: जय जय भाणा तय तय राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजनते आत्म मैं पार ब्रह्म नहंते
0: कई कोट दर्शन प्राप्त आस्तन को मिल्यो प्रभ विनाश
1: कई कोट मांगे सत्संग पार ब्रह्म तिन लागा

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: यार तू इत्थे इनी छेती आके पक्का भी हो गया, की जुगाड़ लाया है?
3: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
2: नंबर दा दे बंसल इमीग्रेशन वालियां दा।
3: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਨੂੰ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਤੇ ਸਾਡੇ ਪ੍ਰੋਗਰਾਮ ਦੇ ਵਿੱਚ ਗੱਲ ਨਾ ਹੋਵੇ ਕਿਵੇਂ ਹੋ ਸਕਦਾ? ਹੌਲੀ ਹੌਲੀ ਉਹ ਕਰੀਏ, ਪਰ ਕਰਾਂਗੇ ਜ਼ਰੂਰ ਗੱਲ ਚਾਹੇ। ਔਰ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਸਾਡੇ ਮਤਲਬ ਮੇਰੇ ਤੇ ਹਰਸਿੰਘ ਜੀ ਦੇ ਨਾਲ ਤੁਸੀਂ ਵੀ ਹੋਵੋਗੇ। ਤੇ ਹਰਸਿੰਘ ਜੀ ਵੈਲਕਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ,
0: ਕੈਸੇ ਹੋ? ਹੈਪੀ ਹੋਲੀ ਸੱਚ ਤੁਹਾਨੂੰ।
1: ਹੈਪੀ ਹੋਲੀ,
0: ਹੈਪੀ ਤੇਜ਼ ਹੋਲੀ,
1: ਤੇਜ਼ ਹੋਲੀ। ਮੈਨੂੰ ਤਾਂ ਲੱਗਦਾ ਹੁਣ ਹੌਲੀ ਹੋ ਚੁੱਕੀ ਜਿੱਦਾਂ ਤੁਸੀਂ ਕਹਿੰਦੇ ਹੌਲੀ ਹੌਲੀ। ਐਗਜੈਕਟਲੀ ਕੱਲ ਸੀ ਵੈਸੇ? ਛੋਟੀ ਵੱਡੀ ਹੋਲੀ ਵੀ ਹੁੰਦੀ ਹੈ ਨਾ, ਫਿਰ ਉਹ ਜਿੱਦਾਂ
0: ਦੀਵਾਲੀ ਦੀ ਤਰ੍ਹਾਂ ਹੋਲੀਆਂ ਵੀ ਛੋਟੀਆਂ ਵੱਡੀਆਂ
1: ਇੱਦਾਂ ਕਹਿੰਦੇ ਆ। ਹਾਂ, ਫਿਰ ਜਿੱਦਾਂ
0: ਮੀਡੀਅਮ ਹੁੰਦੀ, ਮੀਡੀਅਮ ਦੀਵਾਲੀ, ਮੀਡੀਅਮ
1: ਪੰਜਾਬੀ ਆ। ਜਾਂ ਤਾਂ ਕੋਈ ਕੰਮ ਕਰਦੇ ਐਕਸਟ੍ਰੀਮ ਕਰਦੇ ਆ, ਜਾਂ ਫਿਰ ਨਹੀਂ ਕਰਦੇ। ਉਹ ਕੰਮ ਹੁੰਦਾ ਵਿੱਚ ਵਿਚਾਲੇ ਵਾਲਾ ਨਹੀਂ ਹੁੰਦਾ ਸਾਡੇ ਤੋਂ।
0: ਨਹੀਂ, ਮੀਡੀਅਮ ਵੀ ਹੁੰਦੀ ਹੈ,
1: ਹੁੰਦੀ ਹੈ
0: ਵਿੱਚ ਵਿਚਾਲੇ ਵਾਲੀ ਹੁੰਦੀ ਹੈ। ਮਾਡੀ ਗ੍ਰਾਸ ਨਹੀਂ ਹੁੰਦੀ, ਉਹ ਵਿੱਚ ਵਿਚਾਲੇ,
1: ਵਿੱਚ ਵਿਚਾਲੇ। ਜਦੋਂ ਕਿਤੇ ਟਾਈਮ ਪਾਸ ਕਰਨਾ ਹੋਵੇ, ਫੀਲਿੰਗ ਲੈਣੀ ਹੋਵੇ,
0: ਹਾਂ ਉਹ ਸਿਡਨੀ ਚ ਮਾਡੀ ਗ੍ਰਾਸ ਵੀ ਹੁੰਦੀ ਹੈ। ਚਲੋ, ਕੈਸਾ ਰਹਾ ਆਪਕਾ ਵੀਕਐਂਡ? ਐਤਕੀ ਤਾਂ ਨਹੀਂ ਭੱਜਣ ਭੁੱਜਣ ਗਏ?
1: ਨਹੀਂ, ਓਦਾਂ ਕੰਪੀਟੀਸ਼ਨ ਨਹੀਂ ਸੀ, ਓਦਾਂ ਤੇ ਚਲੋ ਭੱਜਦੇ ਹੀ ਰਹਿੰਦਾ।
0: ਕੰਪੀਟੀਸ਼ਨ ਹੀ ਹੁੰਦਾ, ਓਦਾਂ ਤਾਂ ਭੱਜਦੇ ਰਹਿੰਦੇ।
1: ਹਾਂ ਪਿਛਲੇ, ਹਾਂ ਤਾਂ ਹੀ ਮੈਂ ਸੰਡੇ ਦੀ ਗੱਲ ਕਰ ਰਹੀ ਹਾਂ। ਹੁਣ ਅੱਜ ਕੀ ਸ਼ੁੱਕਰਵਾਰ ਹੋ ਗਿਆ, ਹਫ਼ਤਾ ਹੀ ਹੋ ਗਿਆ ਆ। ਸੋ ਸ਼ੁੱਕਰਵਾਰ ਹੀ ਸੀਗਾ ਹੋਲੀ ਦਾ ਫੈਸਟੀਵਲ, ਤੇ ਮੇਰਾ ਪੂਰਾ ਸੀਗਾ ਪਲਾਨ ਜਾਣ ਦਾ ਉੱਥੇ।
0: ਹੁਣ ਵੀ ਹੈਗੇ ਨੇ ਇਸ ਵੀਕਐਂਡ ਵੀ
1: ਹੈਗੇ ਨੇ?
0: ਕੱਲ ਪਰਸੋਂ ਵੀ? ਹਾਂ, ਬਹੁਤ ਨੇ,
1: ਚੱਲੀ ਜਾ ਰਹੇ ਨੇ,
0: ਚੱਲੀ ਜਾ ਰਹੇ ਨੇ। ਇਹ ਤਾਂ ਦੋ ਦੋ ਸ਼ਾਇਦ ਇੱਕ ਹਫ਼ਤਾ ਹੋਰ ਉੱਤੇ ਵੀ ਚੱਲ ਜਾਵੇ।
1: ਇੱਥੇ ਇੱਥੇ ਵੀ ਜ਼ਿਆਦਾ ਲੰਬੀ ਹੋਲੀ ਚੱਲੀ ਜਾਂਦੀ ਆ, ਛੋਟੀ ਹੋਲੀ, ਵੱਡੀ ਹੋਲੀ, ਇੱਕ ਲੰਬੀ ਹੋਲੀ।
0: ਇੱਥੇ ਵਾਕਈ ਹੋਲੀ ਹੋਲੀ ਹੈ,
1: ਜਿਹਨੇ ਜਦੋਂ ਆਉਣਾ ਆ ਜਾਓ ਨਾ।
0: ਉੱਥੇ ਲੱਗਦੇ ਹੁੰਦੇ ਸੀਗੇ ਵੈਂਟਵਰਥਵਿਲ, ਪੈਂਡਲ ਹਿੱਲ ਵਾਲੇ ਪਾਸੇ ਅੱਗੇ ਨਾ, ਤੇ ਉਧਰ ਬੜੇ ਵਧੀਆ ਲੱਗਦੇ ਹੁੰਦੇ ਸੀਗੇ। ਹਾਂ, ਹਿੰਦੂ ਕਾਉਂਸਲ ਵਾਲੇ ਕਰਾਉਂਦੇ ਹੁੰਦੇ ਸੀਗੇ ਕਿ ਬੜੇ ਵਧੀਆ ਹੁੰਦੇ ਸੀ। ਹਾਂ, ਪੈਰਾਮੈਟਾ, ਪੈਰਾਮੈਟਾ ਵੀ ਬਹੁਤ ਸੋਹਣਾ ਹੁੰਦਾ ਸੀ।
1: ਕਾਸਲ ਹਿੱਲ ਸੀ ਪਿਛਲੀ ਵਾਰ, ਕੋਈ ਉਹ ਮੇਰੇ ਸਾਡੇ ਕੋਲ ਬੱਚੇ ਕਰਦੇ
0: ਟ੍ਰੇਨਿੰਗ, ਤਾਂ ਯਾਰ ਕੋਈ ਇਵੈਂਟ ਸਿਰ ਹੀ ਨਹੀਂ ਚੜਦਾ। ਪਤਾ ਨਹੀਂ ਕਾਸਲ ਹਿੱਲ ਦੇ ਨਾਂ ਦੇ ਉੱਤੇ ਕੀ ਹੈ, ਉੱਥੇ ਕੋਈ ਇਵੈਂਟ ਕਰ ਲਓ ਤੁਸੀਂ, ਜਿਹੜੇ ਹਫ਼ਤੇ ਉੱਥੇ ਇਵੈਂਟ ਹੋਣਾ ਉਸ ਵੀਕਐਂਡ ਤੇ ਮੀਂਹ ਪੈ ਜਾਂਦਾ,
1: ਮੀਂਹ ਪੈ ਜਾਂਦਾ।
0: ਹਾਂ, ਉਹਦਾ ਵੀ ਕਾਸਲ ਹਿੱਲ ਸੀ।
1: ਹਾਂ, ਕੁਛ ਨਾ ਕੁਛ ਚੱਲਦਾ ਰਹਿੰਦਾ। ਹਾਂ,
0: ਉਹ ਨਹੀਂ, ਕਾਸਲ ਹਿੱਲ ਨਹੀਂ, ਉਹਦਾ ਨਾਂ ਚਿਰਾਪੁੰਜੀ ਰੱਖ ਦੋ ਬਦਲ ਕੇ।
1: ਹਾਂ, ਉਹੀ ਉਦਣ ਵੀ ਹਲਕੀ ਹਲਕੀ ਸੀਗੀ, ਥੋੜੀ ਸੀਗਾ, ਕਲਾਉਡੀ ਜਿਹਾ ਵੈਦਰ ਸੀਗਾ। ਮੈਂ ਤਾਂ ਚਲੋ ਵੈਸੇ, ਕਿਉਂਕਿ ਉਹਨਾਂ ਕੁ ਟਾਈਮ ਸੀ, ਫਿਰ ਮੈਨੂੰ ਭੱਜਣਾ ਉੱਠ ਜ਼ਿਆਦਾ ਪੈ ਜਾਣੀ ਸੀਗੀ। ਸੋ ਉਹ ਇੱਕ ਤੋਂ ਇੱਕ ਵਜੇ ਸਟਾਰਟ ਸੀਗਾ, ਫਿਰ ਮੈਂ ਗਿਆ ਹੋਲੀ ਦਾ ਇਵੈਂਟ ਹੀ। ਉਹ
0: ਮੈਨੂੰ
1: ਨਹੀਂ ਗਈ ਨੀ ਨਾ, ਉਹੀ ਦੱਸਿਆ ਉਹ ਸੀਗੀ ਇੱਕ ਤੇ ਚਲੋ ਕੰਪਨੀ ਹੋਵੇ ਨਾਲ ਨਾ, ਤਾਂ ਕੁੜੀਆਂ ਸੀਗੀਆਂ, ਚਲੋ ਕੰਪਨੀ ਮੇਰੀ ਦੇਖ ਲਓ 14-15 ਸਾਲ ਦੀਆਂ ਕੁੜੀਆਂ ਨਾਲ ਬਣੀ ਜਾਂਦੀ ਕੰਪਨੀ ਮੇਰੀ।
0: ਮੇਰੀ ਆਪਣੀ ਕੰਪਨੀ,
1: ਮੈਂ 18 ਸਾਲਾਂ ਦੀ, ਉਹ 14 ਸਾਲਾਂ ਦੀ, ਬਸ ਠੀਕ ਹੈ, ਥੋੜਾ ਹੀ ਫਰਕ ਆ। ਅੱਜ ਕੱਲ ਦੇ ਯੰਗਸਟਰ ਦੇ ਨਾਲ ਵਧੀਆ ਹੈ ਨਾ, ਕੁਛ ਨਵੀਆਂ ਚੀਜ਼ਾਂ ਵੀ ਸਿੱਖਣ ਨੂੰ ਮਿਲ ਜਾਂਦੀਆਂ। ਹਾਂ, ਵੀ ਕੀ ਚੱਲ ਰਿਹਾ ਇਸ ਜਨਰੇਸ਼ਨ ਦੇ ਵਿੱਚ, ਕੀ ਚੱਲ ਰਿਹਾ ਆ ਹੁਣ। ਜਾਂ ਤਾਂ ਤੁਸੀਂ ਆਪਣੇ ਬੱਚਿਆਂ ਤੋਂ ਸਿੱਖਦੇ ਹੋ ਕਿ ਹਾਂ ਇਹਨਾਂ ਦੇ ਵਿੱਚ ਕੀ ਚੱਲ ਰਿਹਾ ਆ, ਜਾਂ ਫਿਰ ਤੁਹਾਨੂੰ ਉਹਨੇ ਡਿਫਰੈਂਟ ਏਜ ਗਰੁੱਪ ਦੇ ਫਰੈਂਡ ਬਣਾਉਣੇ ਪੈਂਦੇ ਆ, ਵੀ ਅੱਛਾ ਇਹਨਾਂ ਦੀ ਲਾਈਫ ਚ ਕੀ ਚੱਲ ਰਿਹਾ।
0: ਤੁਸੀਂ ਆਪਣੀ ਏਜ ਤੋਂ ਜਾਂ ਤਾਂ 5-10 ਸਾਲ ਉਮਰ ਦੇ ਵੱਧ ਦੇ ਫਰੈਂਡ ਰੱਖੋ, ਜਾਂ ਘੱਟਦੇ ਰੱਖੋ।
1: ਨਹੀਂ, ਵੱਧਦਿਆਂ ਦਾ ਕੋਈ ਫਾਇਦਾ ਨਹੀਂ, ਵੱਧਦਿਆਂ ਦੇ ਨਾਲ ਜਿਹੜੀ ਤੁਹਾਡੀ ਬਚੀ ਖੁਸ਼ੀ ਜਵਾਨੀ ਮੈਨੂੰ ਲੱਗਦਾ ਵੀ ਜਾਣ ਲੱਗ ਪੈਂਦੀ, ਉਹ ਤੁਹਾਨੂੰ ਇੰਨਾ ਸੀਰੀਅਸ ਕਰ ਦਿੰਦੇ ਆ।
0: ਨਹੀਂ, ਉਹ ਫਿਰ ਚੂਜ਼ ਯੂਅਰ ਫਰੈਂਡਸ ਕੇਅਰਫੁਲੀ ਨਾ।
1: ਹਾਂ, ਚੂਜ਼ ਯੂਅਰ ਫਰੈਂਡਸ ਕਿੱਦਾਂ ਦੇ ਆ, ਦੈਟਸ ਰਾਈਟ। ਹਾਂ, ਗੁੱਡ ਐਕਸਪੀਰੀਐਂਸਿਸ ਵਾਲੇ ਹੋਣੇ ਚਾਹੀਦੇ, ਜਿਹੜੇ ਗੁੱਡ ਐਕਸਪੀਰੀਐਂਸ ਸ਼ੇਅਰ ਕਰਨ, ਐਕਸਪੀਰੀਐਂਸ
0: ਗੁੱਡ ਹੋਵੇ,
1: ਜੋਲੀ ਹੋਵੇ। ਮੈਨੂੰ ਲੱਗਦਾ ਵੀ ਹਾਂ, ਜਿਹੜੇ ਵੱਧ ਵਾਲੇ ਆ, ਮਤਲਬ ਉਹ ਤਾਂ ਤੁਹਾਨੂੰ
0: ਬਹੁਤ ਦੇਵਦਾਸ ਨਹੀਂ ਬੰਦਾ ਚਾਹੀਦਾ ਹੈਗਾ, ਇਹ ਗੱਲ ਕਰਦੇ ਚੱਲ ਪੈਗ ਲਾ।
1: ਬਹੁਤ ਸਿਆਣੀਆਂ ਗੱਲਾਂ ਵੀ, ਹਾਂ ਜ਼ਿਆਦਾ ਸਿਆਣੀਆਂ, ਫਿਰ ਤੁਹਾਨੂੰ ਲੱਗਦਾ ਕਿ ਜਿਹੜੀ ਤੁਹਾਡੀ ਲਾਈਫ 'ਚ ਜੇ ਮਸਤੀ ਮੁਸਤੀ ਬਚੀ ਆ, ਲੱਚਰਪੁਣਾ ਨਹੀਂ ਆ, ਥੋੜ੍ਹਾ ਜਿਹਾ ਸ਼ਲਾਰੂਬਾਜੀ ਬਚੀ ਹੋਈ ਆ ਜਿਹੜੀ ਇਸ ਉਮਰ 'ਚ ਹੁੰਦੀ ਆ, ਮੈਨੂੰ ਲੱਗਦਾ ਉਹ ਵੀ ਤੁਸੀਂ ਬਹੁਤ ਡੀਸੈਂਟ ਬਿਹੇਵ ਕਰਦੇ ਹੋ।
0: ਉਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਕਿ ਅੰਦਰ ਦਾ ਜਵਾਕ ਜਿਹੜਾ ਉਹ ਜਿਉਂਦਾ ਰਹਿਣਾ ਚਾਹੀਦਾ। ਜਾਂ
1: ਥੋੜ੍ਹੀ ਸ਼ਲਾਰੂਪੰਤੀ ਜਿਹਨੂੰ ਕਹਿ ਦਿੰਦੇ ਜਿਹੜੇ ਸਿਆਣੇ, ਉਹ ਤਾਂ ਜਵਾਕਾਂ ਦੀ ਖੇਡ ਆ, ਮੈਨੂੰ ਲੱਗਦਾ ਉਹ ਠੀਕ ਆ, ਰਹਿਣ ਦਿਓ ਤੁਸੀਂ,
0: ਉਹ ਜ਼ਰੂਰੀ ਆ, ਖੇਡਣੀਆਂ ਚਾਹੀਦੀਆਂ ਨੇ ਕਦੇ ਕਦੇ। ਇਹ ਵੈਸੇ ਸੋਚ ਕੇ ਕਿ ਫਿਊਚਰ ਹੋਰ 2 ਸਾਲਾਂ ਤੱਕ ਮੇਰੇ ਬਾਰੇ ਲੋਕੀ ਕੀ
1: ਸੋਚਣਗੇ, ਹਾਂ ਉਦੋਂ ਤਾਂ ਤੁਸੀਂ ਆਪ ਹੀ ਹੋਈ ਜਾਣਾ। ਹੁਣ ਵੀ ਆਪਾਂ ਵੀ ਦੇਖੀਏ, ਜਿੱਦਾਂ ਜਿੱਦਾਂ ਤੁਸੀਂ ਆਪਣੇ ਆਪ ਤੁਸੀਂ ਠਹਿਰਾਵ ਉਦਾਂ ਦਾ ਆਉਂਦਾ ਰਹਿੰਦਾ ਆ, ਤੇ ਜਿੱਦਾਂ ਕਹਿੰਦੇ ਕਿ ਕਈ ਵੀ ਤੁਸੀਂ ਆਪਣੀਆਂ ਪੁਰਾਣੀਆਂ ਫੋਟੋਜ਼ ਦੇਖੋਗੇ ਜਾਂ ਮੈਮਰੀਜ਼ ਦੇਖੋਗੇ, ਹਾਸਾ ਆਉਂਦਾ, ਤਾਂ ਉਹ ਉਮਰ ਹੀ ਹੱਸਣ ਵਾਲੀ ਸੀਗੀ। ਹੁਣੇ ਜੇ ਤੁਸੀਂ ਆਪਾਂ ਸੋਚ ਪਏ ਮੈਂ ਉਦੋਂ ਇਹ ਨਹੀਂ ਕੀਤਾ, ਫਿਰ ਕੀਤਾ ਹੀ ਕੀ ਤੁਸੀਂ, ਵੀ ਉਹ ਇੰਨਾ ਸੋਚ ਵਿਚਾਰ ਕੇ ਜੇ ਕੁਛ ਕੀਤਾ।
0: ਉਦੋਂ ਕੰਪਿਊਟਰ ਟੀਚਰ ਹੁੰਦੇ ਹੁੰਦੇ ਸੀਗੇ, ਤੇ ਮਤਲਬ ਉਮਰ ਚ ਕਾਫੀ ਵੱਡਾ ਹਨਾ, ਜਦੋਂ ਅਸੀਂ ਯੰਗ ਹੁੰਦੇ ਸੀਗੇ, ਤੇ ਉਹ ਕਹਿੰਦੇ ਕਿ ਮੈਂ ਮਤਲਬ ਉਹ ਏਜ ਦੇ ਵਿੱਚ ਕਹਿੰਦੇ ਕਿ ਮੈਂ ਨਾ ਜਿਵੇਂ ਜੀਨ ਪਾਉਣ ਲੱਗਿਆ ਵੀ ਹੁਣ ਸੰਕੋਚ ਕਰਦਾ, ਵੀ ਕਿਉਂਕਿ ਜਿਹੜੀ ਉਮਰ ਸੀਗੀ ਉਦੋਂ ਮੈਂ ਪਾਈ ਨੀ
1: ਹਾਂ,
0: ਤੇ ਹੁਣ ਕਹਿੰਦੇ ਵੀ ਉਹ ਕਹਿੰਦੇ ਵੀ ਐ ਹੁੰਦਾ ਵੀ ਕਈ ਕੰਮ ਜਿਹੜੇ ਨੇ ਉਮਰ ਚ ਕਰ ਲੈਣੇ ਚਾਹੀਦੇ ਉਸ ਉਮਰ ਦੇ ਵਿੱਚ ਉਹ ਤਜਰਬੇ ਹੰਢਾ ਲਓ, ਤੇ ਫਿਰ ਇਹ ਸੋਚੀ ਜਾਓਗੇ ਕੋਈ ਨੀ ਹੋਰ 2-4 ਸਾਲ ਤੱਕ ਪੈਸੇ ਪੂਹੇ ਇਕੱਠੇ ਕਰਕੇ ਕਰ ਲਾਂਗੇ, ਫੇਰ ਨੀ ਹੋਣਾ। ਤੇ ਪਰ ਉਹ ਇਹ ਟਾਈਮ ਦੀ ਗੱਲ ਹੈਗੀ, ਟਾਈਮ ਬਦਲ ਜਾਂਦਾ। ਆਪਾਂ ਆਪਣੀ ਉਮਰ ਦੇ ਵਿੱਚ ਜਿਹੜੇ ਜਦੋਂ ਛੋਟੇ ਹੁੰਦੇ ਸੀਗੇ ਉਹ ਕੰਮ ਕਰਿਆ ਹੈ, ਜਵਾਨੀ ਵਾਲੇ ਜਵਾਨੀ ਚ ਕਰ ਲਏ, ਨਹੀਂ ਕਰ ਲੈ, ਮਤਲਬ ਮੈਨੂੰ ਤਾਂ ਨੀ, ਮੈਨੂੰ ਮੇਰਾ ਕੋਈ ਇਹੋ ਜਿਹਾ ਕੋਈ ਪਛਤਾਵਾ ਨਹੀਂ ਹੈਗਾ।
1: ਹਾਂਜੀ ਉਹੀ, ਜੇ ਹੁਣ ਕੋਈ ਓਦਾਂ ਦੇ ਜਿਹੜੇ ਹੁਣ ਲੱਗਦਾ ਛੱਡ ਪਰ ਹਨਾ, ਉਹ ਉਦੋਂ ਹੀ ਚੰਗੇ ਲੱਗਦੇ ਆ,
0: ਟਾਈਮ ਨੀ ਹੈਗਾ, ਟਾਈਮ ਨਹੀਂ ਹੁੰਦਾ, ਟਾਈਮ ਨੀ ਮਿਲਦਾ ਹੈਗਾ। ਪਰ ਉਹ ਜਿਹੜੇ ਹਾਂ ਜਿਵੇਂ ਤੁਸੀਂ ਕਿਹਾ ਵੀ ਇੱਕ ਅਲਹੜਪਣੇ ਦੇ ਵਿੱਚ ਸ਼ਲਾਰੂ ਪੰਜੇ ਚ ਜਿਹੜੇ ਕੰਮ ਹੋ ਗਏ ਉਹ ਸ਼ਰਾਰਤਾਂ ਹੋ ਗਈਆਂ ਹਨਾ। ਹੁਣ ਉਹ ਬਾਈਕ ਦੇ ਚਲਦੇ ਉਹ ਐ ਪਾਣੀ ਦੇ ਗੁਬਾਰੇ ਹੁਣ ਨੀ ਸੁੱਟੇ ਜਾਣੇ ਹੈਗੇ, ਉਦੋਂ ਸੁੱਟੇ ਗਏ।
1: ਛੋਟੀ ਜੀ ਐਗਜ਼ਾਮਪਲ ਦਊਂਗੀ ਮੈਂ, ਸੋਰੀ, ਜਿੱਦਾਂ ਚਲੋ ਹੁਣ ਮੈਂ ਕਦੀ ਕਦੀ ਇੱਦਾਂ ਕਰਦੀ ਹੁੰਦੀ ਬਿਠਾਓ, ਮੈਂ ਟਰਾਈ ਕਰਦੀ ਹੁੰਦੀ ਕਿ ਨਾ ਹੀ ਹੋਵੇ ਆਲੇ ਦੁਆਲੇ ਮੇਰੀ ਕੋਈ ਗੱਡੀ, ਵੀ ਮੈਂ ਜਦੋਂ ਗੇੜੀ ਮਾਰਨੀ ਹੁੰਦੀ ਹੈ ਪੂਰੇ ਸ਼ੀਸ਼ੇ ਟੱਟ ਡਾਊਨ ਬਹੁਤ ਘੱਟ ਕਰਦੀ ਹਾਂ, ਬਟ ਕਈ ਵਾਰੀ ਫੀਲਿੰਗ ਆਉਂਦੀ ਹੈ ਨਾ ਚੱਕਮਾ ਜਿਹਾ ਗਾਣਾ ਲਾ ਕੇ ਉੱਚੀ ਸਾਂ, ਉਹ ਮੈਂ ਕਰਦੀ, ਬਟ ਕਈ ਵਾਰੀ ਉਹ ਤੁਹਾਡਾ ਜਿਹੜਾ ਡੀਸੈਂਟ ਤੁਹਾਡੀ ਪਰਸਨੈਲਿਟੀ ਤੁਹਾਨੂੰ ਕਹਿੰਦੀ ਉਹ ਛੱਡ ਪਰਾ ਕਿਸੇ ਨੇ ਦੇਖ ਲਿਆ, ਉਹ ਫੇਰ ਮੈਨੂੰ ਹੁੰਦਾ ਛੱਡ ਪਰਾ ਦੇਖਦਾ, ਕਿਉਂਕਿ ਫਿਰ ਜਦੋਂ ਟ੍ਰੈਫਿਕ ਲਾਈਟ, ਮਤਲਬ ਮੋਸਟਲੀ ਮੈਂ ਰਾਤ ਨੂੰ ਕਰਦੀ ਹੁੰਦੀ ਹਾਂ ਜਦੋਂ ਆਲੇ ਦੁਆਲੇ ਮੇਰੇ ਗੱਡੀਆਂ ਨਾ ਹੋਣ ਕੋਈ ਹੋਵੇ, ਬਟ ਉਹ ਹੈ ਕਿ ਜੇ ਦਿਲ ਕਰਦਾ ਤਾਂ ਫਿਰ ਕਰ ਲਓ, ਠੀਕ ਹੈ ਉੱਚੀ ਲਾਊਡ ਮਿਊਜ਼ਿਕ ਕਰਕੇ ਇਕੱਲੇ ਗੇੜੀ ਮਾਰੋ ਹਨਾ ਤੁਸੀਂ, ਕੰਫੀਡੈਂਸ ਉਹਨਾਂ ਨੂੰ ਅਲਾਓ ਕਰਦਾ ਹੈ, ਉਹਨਾਂ ਚੋਂ ਗਟਸ ਹੈਗੇ ਕਰਨ ਦੇ ਵੀ ਸਾਰੇ ਆਲੇ ਦੁਆਲੇ ਗੱਡੀਆਂ ਆ, ਤੁਸੀਂ ਕਰਾਊਡ ਦੀ ਅਟੈਂਸ਼ਨ ਸੀ ਕਰ ਰਹੇ ਹੋ,
0: ਉਹਦੀ ਨੀ ਆਪਾਂ ਉਹਦੀ ਇੰਨੀ ਗੱਲ ਨੀ ਕਰਦੇ ਹੁੰਦੇ, ਆਪਾਂ ਕਰਦੇ ਹੁੰਦੇ ਰੋਡ ਰੂਲਸ ਤੋੜਨ ਵਾਲੀ
1: ਹਾਂ,
0: ਮਤਲਬ ਤੁਸੀਂ ਇੰਜੋਏ ਕਰੋ,
1: ਇੰਜੋਏ ਕਰੋ
0: ਆਪਣੇ ਤੱਕ
1: ਹਨਾ।
0: ਜਦੋਂ ਤੁਸੀਂ ਕਿਸੇ ਦੂਸਰੇ ਨੂੰ ਡਿਸਟਰਬ ਕਰਦੇ ਹੋ ਤਾਂ ਨਾ ਉਸੇ ਚ ਵਧੀਆ ਲੱਗਦੇ ਨੇ ਨਾ ਬੜੀ
1: ਕਿਸੇ ਚ, ਹਾਂ ਵੀ ਆਪਣਾ ਜਦ ਤੱਕ ਤੁਸੀਂ
0: ਕਿਸੇ ਐ ਲੇਨ ਤੋੜ ਕੇ ਅਚਾਨਕ ਕਿਸੇ ਦੂਸਰੇ ਉਧਰ ਵਿਚਾਰਾ ਕੋਈ ਐਲ ਤੇ ਜਾ ਰਿਹਾ ਹੋਵੇ, ਕੋਈ ਰੈੱਡ ਪੀ ਜਾ ਰਿਹਾ ਹੋਵੇ, ਉਹਨੂੰ ਵੀ ਉਲਝਾਤਾ ਹੈ,
1: ਉਹੀ ਹੈ ਵੀ ਜਿਹੜੀ ਤੁਹਾਡੇ
0: ਲਾਈਫ ਥ੍ਰੈਟਨਿੰਗ ਨਹੀਂ ਹੋਣਾ ਚਾਹੀਦਾ,
1: ਆਪਣੇ ਆਪ ਚ ਜੋ ਕਰਨਾ ਕਰੋ ਤੁਸੀਂ,
0: ਹਾਂ ਕਰੀ ਜਾਈ, ਮੈਨੂੰ ਲੱਗਦਾ ਉਹ ਤਾਂ ਕਰਨਾ ਚਾਹੀਦਾ, ਲੈਟ ਦਮ ਲੇ। ਜਵਾਕਾਂ ਨੂੰ ਵੀ ਇਹ ਤਾਂ ਆਪਾਂ ਇਹੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਦੇ ਜਵਾਕ ਨੇ ਇੱਥੇ ਉਹ ਜਿਵੇਂ ਪਲਦੇ ਨੇ ਪਲਾਂ ਦੋ,
1: ਸਹੀ
0: ਹਾਂ ਰਾਈਟ ਆ। ਤੇ ਪਰ ਆਹ ਜਿਹੜੀ ਹੁੱਲੜਬਾਜ਼ੀ ਦੀ ਗੱਲ ਹੈ, ਅੱਜ ਜਦੋਂ ਆਪਾਂ ਮਥੁਰਾ ਦੀ ਗੱਲ, ਮੇਰੇ ਨਾ ਪਿੱਛੇ ਜੇ ਕਿਉਂਕਿ ਆਪਾਂ ਇਹ ਐਪੀਸੋਡ ਕਰਨਾ ਸੀਗਾ ਅੱਜ, ਤੇ ਉਹ ਕੰਟੀਨਿਊ ਇਸ ਕਿਸਮ ਦੀਆਂ ਰੀਲਸ ਦੇਖਣ ਨੂੰ
1: ਆਈ ਜਾ ਰਹੀ,
0: ਇੱਕ ਦੋ ਦੇਖ ਲਈਆਂ ਤਾਂ ਐਲਗੋਰਿਥਮ ਖਰਾਬ ਹੋ ਜਾਂਦਾ ਤੁਹਾਡਾ,
1: ਹਾਂਜੀ,
0: ਉਹ ਐਡਾ ਕੁੱਥੇ ਮਤਲਬ ਗੰਦ ਪੈ ਗਿਆ
1: ਹੋਲੀ ਦਾ,
0: ਹਾਂ
1: ਅੱਛਾ,
0: ਯੂਪੀ ਦਿੱਲੀ ਚੰਡੀਗੜ੍ਹ ਪੰਜਾਬ ਸਾਰੇ ਕਿਤੇ, ਤੇ ਹੋਲੀ ਜਿਹੜੀ ਮਰਜ਼ੀ ਦੇ ਨਾਲ ਹੋਣੀ ਚਾਹੀਦੀ ਸੀ ਉਹ ਫੋਰਸਫੁਲੀ ਹੋ ਰਹੀ ਹੈ, ਫੜ ਫੜ ਕੇ ਆਏ ਕੱਪੜਿਆਂ ਤੋਂ ਆਏ ਲਗਾਉਣਾ ਹਨਾ, ਚੱਕ ਚੱਕ ਕੇ ਆਏ ਸਿੱਟ ਦੇਣਾ ਕਿਸੇ ਵੀ ਚੀਜ਼ ਦੇ ਉੱਤੇ, ਉਹ ਮਤਲਬ ਉਹ ਟੂ ਮੱਚ ਹੋ ਰਿਹਾ ਉੱਥੇ, ਔਰ ਉਹ ਫਿਰ ਗੱਲ ਗੱਲ ਤੇ ਲੜਾਈਆਂ ਹੋ ਰਹੀਆਂ ਨੇ ਉੱਥੇ।
1: ਅੱਛਾ ਓਕੇ,
0: ਕੱਲ ਪਰਸੋਂ ਦੀ ਮੈਂ ਉਹ ਰੀਲ ਵੀ ਦੇਖੀ ਉੱਥੇ ਆਨੰਦਪੁਰ ਸਾਹਿਬ ਚ ਵੀ ਜਿਹੜਾ ਹੋਲਾ ਮਹੱਲਾ, ਉੱਥੇ ਵੀ ਉਹ ਮੁੰਡੇ ਪੰਜਾਬ ਤੋਂ ਆਉਂਦੇ ਨੇ ਅਲੱਗ ਅਲੱਗ ਹਿੱਸਿਆਂ ਤੋਂ ਨਾ, ਉਹ ਕਈਆਂ ਨੇ ਆਏ 2-2-4 ਐ ਕਰਕੇ ਸਪੀਕਰ ਐ ਲਗਾਏ ਹੋਏ ਮੋਟਰਸਾਈਕਲਾਂ ਦੇ ਉੱਤੇ, ਉਹ ਪੁਲਿਸ ਨੇ ਫੜ ਫੜ ਕੇ ਲਾਠੀਆਂ ਮਾਰ ਮਾਰ ਕੇ ਲੱਤਾਂ ਕਿੱਕਾਂ ਤੋੜੇ ਨੇ, ਤੁਸੀਂ ਆਓ ਇੱਥੇ ਹਨਾ ਹੋਲੇ ਮਹੱਲੇ ਦੇ ਉੱਤੇ ਐਡੇ ਉੱਚੀ ਉੱਚੀ ਮੋਟਰਸਾਈਕਲ ਦੇ ਉੱਤੇ ਗਾਣੇ ਲਗਾਉਂਦਾ, ਉਹ ਲਗਾ ਕੇ USB ਦੇ ਵਿੱਚ ਤੇ ਆਪਣੇ ਮੋਬਾਈਲ ਦੇ ਉੱਤੇ ਉੱਚੀ ਉੱਚੀ
1: ਨੋਇਸ ਪੋਲਿਊਸ਼ਨ ਕਿੰਨਾ ਹੋਊਗਾ,
0: ਫਿਰ ਉਹਨਾਂ ਦੇ ਹਾਰਨ ਜਿਹੜੇ ਹੈਗੇ ਨੇ
1: ਉਹ ਵੀ ਬਹੁਤ ਡਰਾਉਣੇ,
0: ਏਅਰਕ੍ਰਾਫਟ ਵਾਲੇ ਹਾਰਨ ਨੇ ਉਹਨਾਂ ਦੇ,
1: ਉਹ ਵੀ ਕੋਈ ਉਹ ਏਅਰਕ੍ਰਾਫਟ ਵਾਲੇ ਹਾਰਨ ਲਗਾ ਲਓ, ਲਾਈਟਸ ਲਗਾ ਲਓ, ਯੈਲੋ ਲਾਈਟਸ ਜਿਹੜੀਆਂ ਉੱਥੇ ਯੂਜ਼ ਕਰਦੇ, ਚਲੋ
0: ਬਹੁਤ
1: ਕਿੰਨੀਆਂ ਆ ਵੀ ਬੰਦਾ ਵੈਸੇ ਇੰਨਾ ਹੋ ਜਾਂਦਾ ਤੁਹਾਡੀ ਅੱਖ ਮੋਹਰੇ ਪੈ ਜਾਣ,
0: ਉਹ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਦੀ ਜਿਹੜਾ ਉਹ ਲੋੜ ਹੈਗੀ ਹੈ। ਹੋਲੀ ਫੋਰਸਫੁਲੀ ਜਿਹੜੀ ਮਨਾਉਣ ਲੱਗ ਗਏ ਨਾ ਉੱਥੇ, ਮਤਲਬ ਉਹ ਥੋੜਾ ਜਿਹਾ ਕੰਮ, ਬ੍ਰਿਜ ਦੀ ਹੋਲੀ ਤਾਂ ਵਧੀਆ ਹੁੰਦੀ ਹੁੰਦੀ ਸੀਗੀ,
1: ਇੰਜੋਏ ਕਰੋ, ਫਨ
0: ਕਰੋ,
1: ਤੁਸੀਂ ਆਪਣੇ ਗਰੁੱਪ ਦੇ ਵਿੱਚ ਜਾ ਰਹੇ ਹੋ ਤੇ ਵਧੀਆ, ਜਿਹੜੇ ਤੁਹਾਡੇ
0: ਅੱਗੇ ਫੁੱਲਾਂ ਦੀ ਹੋਲੀ ਹੁੰਦੀ ਸੀ ਹੁਣ ਉਹ ਕਲਰਸ ਤੇ ਆ ਗਈ ਹੈ,
1: ਕਲਰਸ ਤੇ ਆ ਗਈ,
0: ਮੈਂ ਹਰ ਜਗ੍ਹਾ ਦੀ ਆਪਣੀ ਆਪਣੀ ਹੋਲੀ ਹੈ ਨਾ, ਇੱਕ ਲੱਠ ਹੋਲੀ ਹੁੰਦੀ ਹੈ,
1: ਹਾਂਜੀ
0: ਲੱਠ ਦੀ, ਉਹ ਵੀ ਤੁਸੀਂ ਫੋਰਸਫੁਲੀ ਨਹੀਂ ਮਾਰ ਸਕਦੇ, ਜਿਹਨੇ ਆਣਾ ਇੰਜੋਏ ਕਰਨਾ ਉਹਨੇ ਲੱਠ ਹਨਾ ਤੁਸੀਂ ਮਾਰੋਗੇ ਫਿਰ ਉਹ ਮਾਰੂਗਾ, ਇੱਦਾਂ ਲੱਠ ਹੋਲੀ ਹੋ ਗਈ, ਫੁੱਲਾਂ ਦੀ ਹੋਲੀ ਹੋ ਗਈ, ਕਲਰਸ ਦੀ ਹੋਲੀ ਹੋ ਗਈ, ਤੇ ਕਲਰਸ ਵਿੱਚ ਵੀ ਅੱਜ ਕੱਲ ਉਹ ਹਰ ਚੀਜ਼ ਜਿਹੜੀ ਗੰਦੇ ਗੰਦੇ ਜੇ ਕਲਰ ਹੋ ਰਹੇ ਤਰ੍ਹਾਂ ਦੇ
1: ਡਰਾਵਣੇ ਜੇ,
0: ਹਾਂ ਮਤਲਬ ਉਹ ਦੇਖਿਆ ਵੀ ਇਹੋ ਜਿਹਾ ਗਾੜੇ ਰੰਗ ਦਾ ਹਰਾ ਰੰਗ,
1: ਗਾੜੇ ਰੰਗ ਦਾ ਹਰਾ ਜਾਂ ਬਲੂ ਇੱਦਾਂ ਦਾ, ਉਹ ਬੰਦੇ ਦੇ ਲੱਗਾ ਹੁੰਦਾ ਜਾਂ ਦੰਦਾਂ ਚ ਪੈ ਜਾਂਦਾ, ਮੂੰਹ ਤੇ ਬੰਦਾ ਸੋਹਣੇ ਲੱਗਦੇ ਆ, ਜਿਹੜਾ ਯੈਲੋ ਹੋ ਗਿਆ, ਪਿੰਕ ਹੋ ਗਿਆ, ਗੁਲਾਲ ਜਿਹੜੇ ਹੈ ਨਾ, ਇਹ ਦੋ ਕਲਰ ਸੋਹਣੇ ਲੱਗਦੇ ਆ,
0: ਪੀਲਾ ਗੁਲਾਬੀ,
1: ਪੀਲਾ ਗੁਲਾਬੀ ਹਲਕਾ ਜਿਹਾ, ਇਹ ਦੋ ਸੋਹਣੇ ਲੱਗਦੇ ਆ, ਬਾਕੀ ਦਾ ਜਿਹੜਾ ਡਾਰਕ ਗ੍ਰੀਨ ਹੋ ਗਿਆ ਇੱਦਾਂ ਦਾ, ਚਲੋ ਠੀਕ ਹੈ ਕਲਰ ਐਸ ਲੌਂਗ ਐਸ ਇਟ ਇਜ਼ ਸੇਫ ਹੈ ਨਾ, ਤੇ ਉਹੀ ਫਿਰ ਜਦੋਂ ਲਾਉਂਦੇ ਆ ਤਾਂ ਉਹ ਤਾਂ ਪੂਰਾ ਮਤਲਬ ਫੇਸ ਦੇ ਉੱਤੇ ਵੀ ਰਗੜ ਰਗੜ ਕੇ ਲਾਉਂਦੇ ਵੀ ਬੰਦੇ ਦੀ ਸਕਿਨ ਹੀ ਚਾਹੇ ਛਿੱਲੀ ਜਾਵੇ ਜਿਹੜਾ ਹੱਥ ਆ ਗਿਆ ਬਾਲ ਫੜੋ ਜੇ ਫੜੋ ਨਾ
0: ਸਹੀ ਗੱਲ ਸਾਡੇ ਉੱਥੇ ਸ਼ਹਿਰ ਦੇ ਵਿੱਚ ਉਹਦੀਆਂ ਵੀ ਮੈਂ ਦੋ ਚਾਰ ਰੀਲਾਂ ਸਾਡੇ ਉੱਥੇ ਨਾ ਉਹ ਨਾਈਜੀਰੀਅਨ ਜਾਂ ਹੋਰ ਜਿਹੜੇ ਕਮਿਊਨਿਟੀ ਦੇ ਬੱਚੇ ਨੇ ਕਿਉਂਕਿ ਆਲੇ ਦੁਆਲੇ ਸਕੂਲ ਯੂਨੀਵਰਸਿਟੀਆਂ ਬਹੁਤ ਨੇ ਵੱਡੇ ਵੱਡੇ ਤੇ ਉਹ ਹੈਗੇ ਨੇ ਉਹ ਲੱਗੇ ਹੋਏ ਨੇ ਮੈਂ ਕਿਹਾ ਉਹ ਤਾਂ ਤੁਹਾਡੇ ਤਾਂ ਬਗੈਰ ਹੋਲੀ ਤੋਂ ਨੀ ਪਛਾਣ ਹੁੰਦੀ ਭਲਿਓ ਮਾਨ ਤੋਂ ਹਰ ਰੰਗ ਲਗਾ ਲੇ ਕਾਲਾ ਤਾਂ ਪੀਲਾ ਰਲ ਕੇ ਹਰਾ ਹੀ ਬਣਨਗੇ
1: ਭੂੰਡੀ ਦੇ ਵੀ ਜਿਹੜੇ ਖੰਭ ਹੁੰਦੇ ਯੈਲੋ ਹੁੰਦੇ ਦਿਸਦੇ ਆ ਕਿੰਨੇ ਹਾਈਲਾਈਟ ਹੁੰਦੇ ਮੈਂ ਤਾਂ ਕਿ ਉਹ ਜਿਆਦਾ ਹਾਈਲਾਈਟ ਹੋਏਗਾ
0: ਉਹਨਾਂ ਨੇ ਤਾਂ ਫਿਰ ਜੋ ਉੱਥੇ ਮਨਾਈ ਹੈ ਅਲੱਗ ਅਲੱਗ ਸ਼ਹਿਰਾਂ ਚ ਚੰਡੀਗੜ੍ਹ ਚ ਫੇਰ ਇੱਕ ਹੋਰ ਤਰ੍ਹਾਂ ਦੀ ਹੋਲੀ ਇੱਕ ਇਹ ਹੋ ਗਈ ਇਹ ਹਨਾ ਇੱਕ ਧਾਰਮਿਕ ਹੋਲੀ ਹੋ ਗਈ ਇੱਕ ਲੋ ਸਟੈਂਡਰਡ ਦੀ ਹੋਲੀ ਹੋ ਗਈ ਜਿਹੜੀ
1: ਲੋ ਸਟੈਂਡਰਡ ਖੇਡੀ
0: ਹਾਂ ਉਹ ਜਿਹੜੇ ਆਪਣੇ ਪੰਜਾਬ ਚ ਮੁੰਡੇ ਖੇਡਦੇ ਨੇ
1: ਗੁਬਾਰੇ ਸਿੱਟਦੇ
0: ਚੰਡੀਗੜ੍ਹ ਮੋਹਾਲੀ ਦੇ ਵਿੱਚ ਹਨਾ ਉਹ ਲੋ ਸਟੈਂਡਰਡ ਦੀ ਹੋ ਗਈ ਆ ਯੂਪੀ ਆਪੀ ਦੇ ਵਿੱਚ
1: ਹਾਂਜੀ
0: ਫਿਰ ਇੱਕ ਹੁੰਦੀ ਹੈ ਸੋਫਿਸਟੀਕੇਟਿਡ ਬਾਲੀਵੁੱਡ ਹੀਰੋਇਨਸ ਹੋਲੀ
1: ਉਹ ਅੱਛਾ
0: ਉਹ ਐ ਦੋ ਉਂਗਲਾਂ ਇੱਥੇ ਐ ਇੱਥੇ ਕਾਲੀਆਂ ਐਨਕਾਂ ਅੱਖਾਂ ਤੋਂ ਥੱਲੇ ਵਾਈਟ ਕਲਰ ਦੀ ਸਾੜੀ
1: ਜਿਹੜੀਆਂ ਅਸੀਂ ਸੋਸ਼ਲ ਮੀਡੀਆ ਦੇ ਫੋਟੋਆਂ ਦੇਖਦੇ ਆਪਾਂ ਹਨਾ ਤੇ
0: ਹਾਂ ਉਹ ਮੁੰਡੇ ਵੀ ਫਿਰ ਹੀਰੋ ਵੀ
1: ਹਾਂਜੀ ਵਾਈਟ ਪਹਿਲੀ ਗੱਲ ਹਾਂ ਵਾਈਟ ਕੱਪੜੇ ਪਾਣਗੇ ਹਨਾ
0: ਤੇ
1: ਮੈਂ ਇਹ ਸੋਚਦੀ ਹੁੰਨੀ ਲੈ ਯਾਰ ਇਹਨਾਂ ਨੇ ਇੱਕ ਤਾਂ ਨਵਾਂ ਕੱਪੜੇ ਸਵਾਏ ਖਰਾਬ ਕੀਤੇ ਉਹ ਕਿਹੜਾ ਕਿਤੇ ਬਾਅਦ ਚੋਂ ਸਹੀ ਹੋਣੇ ਆ ਵਾਈਟ ਵਾਲੇ ਉਹ ਸਪੈਸ਼ਲ ਉਸ ਫੈਸਟੀਵਲ ਦੇ ਲਈ ਹੀ ਬਣਾਉਂਦੇ ਆ
0: ਪਰ ਉੱਥੋਂ ਉਹਨਾਂ ਨੂੰ ਕੰਮ ਬਹੁਤ ਮਿਲਦਾ
1: ਅੱਛਾ
0: ਹਨਾ ਜਦੋਂ ਤੁਸੀਂ ਹੋਲੀ ਦੇ ਉੱਤੇ ਇੱਕ ਇਹੋ ਜਿਹੇ ਲੁੱਕ ਦੇ ਵਿੱਚ ਆਓਗੇ ਉੱਥੋਂ ਹੋਲੀ ਦਾ ਕੋਈ ਨਾ ਕੋਈ ਗਾਣਾ ਮਿਲ ਹੀ ਜਾਣਾ ਇੱਕ ਗਾਣਾ ਵੀ ਮਿਲ ਗਿਆ ਕਮਾਈ ਪੂਰੀ ਮੱਥੇ ਤੇ ਨੀ ਹੁੰਦਾ ਸਿਰਫ ਗੱਲਾਂ ਦੇ ਉੱਤੇ ਸਾਈਡਾਂ ਤੇ ਬਸ
1: ਇੱਥੇ ਇੱਥੇ ਬਾਹਰ ਵੀ ਸਾਡੇ ਉਹ ਜਿਆਦਾ ਸੋਫਿਸਟੀਕੇਟਡ ਵਾਲੀ ਖੇਡਦੇ ਇੱਥੇ ਜਿਹੜਾ ਫੋਟੋਜ਼ ਦੇਖਦੇ ਆ ਨਾ ਹਾਂ ਮੋਸਟਲੀ ਜਿਹੜੀਆਂ ਤਾਂ ਨਹੀਂ
0: ਤੁਸੀਂ ਉਹ ਜਿਵੇਂ ਵਾਈਟ ਜੇ ਕੱਪੜੇ ਪਾ ਕੇ ਤੇ ਐਨਕਾਂ ਐ ਅੱਖ ਤੋਂ ਥੱਲੇ ਰੱਖ ਕੇ ਹਨਾ ਉਹ ਵੀ ਛੋਟੇ ਲੈ ਉਹਦੇ ਵਾਲੀਆਂ ਗਲਾਸਿਸ ਆ ਅੱਛਾ
1: ਠੀਕ
0: ਹੈ ਮੈਂ ਤੁਹਾਨੂੰ ਦਿਖਾਣਾ ਫੋਟੋ ਤੁਸੀਂ ਕਹੋ ਕਿ ਵਾਹ ਹੋਲੀ ਤਾਂ ਇਹ ਹੁੰਦੀ ਹੈ
1: ਓਕੇ ਫਿਰ ਤੁਸੀਂ ਦੇਖੀ ਆ
0: ਸੋਫਿਸਟੀਕੇਟਿਡ ਹੋਲੀ
1: ਨਹੀਂ ਇੱਥੇ ਵੀ ਖੇਡਦੇ ਮੈਂ ਦੇਖੀਆਂ ਨਾ ਕਈਆਂ ਦੀਆਂ ਮੈਂ ਤਾਂ ਗੱਲ ਕਰ ਰਹੀ ਆ
0: ਹਾਂ
1: ਇੱਥੇ ਇੱਥੇ ਵੀ ਕਈ ਖੇਡਦੇ ਆ ਜਿਨ੍ਹਾਂ ਦੀਆਂ ਮੈਂ ਦੇਖੀਆਂ
0: ਗੋਡਿਆ ਵੇ ਤਾਂ ਇਹੋ ਜਿਹੀ ਹੋਲੀ ਵੀ ਹੁੰਦੀ
1: ਇਹੋ ਜਿਹੀ ਹੁੰਦੀ ਆ
0: ਸੋ ਤੁਸੀਂ ਕਿਹੜੀ ਹੋਲੀ ਖੇਡਦੇ ਹੋ ਭਾਈ ਤੁਸੀਂ ਆਪਣਾ ਦੱਸਿਓ ਸਾਨੂੰ ਪ੍ਰੋਗਰਾਮ ਪ੍ਰਧਾਨ ਇਲਾਕਾ ਕਿਹੜਾ ਆਪਣਾ ਦੇ ਵਿੱਚ ਅੱਜ ਮਥੁਰਾ ਵਰਿੰਦਾਵਨ ਦੀ ਗੱਲ ਕਰਾਂਗੇ ਔਰ ਫਿਰ ਤੁਸੀਂ ਕਹਿਣਾ ਤੁਸੀਂ ਐਵੇਂ ਰਿਚਰਡ ਜੀ ਬਣੀ ਜਾਂਦੇ ਹੋ ਤੇ ਮੈਂ ਇੱਥੇ ਵੀ ਗਿਆ ਹੋਇਆ ਵਰਿੰਦਾਵਨ ਦੇ
1: ਮੁਕਾਬਲੇ
0: ਪੁਰਾਣੇ ਤਾਂ ਦੋਨੋਂ ਹੀ ਨੇ ਬਟ ਮਥੁਰਾ ਥੋੜਾ ਜਿਹਾ ਸ਼ਹਿਰੀਕਰਨ ਜਿਹਾ ਵਰਿੰਦਾਵਨ ਔਨ ਦੀ ਅਦਰ ਹੈਂਡ ਤੁਸੀਂ
1: ਜਾਓ
0: ਨਹੀਂ ਉਹ ਤਾਂ ਜਮੇ ਹੀ ਉਹੀ ਗਲੀਆਂ ਨੀ ਬਣੀਆਂ ਉਹਨਾਂ ਉੱਥੇ ਦੀਆਂ ਸੇਮ ਉਹੀ ਉਹਨਾਂ ਨੇ ਰੱਖਿਆ ਹੋਇਆ
1: ਕੁਛ ਉਹਨਾਂ ਨੇ ਚੇਂਜਸ ਨਹੀਂ ਕੀਤੇ
0: ਹੁਣ ਥੋੜੇ ਜਿਹੇ ਚੇਂਜਸ ਆਉਣ ਦੀ ਗੱਲ ਹੋ ਰਹੀ ਹੈ ਪਰ ਉੱਥੋਂ ਦੇ ਲੋਕ ਵਿਰੋਧ ਕਰ ਰਹੇ ਨੇ ਜਿਹੜਾ ਵਰਿੰਦਾਵਨ ਦਾ ਮੇਨ ਸਭ ਤੋਂ ਵੱਡਾ ਸਭ ਤੋਂ ਵੱਡਾ ਨੀ ਪਰ ਜਿੱਥੇ ਵੱਡਾ ਮੰਦਰ ਇੱਕ ਤਾਂ ਸਾਈਜ਼ ਦੇ ਅਕੋਰਡਿੰਗ ਹੋ ਗਿਆ ਇੱਕ ਮਸ਼ਹੂਰ ਜਿਹਦੇ ਕਰਕੇ ਵਰਿੰਦਾਵਨ ਬਣਿਆ ਸੀ ਜਿਵੇਂ ਦਰਬਾਰ ਸਾਹਿਬ ਦੇ ਕਰਕੇ ਅੰਮ੍ਰਿਤਸਰ ਬਣਿਆ ਹੋ ਉੱਦਾਂ ਦਾ ਗੁਰੂ ਘਰ ਬਹੁਤ ਹੈਗੇ ਨੇ ਉੱਦਾਂ ਹੀ ਜਿਹੜਾ ਉੱਥੇ ਦਾ ਬਾਂਕੇ ਬਿਹਾਰੀ ਮੰਦਰ ਹੈ ਉਹ ਐਡਾ ਹਰਸਿੰਘ ਜੀ ਮਤਲਬ ਵੀ ਤੁਸੀਂ ਕਹੋਗੇ ਕਿ ਅੱਛਾ ਐਡਾ ਵੱਡਾ ਮੰਦਰ ਹੈ ਕਿੱਥੇ ਤੁਹਾਨੂੰ ਲੱਭਣਾ ਪੈਣਾ ਮਤਲਬ ਉਹ ਐਡਾ ਗਲੀਆਂ ਦੇ ਵਿੱਚ ਖੋਇਆ ਹੋਇਆ ਆਲੇ ਦੁਆਲੇ ਘਰ ਦੁਕਾਨਾਂ ਐਵੇਂ ਨੇ ਤਾਂ ਉਹਦੀ ਕੋਈ ਐਡਾ ਕੋਈ ਬਹੁਤ ਗ੍ਰੈਂਡ ਬਿਲਡਿੰਗ ਨੀ ਹੈਗੀ ਬੜੋ ਬਿਗੈਸਟ ਹੈ ਇਨਫੈਕਟ ਉਹ ਇੰਡੀਆ ਦੇ ਬਿਗੈਸਟ ਮੰਦਰ ਦੇ ਵਿੱਚੋਂ ਹੈ ਜਿੰਨਾ ਉੱਥੇ ਚੜਾਵਾ ਚੜਦਾ
1: ਅੱਛਾ
0: ਗਲੀ ਮਹੱਲਿਆਂ ਦੇ ਵਿੱਚ ਹੈ ਤੁਹਾਨੂੰ ਕਹੋਗੇ ਉਹ ਕਿੱਥੇ ਗਿਆ ਮੰਦਰ ਕਿੱਥੇ ਹੈ ਪਰ ਕਿਉਂਕਿ ਉੱਥੇ ਭੀੜ ਇੰਨੀ ਹੁੰਦੀ ਹੈ
1: ਕਿਉਂਕਿ
0: ਇਹਦੇ ਆਲੇ ਦੁਆਲੇ ਦੁਕਾਨਾਂ ਵੀ ਨੇ ਨਾ ਤੇ ਦੁਕਾਨਾਂ ਨੇ ਟੇਬਲ ਵੀ ਬਾਹਰ ਕੱਢੇ ਹੋਏ ਨੇ ਉਹ ਦੇਣ ਨੂੰ ਆਪਣੇ ਭੋਗ ਦੇਣ
1: ਹਾਂਜੀ ਬਸ ਇੱਕ ਬੰਦੇ ਜੋਗੀ ਥਾਂ ਹੀ ਆ
0: ਆਲੇ ਦੁਆਲੇ ਉਹ ਗਲੀ ਤੁਸੀਂ ਲਗਾ ਲਓ ਕਿ ਜਿਵੇਂ ਉਹ ਤੁਸੀਂ ਉੱਥੋਂ ਕੋਰੀਡੋਰ ਆਪਣਾ ਸ਼ੁਰੂ ਹੁੰਦਾ ਉਹਦਾ ਪਿਛਲਾ ਤੇ ਇੱਥੇ ਤੱਕ ਉਹ ਐਂਡ ਤੱਕ ਉਹ ਕਿੱਡੇ ਮੀਟਰ ਹੋਇਆ 50 ਮੀਟਰ ਜਵਾਕਾਂ ਨੂੰ ਐ ਚੱਕ ਲੋ ਕਿਉਂਕਿ ਨਹੀਂ ਤੇ ਸਾਹ ਘੁੱਟ ਜਾਂਦਾ। ਤੇ ਹੁਣ ਉਹ ਗਵਰਨਮੈਂਟ ਕੀ ਕਹਿ ਰਹੀ ਹੈ ਕਿ ਉਹ ਬਾਂਕੇ ਬਿਹਾਰੀ ਮੰਦਿਰ ਦੇ ਲਈ ਉਹ ਦੁਕਾਨਾਂ ਦੁਕਾਨਾਂ ਤੋੜਨੀਆਂ ਨੇ ਤੇ ਉਹ ਚੌੜਾ ਕਰਨਾ ਤੇ ਵਧੀਆ ਬਣਾਉਣਾ। ਜਿਵੇਂ ਇੱਥੇ ਆਹ ਕਿਹੜਾ ਕੀਤਾ ਸੀਗਾ, ਅਯੋਧਿਆ ਦਾ ਕੀਤਾ ਸੀ, ਅਯੋਧਿਆ ਦਾ ਕੋਰੀਡੋਰ ਉਹਨਾਂ ਨੇ ਵੱਡਾ ਬਣਾਇਆ ਨਾ। ਆਹ ਜਿਹੜਾ ਕੋਰੀਡੋਰ ਵਾਲਾ ਸਿਸਟਮ ਹੈ ਨਾ, ਇਹ ਮੇਰੇ ਪਰਸਨਲੀ ਮੈਨੂੰ ਨਹੀਂ ਜਚਦਾ। ਜਿਵੇਂ ਅੰਮ੍ਰਿਤਸਰ ਬਣਾਤਾ,
1: ਬਣਾ ਤਾਂ
0: ਦਿੱਤਾ, ਠੀਕ ਹੈ, ਉਹ ਖੁੱਲਾ ਕਰਤਾ, ਸੋਹਣਾ ਲੱਗਦਾ ਹੈਗਾ, ਔਥੈਂਟਿਸਿਟੀ ਨਹੀਂ ਰਹੀ ਵੀ ਉਦੋਂ ਕਹਿ ਜਾ,
1: ਉਦੋਂ ਕਿਹੋ ਜਿਹਾ
0: ਸਨ 1700 ਚ ਅੰਮ੍ਰਿਤਸਰ ਕਹਿ ਜਾ ਸੀ, ਹਨਾ, ਜਾਂ 1000 ਦੇ ਵਿੱਚ ਬ੍ਰਿਜ ਕਹਿ ਜਾ ਸੀ। ਸੋ ਉਹ ਔਥੈਂਟਿਸਿਟੀ ਖਤਮ ਹੋ ਗਈ। ਪਰ ਉਹੀ ਹੈ ਫਿਰ ਉੱਥੇ ਬਹਿਸ ਹੁੰਦੀ ਹੈ ਵੀ ਤੁਹਾਨੂੰ ਡਿਵੈਲਪਮੈਂਟ ਚਾਹੀਦੀ ਹੈ, ਸੇਫਟੀ ਚਾਹੀਦੀ ਹੈ, ਜਾਂ ਫਿਰ ਤੁਹਾਨੂੰ ਅਥੈਂਟਿਸਿਟੀ ਚਾਹੀਦੀ ਹੈ ਤੇ ਹਨਾ ਥੋੜਾ ਜਿਹਾ ਲੈਸ ਸੇਫ
1: ਐਨਵਾਇਰਨਮੈਂਟ ਚਾਹੀਦਾ। ਕਿ ਉਹ ਰੂਲ ਨਹੀਂ ਨਾ ਇੰਪਲੀਮੈਂਟ ਹੋ ਸਕਦੇ ਜੇ ਉਹਨੂੰ ਉਦਾਂ ਹੀ ਰੱਖਣਾ, ਜਾਂ ਤਾਂ ਫਿਰ ਕੁਝ ਹੋਵੇ ਕਿ ਐਨੀ ਕਰਾਊਡ ਇਦਾਂ ਦਾ ਕੁਝ ਨਾ ਕੁਝ।
0: ਲੱਕੀਲੀ ਅੱਜ ਪਤਾ ਨਹੀਂ, ਮੈਂ ਸੁਣਿਆ ਨਹੀਂ, ਪਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਿਓ। ਪਰ ਅੱਜ ਤੱਕ ਕਦੇ ਕੋਈ ਐਕਸੀਡੈਂਟ ਹੋਇਆ ਨਹੀਂ ਉੱਥੇ।
1: ਓਕੇ, ਹਾਂ ਵੀ ਐਨੀ ਕਰਾਊਡ,
0: ਜਾਂ ਹੋਇਆ ਹੋਊਗਾ ਤਾਂ ਰਿਪੋਰਟ ਨਹੀਂ ਹੋਇਆ,
1: ਨਹੀਂ ਕਰਦੇ ਨਹੀਂ ਹੋਊਗਾ।
0: ਜੇ ਰਿਪੋਰਟ ਹੋਇਆ ਉਹ ਤਾਂ ਸਾਨੂੰ ਨਹੀਂ ਸੁਣਿਆ। ਪਰ ਅੱਜ ਤੱਕ ਕਦੇ ਕੋਈ ਉੱਡਾ, ਮਤਲਬ ਤੁਸੀਂ ਐਡੇ ਉਹ ਮਤਲਬ ਉਹਦੇ ਸੁਣੀਆਂ ਹੋਣਗੀਆਂ ਵੀ ਭੀੜ ਦੀਆਂ ਖਬਰਾਂ ਵੀ ਇੱਥੇ, ਜਿਵੇਂ ਉਹਦਾ ਵੀ ਸੁਣਿਆ ਹੋਊਗਾ ਤੁਸੀਂ, ਆਪਣਾ ਕਿਹੜਾ ਹੁੰਦਾ ਕੁੰਭ ਦਾ ਮੇਲਾ, ਉੱਥੇ ਵੀ ਭਗਦੜ ਮੱਚ ਗਈ, ਸਾਊਥ ਚ ਵੀ ਮੱਚ ਜਾਂਦੀ ਹੈ, ਸਬਰੀਮਾਲਾ ਦੇ ਮੰਦਰ ਚ ਮੱਚ ਗਈ, ਵਰਿੰਦਾਵਨ ਚ ਨੀ ਅੱਜ ਤੱਕ ਕਦੇ ਭਜਦੜ ਮੱਚੀ। ਸੋ ਇਹ ਇੱਥੇ ਅਦਰਵਾਈਜ਼ ਉਹ ਮੰਦਰਾਂ ਦਾ ਸ਼ਹਿਰ ਹੈਗਾ। ਤੇ ਵਰਿੰਦਾਵਨ ਜਦੋਂ ਤੁਸੀਂ ਗਲੀਆਂ ਦੇ ਵਿੱਚੋਂ ਗੁਜ਼ਰਦੇ ਹੋ ਤੇ ਤੁਹਾਨੂੰ ਕਿਤੋਂ ਵੀ ਗਾਂ ਨਿਕਲਦੀ ਦਿਖ ਜੂ,
1: ਤੁਹਾਨੂੰ
0: ਗਲੀਆਂ ਦੇ ਵਿੱਚੋਂ ਆਹ ਬਿਸਕਿਟ ਵਾਲੇ ਬਾਬਾ ਜੀ ਦਿਖ ਜਾਣਗੇ,
1: ਅੱਛਾ,
0: ਅਨੁਰੁੱਧਾਚਾਰਿਆ ਦਿਖ ਜਾਣਗੇ, ਹਨਾ, ਫਿਰ ਉਹ ਦਿਖ ਜਾਣਗੇ, ਉਹ ਤਿਲਕ ਆਪਣੇ ਕਿਹੜੇ ਨੇ,
1: ਆਪਾਂ ਗੱਲ ਕਰ ਰਹੇ ਸੀ,
0: ਮਤਲਬ ਸਾਰੇ ਜਿੰਨੇ ਹੈਗੇ ਨੇ ਵਰਿੰਦਾਵਨ ਦੇ ਵਿੱਚ ਟੌਪ ਦੇ ਬਾਬੇ ਸਾਰੇ ਉੱਥੇ ਬੈਠੇ ਨੇ, ਹਰ ਇੱਕ ਜਗ੍ਹਾ ਤੇ ਉਹਨਾਂ ਦਾ ਆਸ਼ਰਮ ਹੈ, ਹਨਾ, ਤੇ ਗਲੀਆਂ ਸਾਰੀਆਂ ਤੰਗ ਭੀੜੀਆਂ, ਉਹਨਾਂ ਚ ਛੋਟੇ ਛੋਟੇ ਜੇ ਉਹ ਚੱਲਦੇ ਨੇ ਰਿਕਸ਼ਾ ਜੇ ਚੱਲਦੇ ਨੇ, ਪੈਦਲ ਵਾਲੇ ਨੀ,
1: ਸਿੰਗਲ ਬੰਦੇ ਵਾਲੇ, ਹਾਂ,
0: ਆਟੋ ਰਿਕਸ਼ਾ ਜੇ ਛੋਟੇ ਛੋਟੇ ਜੇ, ਹਾਂ, ਚਾਰ ਕ ਬੰਦੇ ਬਹਿ ਜਾਂਦੇ ਨੇ ਪਰ ਉਹ ਤਿੰਨ ਦੰਦੇ ਨੇ ਤੇ 6 ਵੀ ਬਹਿ ਜਾਂਦੇ।
1: ਅੱਛਾ,
0: ਮਤਲਬ ਡਰਾਈਵਰ ਦੇ ਆਲੇ ਦੁਆਲੇ ਵੀ 2 ਬਹਿ ਜਾਂਦੇ,
1: ਡਰਾਈਵਰ ਤਾਂ ਵਿਚਾਰਾ ਐ ਹੋ ਕੇ ਬੈਠਾ ਹੁੰਦਾ ਕੁਕੜੀ ਜੀ ਬਣ ਕੇ,
0: ਨਹੀਂ ਡਰਾਈਵਰ ਉਹ ਹੈਗੇ ਹੀ ਕੁਕੜੇ ਜਿਹੇ ਨੇ ਉੱਤੇ, ਸਾਰੇ ਹੀ ਸੁਕੜੇ ਜਿਹੇ ਬੰਦੇ ਨੇ, ਹਨਾ, ਹਾਂ, ਤੇ ਸਕੂਲਾਂ ਦੇ ਬੱਚੇ ਵੀ ਉਦਾਂ ਹੀ ਤਿਲਕ ਲਗਾ ਕੇ ਸਵੇਰੇ ਜਾਂਦੇ ਨੇ ਸਾਰੇ, ਮਤਲਬ ਸਕੂਲ ਜਾਂਦੇ, ਹਰ ਇੱਕ ਗਲੀ ਦੇ ਵਿੱਚ ਮੰਦਰ ਹੈ, ਹਨਾ, ਤੇ ਤੁਸੀਂ ਮੰਦਰ ਦੀ ਘੰਟੀਆਂ ਦੇ ਨਾਲ ਸਵੇਰੇ ਉੱਠਣਾ, ਬੜਾ ਡਿਫਰੈਂਟ ਜਿਹਾ ਮਾਹੌਲ ਹੈ, ਬਹੁਤ ਐਂਸ਼ੀਅੰਟ ਸਿਟੀ ਹੈ, ਜਮਾ ਹੀ ਉਹਨਾਂ ਨੇ ਉਦਾਂ ਹੀ ਰੱਖਿਆ ਹੋਇਆ। ਜੇ ਸਾਨੂੰ ਲੱਗਦਾ ਹੈ ਕਿ ਜਿੱਦਾਂ ਸ਼੍ਰੀ ਕ੍ਰਿਸ਼ਨ ਨਗਰੀ ਕਹਿੰਦੇ ਹੁੰਦੇ ਨੇ ਵਰਿੰਦਾਵਨ ਨੂੰ, ਜੇ ਉਦੋਂ ਏਦਾਂ ਦਾ ਸੀਗਾ ਤਾਂ ਉਦਾਂ ਦਾ ਹੀ ਹੈ,
1: ਏਦਾਂ ਦਾ ਹੀ ਹੈ,
0: ਮਤਲਬ ਇਹ ਉੱਥੇ ਦੀ ਫੀਲਿੰਗ ਹੈਗੀ। ਬਾਕੀ
1: ਹਾਂ ਵੀ ਮਤਲਬ ਤੁਸੀਂ ਉਹ ਫੀਲ ਕਰਦੇ ਹੋ ਇੱਕ ਪੁਰਾਣਾ ਜਿਹੜਾ ਤੁਸੀਂ ਸਮੇਂ ਚ ਜਾਣਾ ਚਾਹੁੰਦੇ ਹੁੰਦੇ ਹੋ, ਜਿੱਦਾਂ ਆਪਾਂ ਸੁਣੀਦਾ ਆ, ਸਾਡਾ ਮੇਨ ਤਾਂ ਐਕਸਪੀਰੀਅੰਸ ਇਹੀ ਕਰਨਾ ਚਾਹੁੰਦੇ ਹੁੰਦੇ ਆ ਕਿ ਉਹ ਤੁਹਾਨੂੰ ਐਂਸ਼ੀਅੰਟ ਟਾਈਮ ਦੇ ਵਿੱਚ ਤੁਹਾਨੂੰ ਮੈਮਰੀਜ਼ ਦੇ ਵਿੱਚ ਲੈ ਜਾਏ, ਇੱਕ ਤੁਸੀਂ ਤੁਹਾਡੀ ਇਮੈਜੀਨੇਸ਼ਨ ਹੁੰਦੀ ਆ ਜੋ ਅਸੀਂ ਸੁਣਦੇ ਆ ਪੜ੍ਹਦੇ ਆ, ਤੇ ਉਦਾਂ ਦਾ ਵੀ ਉਹ ਜਸਟਿਸ ਕਰਦੀ ਆ ਜਗ੍ਹਾ ਤੋਂ, ਜਿੱਦਾਂ ਹੁਣ ਜਿਹੜੀ ਨਿਊ ਡਿਵੈਲਪਮੈਂਟ ਆਪਾਂ ਕਰ ਦਿੰਦੇ ਹਾਂ ਤੁਹਾਨੂੰ ਨਹੀਂ ਉਹੋ ਜਿਹੀ
0: ਹੋਈ ਹੈ, ਡਿਵੈਲਪਮੈਂਟ ਵੀ ਹੋਈ ਹੈ, ਜਿਵੇਂ ਕਿਤੇ ਕਿਤੇ ਸੜਕਾਂ ਵੀ ਬਣੀਆਂ ਹੋਈਆਂ। ਇੱਕ ਰਾਧਾ ਮੰਦਰ ਹੈ ਟੌਪ, ਹਾਂ, ਮਤਲਬ ਉਹ ਮੰਦਰ ਘੱਟ, ਉਹ ਟੂਰਿਸਟ ਡੈਸਟੀਨੇਸ਼ਨ ਜ਼ਿਆਦਾ ਹੈ।
1: ਓਕੇ,
0: ਉਹ
1: ਨਵਾਂ ਬਣਿਆ ਹੋਇਆ,
0: ਹਾਂ,
1: ਪਰ ਉੱਥੇ ਉਹਨਾਂ ਨੇ ਪੀੜੀਆਂ ਗਲੀਆਂ ਚ ਹੀ ਬਣਾਇਆ ਜਾਂ ਆਸੇ ਪਾਸੇ
0: ਬਣਾਇਆ, ਪ੍ਰੋਪਰ ਸੜਕ ਤੇ ਬਣਿਆ ਹੋਇਆ, ਬਟ ਵੈਸੇ ਸੜਕ ਵੀ ਇੰਨੀ ਧੱਕੇ ਦੇ ਨਾਲ ਭਰੀ ਹੋਈ ਰਹਿੰਦੀ ਹੈ ਉਹ। ਤੇ ਉਹ ਮੰਦਰ ਦੀ ਲਾਈਟਿੰਗ ਐਵਰੀ ਡੇ ਡਿਫਰੈਂਟ ਹੈ ਕਹਿੰਦੇ,
1: ਓ ਅੱਛਾ,
0: ਹਾਂ, ਔਰ ਇੰਨੀਆਂ ਮਲਟੀ ਕਲਰ ਲਾਈਟ ਨੇ, ਆਪਣੇ ਜਿਹੜਾ ਵਿਵਿਡ ਸ਼ੋਅ ਹੈ ਉਹ ਤਾਂ ਕੁਛ ਵੀ ਨਹੀਂ ਉਹਦੇ ਅੱਗੇ।
1: ਅੱਛਾ,
0: ਹਾਂ, ਉਹ ਮੰਦਰ ਦੀ ਜੋ ਲਾਈਟ ਐਂਡ ਸਾਊਂਡ ਸ਼ੋਅ ਹੁੰਦੇ ਨੇ ਐਵਰੀ ਡੇ, ਬਹੁਤ ਸੋਹਣਾ, ਬਹੁਤ ਹੀ ਔਰ ਬਹੁਤ ਗ੍ਰੈਂਡ ਬਣਿਆ ਹੋਇਆ,
1: ਨਾਈਸ,
0: ਤੇ ਬੜੀਆਂ, ਮਤਲਬ ਹਰ ਇੱਕ ਜਗ੍ਹਾ ਤੇ ਤੁਹਾਨੂੰ ਫੋਟੋ ਖਿੱਚਣ ਦਾ ਮੌਕਾ ਮਿਲੂਗਾ।
1: ਓਕੇ,
0: ਵੀ ਅੱਛਾ ਐਂਟਰੀ ਤੇ ਵੀ ਫੋਟੋ ਲੈ ਲਵਾਂ, ਥੋੜੀ ਜਿਹੀ ਅੱਗੇ ਗਏ ਇੱਥੇ ਵੀ ਫੋਟੋ ਲੈ ਲਵਾਂ,
1: ਤੁਹਾਨੂੰ ਅਲੱਗ ਅਲੱਗ,
0: ਉਹਨਾਂ ਨੇ ਇੰਨੀਆਂ ਚੀਜ਼ਾਂ ਕ੍ਰੀਏਟ ਕੀਤੀਆਂ ਹੋਈਆਂ ਨੇ ਨਾ ਮੰਦਰ ਦੇ ਅੰਦਰ ਵੜਨ ਤੱਕ, ਝਾਕੀਆਂ ਬਣਾਈਆਂ ਹੋਈਆਂ ਆ, ਕਦੇ ਕਿਤੇ ਕੁਛ ਹੈ, ਕਿਤੇ ਲਾਈਟ ਐਂਡ ਸਾਊਂਡ ਸ਼ੋਅ ਹੈ, ਕਿਤੇ ਪਾਰਕ ਹੈ, ਕਿਤੇ ਕੁਛ ਹੈ, ਵੈਰੀ ਡਿਫਰੈਂਟ।
1: ਉਹ ਤਾਂ ਫਿਰ ਸ਼ਾਮ ਨੂੰ ਜ਼ਿਆਦਾ,
0: ਸ਼ਾਮ ਦਿਨ ਚ ਵੀ ਸੋਹਣਾ, ਦਿਨ ਚ ਉਹਦੀ ਬਿਲਡਿੰਗ ਸੋਹਣੀ ਲੱਗਦੀ ਹੈ,
1: ਠੀਕ ਹੈ।
0: ਸ਼ਾਮ ਨੂੰ ਤੁਹਾਨੂੰ ਬਿਲਡਿੰਗ ਨਹੀਂ ਦਿਖਣੀ, ਪਰ ਸ਼ਾਮ ਨੂੰ ਤੁਹਾਨੂੰ
1: ਜਿਹੜਾ ਲੇਜ਼ਰ ਸ਼ੋਅ ਰਾਤ ਨੂੰ ਚੱਲਦਾ,
0: ਈਵਨਿੰਗ ਜੇ ਚ ਜਾਵੇ ਵੀ ਜਦੋਂ ਸੂਰਜ ਢਲਣ ਲੱਗਦਾ, ਉਹ ਤੋਂ ਥੋੜਾ ਅੱਧਾ ਇੱਕ ਘੰਟਾ ਪਹਿਲਾਂ, ਪਰ ਭੀੜ ਵੀ ਸਾਰੀ ਉਸੇ ਟਾਈਮ ਪੈਂਦੀ ਹੈ।
1: ਸਹੀ ਹੈ,
0: ਉੱਥੇ ਨਹੀਂ ਫਿਰ ਕੋਈ ਬੰਦੇ ਦਾ ਹਿਸਾਬ ਹੈਗਾ ਕਿਹੜਾ ਬੰਦਾ। ਇੱਕ ਪ੍ਰੇਮ ਮੰਦਿਰ ਹੈ ਉੱਥੇ ਦਾ, ਤੇ ਰਾਧਾ ਵੱਲਭ ਮੰਦਿਰ ਹੈ,
1: ਤੇ
0: ਇੱਕ ਉਹ ਮੰਦਿਰ ਵੀ ਹੈ ਬਰਸਾਨਾ।
1: ਅੱਛਾ,
0: ਇੱਕ ਗਾਣਾ ਬੜਾ ਮਸ਼ਹੂਰ ਹੋਇਆ ਸੀ, ਰਾਧੇ ਰਾਧੇ ਰਾਧੇ ਬਰਸਾਨੇ ਵਾਲੀ, ਬੜਾ ਚੱਲਿਆ ਸੀਗਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ,
0: ਉਹ ਗਾਣਾ ਓਕੇ 17 ਮਿੰਟ ਦਾ ਸੀਗਾ।
1: ਮੰਦਿਰ ਤੇ ਬਣਿਆ ਹੋਇਆ ਬਰਸਾਨਾ,
0: ਬਰਸਾਨਾ ਬੇਸਿਕਲੀ ਕਹਿੰਦੇ ਨੇ ਕਿ ਜਿਹੜੇ ਰਾਧਾ ਜੀ ਸੀ ਉਹ ਬਰਸਾਨੇ ਦੇ ਸੀ।
1: ਓਕੇ, ਠੀਕ ਹੈ।
0: ਕ੍ਰਿਸ਼ਨ ਜੀ ਉੱਥੇ ਸੀਗੇ, ਸੋ ਉਹਨਾਂ ਦੇ ਪੇਕੇ ਕਹਿ ਲੈਂਦੇ ਨੇ,
1: ਠੀਕ ਹੈ।
0: ਤੇ ਬਰਸਾਨੇ ਦਾ ਜਿਹੜਾ ਮੰਦਿਰ ਹੈ ਉਹਦੇ ਲਈ ਤੁਸੀਂ ਮੇਰੇ ਮਤਲਬ ਉੱਥੇ ਬੈਸਟ ਇਹ ਰਹਿੰਦਾ ਕਿਉਂਕਿ ਉਹ ਪਹਾੜੀ ਜੀ ਤੇ ਆ, ਉੱਤੇ ਜਾ ਕੇ ਡਰਾਈ ਪਹਾੜੀ ਆ ਉਹ, ਸੋ ਉੱਥੋਂ ਬੱਸਾਂ ਚੱਲਦੀਆਂ ਨੇ। ਤੁਸੀਂ ਥੱਲੇ ਕਾਰ ਪਾਰਕ ਦੇ ਵਿੱਚ ਆਪਣੀਆਂ ਗੱਡੀਆਂ ਲਗਾ ਦੋ, ਫਿਰ ਬੱਸਾਂ ਤੁਹਾਨੂੰ ਲੈ ਕੇ ਜਾਣਗੀਆਂ। ਜੇ ਤੁਸੀਂ ਆਪਣੀ ਗੱਡੀ ਲੈ ਵੀ ਗਏ ਸਪੈਸ਼ਲ ਪਰਮਿਟ ਤੇ ਐਕਸਟਰਾ ਫੀਸ ਦੇ ਕੇ, ਫਿਰ ਤੁਸੀਂ ਫਸ ਜਾਓਗੇ।
1: ਓਕੇ,
0: ਕਿਉਂਕਿ ਪ੍ਰਾਇਓਰਿਟੀ ਬੱਸਾਂ ਨੂੰ ਹੈ।
1: ਓਕੇ, ਅੱਛਾ, ਹਾਂ, ਪੇ ਆਪਣੇ ਵੀ
0: ਪ੍ਰਾਈਵੇਟ ਗੱਡੀਆਂ ਦੀ ਪ੍ਰਾਇੋਰਿਟੀ ਨਹੀਂ ਹੈ,
1: ਪਹਿਲਾਂ ਹੀ ਕਰਾਊਡਡ ਹੈਗਾ।
0: ਹਾਂ, ਕਾਫੀ ਥੱਲੇ ਤੁਸੀਂ ਉੱਥੇ ਲਗਾ ਦਿਓ, ਪਰ ਜਦੋਂ ਤੁਸੀਂ ਇਹੋ ਜਿਹੀਆਂ ਥਾਵਾਂ ਤੇ ਜਾਣਾ ਹੁੰਦਾ ਨਾ, ਧਾਰਮਿਕ ਥਾਵਾਂ ਤੇ, ਫੇਰ ਬੰਦਾ NRI ਪਣਾ ਛੱਡ ਕੇ ਜਾਵੇ।
1: ਹਾਂ, ਨਹੀਂ ਉਹ ਤਾਂ ਨਹੀਂ,
0: ਫੇਰ ਉੱਥੇ ਸੋਫਿਸਟੀਕੇਸ਼ਨ ਨਹੀਂ, ਫੇਰ ਤਾਂ ਉੱਥੇ ਸਵੈਟੋ ਸਵੈਟੀ ਹੋ ਜਾਂਦੇ ਆ ਤੁਸੀਂ।
1: ਉਹ ਹੋ ਹੀ ਜਾਂਦਾ, ਉਹ ਮੈਨੂੰ ਲੱਗਦਾ ਤੁਸੀਂ ਜੇ ਜਾਣੇ ਹੋ ਉਹ ਤਾਂ ਸਿਰਫ ਜਿਹੜੇ ਨਾਲ ਦੇ, ਜੇ ਤੁਹਾਡੇ ਕਿਤੇ ਹੋਣਗੇ ਉਹਨਾਂ ਸਾਹਮਣੇ, ਜਿਹੜੇ ਕਰਦੇ ਵੀ ਹੋਣਗੇ ਉਹ ਸ਼ੋਅ ਆਫ ਉਹਨਾਂ ਸਾਹਮਣੇ ਹੋਣਾ, ਬਾਕੀ ਆਮ ਕਰਾਊਡ ਸਾਹਮਣੇ ਨਹੀਂ ਤੁਹਾਡਾ ਸ਼ੋਅ ਆਫ ਚੱਲਦਾ,
0: ਥੋੜਾ ਨਿਕਲ ਜਾਂਦਾ ਦੀ ਮੂਮੈਂਟ ਯੂ ਐਂਟਰ ਮਥੁਰਾ, ਤੁਹਾਡਾ ਉੱਥੇ ਨਿਕਲ ਜਾਣਾ। ਫੇਰ ਜਦ ਤੱਕ ਤੁਸੀਂ ਵ੍ਰਿੰਦਾਵਨ ਜਾਣਾ ਤਾਂ ਖਤਮ, ਬਰਸਾਨੇ ਜਾਂਦੇ ਜਾਂਦੇ ਤਾਂ ਤੁਸੀਂ ਆਪ ਤਿਲਕ ਲਗਾ ਕੇ ਮੁੜੋਗੇ।

0: ਕਰਦੇ ਨੇ ਉਹ ਇੰਡੀਅਨ ਪੰਡਤ ਨਹੀਂ ਕਰਦੇ ਉਹ ਹਾਂ ਉਹ ਜਿਹੜੇ ਆਹ ਇਸਕੋਨ ਹੀ ਆ ਸ਼ਾਇਦ ਉਹ ਉੱਥੇ ਜਿੱਥੋਂ ਆਹ ਕਦੇ ਕੋਈ ਅਮੈਰੀਕਨ ਆ ਗਿਆ ਕਦੇ ਕੋਈ ਉਹ ਜਿਹੜੇ ਕਈ ਕਈ ਸਾਲਾਂ ਤੋਂ ਉੱਥੇ ਰਹਿ ਰਹੇ ਨੇ ਉਹ ਫਿਰ ਹੌਲੀ ਹੌਲੀ ਟ੍ਰੇਨਡ ਹੋ ਰਹੇ ਨੇ ਅਪ ਹੋ ਰਹੇ ਨੇ ਉਹਨਾਂ ਦੇ ਸਿੰਗਿੰਗ ਸਕਿੱਲਸ ਤੁਸੀਂ ਮਤਲਬ ਉਹ ਕਹੋਗੇ ਨੱਚਣਾ ਯਾਰ ਇੱਥੇ ਔਰ ਉੱਥੇ ਇਸਕੋਨ ਮੰਦਿਰ ਚ ਆਜ਼ਾਦੀ ਵੀ ਹੈ ਤੁਹਾਨੂੰ ਇਸਕੋਨ ਮੰਦਿਰ ਦੁਨੀਆਂ ਭਰ ਦੇ ਵਿੱਚ ਜਿੱਥੇ ਵੀ ਹੈਗੇ ਨੇ ਉਹ ਟਿਪੀਕਲ ਮੰਦਰਾਂ ਵਰਗੇ ਨੀ ਹੈਗੇ ਹਨਾ ਉੱਥੇ ਤੁਸੀਂ ਜਿੱਥੇ ਤੁਹਾਡਾ ਮੂਡ ਕਰਦਾ ਨੱਚ ਲਓ ਉਹ ਤਾਂ ਕਹਿੰਦੀ ਇਹ ਨੇ ਨਾ ਤੁਸੀਂ ਜਦੋਂ ਆਪਾਂ ਸੜਕਾਂ ਤੇ ਵੀ ਦੇਖਿਆ ਜਦੋਂ ਇਹਨਾਂ ਦੀਆਂ ਨਿਕਲਦੀਆਂ ਹੁੰਦੀਆਂ ਨੇ ਝਾਕੀਆਂ ਜੀ ਹਨਾ ਨੱਚਣ ਲੱਗ ਜਾਂਦੇ ਨੇ ਜਿੱਥੇ ਨੱਚਣਾ ਨੱਚੋ ਉਹੀ ਤੁਹਾਡੇ ਅੰਦਰ ਦੀ ਗੱਲ ਜਿਹੜੀ ਤੁਸੀਂ ਕਹਿ ਰਹੇ ਸੀ ਸੋ ਉਹ ਤੁਹਾਨੂੰ ਉੱਥੇ ਜਾ ਕੇ ਸੋ ਡਿਫਰੈਂਟ ਡਿਫਰੈਂਟ ਚੀਜ਼ਾਂ ਇੱਥੇ ਤੁਹਾਨੂੰ ਮਿਲਣਗੀਆਂ ਤੇ ਦਿਸ ਇਜ਼ ਵਰਿੰਦਾਵਨ ਫਰੋਮ ਮੀ ਮਥੁਰਾ ਦੇ ਬਾਰੇ ਜ਼ਿਆਦਾ ਤੁਸੀਂ ਦੱਸਿਓ ਮਥੁਰਾ ਤਾਂ ਅਸੀਂ ਪੇੜੇ ਹੀ ਲੈਣ ਗਏ ਸੀਗੇ ਜ਼ਿਆਦਾ ਕੁਛ ਨਹੀਂ ਗਏ
1: ਮਥੁਰੇ ਦੇ ਪੇੜੇ ਮੈਨੂੰ ਆਹ ਹੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਜਦੋਂ ਤੱਕ ਤੁਸੀਂ ਉੱਥੋਂ ਨਿਕਲੂਗੇ ਤੁਸੀਂ ਤਾਂ ਆਪਣਾ ਆਪ ਤਿਲਕ ਲਗਾਉਣ ਵਾਲੇ ਹੋ ਜਾਣੇ ਬਟ ਮੈਂ ਉਹੀ ਸੋਚ ਰਹੀ ਸੀਗੀ ਕਿ ਆਪਣਾ ਚਲੋ ਜੇ ਰਿਲੀਜੀਅਸ ਪਲੇਸ ਆਪਣੇ ਕੋਲ ਗੱਲ ਹਮੇਸ਼ਾ ਕਰਦੇ ਹੁੰਦੇ ਕਿ ਆਪਣੇ ਇੰਡੀਆ ਆਪਣੇ ਕੋਲ ਇੰਨਾ ਰਿਚ ਕਲਚਰ ਹੈਗਾ ਆ ਹਨਾ ਸੋ ਉੱਥੇ ਜਦੋਂ ਜਾਂਦੇ ਹੋ ਬੰਦਾ ਉਹੀ ਇੱਕ ਉਹ ਵਾਲੇ ਵਰਲਡ ਦੇ ਵਿੱਚ ਤਾਂ ਗਵਾਚ ਹੀ ਜਾਂਦਾ ਹੈ ਕਿ ਤੁਹਾਨੂੰ ਅੱਗੇ ਪਿੱਛੇ ਕੀ ਹੋ ਰਿਹਾ ਤੁਸੀਂ ਭੁੱਲ ਜਾਂਦੇ ਹੋ ਹਨਾ ਇਹੀ ਤੁਹਾਡਾ ਮੋਟਿਵ ਵੀ ਇਹੀ ਹੁੰਦਾ ਕਿ ਜਦੋਂ ਤੁਸੀਂ ਗਏ ਹੋ ਉੱਥੇ ਉਸ ਟਾਈਮ ਦੇ ਲਈ ਤੁਸੀਂ ਤੁਹਾਡੇ ਅੱਗੇ ਪਿੱਛੇ ਕੀ ਹੋ ਰਿਹਾ ਸਾਰਾ ਕੁਛ ਭੁੱਲ ਜਾਓ
0: ਤੁਹਾਨੂੰ ਆਲੇ ਦਾਲੇ ਦੇ ਲੋਕਾਂ ਨੇ ਭੁੱਲਣ ਲਾ ਦੇਣਾ
1: ਹਾਂ ਨਾ ਤੇ ਉਹ ਨਹੀਂ ਹੁੰਦਾ ਫੋਨ ਫਾਨ ਵੈਸੇ ਤੁਹਾਡੇ ਬੰਦ ਹੁੰਦੇ ਸਾਰਾ ਕੁਛ ਹੁੰਦਾ ਐਂਡ ਬੰਦਾ ਉੱਥੇ ਬਸ ਇਹੀ ਸੋਚਦਾ ਹੁੰਦਾ ਕਿ ਛੱਡੋ ਦੀਨ ਦੁਨੀਆ ਇੱਥੇ ਹੀ ਆ ਜਾਓ ਹਨਾ ਕੀ ਰੱਖਿਆ ਆ
0: ਬਹੁਤ ਰਹਿੰਦੇ
1: ਕੀ ਰੱਖਿਆ
0: ਬਹੁਤ ਜਾਣੇ ਰਹਿ ਪੈਂਦੇ
1: ਹਾਂ ਵੀ ਉਹੀ ਹੈ ਵੀ ਖਾਣਾ ਫਿਰ ਜਿਹੜੀ ਅਸੀਂ ਅਸਲ ਜਿਹੜੀ ਗੱਲ ਹੁੰਦੀ ਆ ਆਪਣੀ ਵੀ ਖਾਣੀ ਤਾਂ ਰੋਟੀ ਆ ਹਨਾ ਰੋਟੀ ਇੱਕ ਛੱਤ ਚਾਹੀਦੀ ਆ ਉਹ ਇੱਥੇ ਮਿਲ ਰਹੀ ਆ ਨਾ ਤੋ ਬੰਦਾ ਮਤਲਬ ਉਹ ਪੂਰਾ ਐਕਸਟ੍ਰੀਮ ਪੁਆਇੰਟ ਤੇ ਪਹੁੰਚ ਜਾਂਦਾ
0: ਕਿਉਂਕਿ ਉੱਥੇ ਜਾ ਕੇ ਉਹੀ ਤੁਹਾਡੀ ਗੱਲ ਠੀਕ ਹੈ
1: ਉੱਥੇ ਜਾ ਜਿਹੜੀ ਚਾਹੀਦੀ ਹੁੰਦੀ ਬੰਦੇ ਨੂੰ ਮਿਲ ਜਾਂਦੀ
0: ਉੱਥੇ ਜਾ ਕੇ ਸ਼ਾਂਤੀ ਕਹਿ ਲੋ ਜਾਂ ਉੱਥੇ ਜਾ ਕੇ ਇੱਕ ਜਿਵੇਂ ਐਂਡ ਹੋ ਜਾਂਦਾ
1: ਹਾਂ
0: ਵੀ ਅੱਛਾ ਵੀ ਆਹੀ ਸਾਰੀ ਸੀਗੀ ਦੌੜ ਚੱਲ ਫਿਰ ਦੌੜ ਤਾਂ ਮੇਰੀ ਮੁੱਕ ਗਈ ਇੱਥੇ ਤਾਂ ਮੈਂ ਆ ਹੀ ਗਿਆ ਹੁਣ ਕੀ ਕਰਨਾ ਅੱਗੇ ਜਾ ਕੇ ਹਨਾ
1: ਸਹੀ ਹੈ ਹਾਂ
0: ਸੋ ਉਹ ਵਾਲੀ ਫੀਲਿੰਗ ਉੱਥੇ ਆ ਜਾਂਦੀ ਹੈਗੀ ਹੈ ਕਿ ਔਰ ਫਿਰ ਤੁਸੀਂ ਉਹ ਜਿਹੜੀ ਮਟੀਰੀਅਲਿਜ਼ਮ ਹੈ ਉਹਦੇ ਤੋਂ ਆਪਣੇ ਆਪ ਨੂੰ ਡਿਟੈਚ ਕਰਨ ਲੱਗ ਜਾਂਦਾ ਕਿ ਯਾਰ ਫਿਰ ਉਹਨਾਂ ਹੀ ਗੱਲਾਂ ਦੇ ਵਿੱਚ ਉਲਝਣਾ ਉੱਥੇ ਫਿਰ ਖੱਜਲ ਖੁਆਰ ਹੋਣਾ ਐਵੇਂ ਫਾਈਨ ਭਰਨੇ ਨੇ ਕਰਜ਼ੇ ਕਰਨੇ ਨੇ ਕਦੇ ਮੋਰਟਗੇਜ ਦੇ ਦਿਓ ਜੀ ਕਦੇ ਇਹ ਦੇ ਦਿਓ ਜੀ ਕਦੇ ਉਹ ਕਰ ਦਿਓ ਜੀ ਹਨਾ ਕਦੇ ਕਿਸੇ ਨਾਲ ਲੜਾਈ ਕਦੇ ਕੁਛ ਕਦੇ ਕੁਛ ਉਹ ਬੰਦਾ ਕਹਿੰਦਾ ਠੀਕ ਹੈ ਯਾਰ ਇਹ ਦਿਸ ਇਜ਼ ਮੱਚ ਬੈਟਰ ਦੈਨ ਦੈਟ ਪਰ ਹਾਂ ਕਈ ਹੋ ਜਾਂਦੇ ਨੇ ਬੜੇ ਜਾਣੇ ਰਹਿ ਪੈਂਦੇ ਨੇ ਉੱਥੇ ਬੜੇ ਜਾਣੇ ਉੱਥੇ ਮੰਦਰਾਂ ਮੁੰਦਰਾਂ ਚ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਵੱਡੇ ਹੋਵੋ ਫੇਰ ਜਿਵੇਂ ਅੱਗੇ ਪੁਰਾਣੇ ਟਾਈਮਾਂ ਚ ਸੁਣਦੇ ਹੁੰਦੇ ਸੀਗੇ ਆਪਾਂ ਕਿ ਆਸ਼ਰਮਾਂ ਚ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹ ਆਪਣੇ ਬੱਚਿਆਂ ਨੂੰ ਦੇ ਦਿੰਦੇ ਹੁੰਦੇ ਸੀ ਵੀ ਜਦੋਂ ਤੋਂ ਇਹ ਰਾਜ ਗੱਦੀ ਸੰਭਾਲੂਗਾ ਉਹ ਤੋਂ ਪਹਿਲਾਂ ਪਹਿਲਾਂ ਇਹਨੂੰ ਤੁਸੀਂ ਰੱਖੋ
1: ਅੱਛਾ ਓਕੇ
0: ਇਹਨੂੰ ਪਾਲੋ ਪੋਸੋ ਹਨਾ ਇਹਨੂੰ ਪੜਾਓ
1: ਇਹਨੂੰ ਦੀਨ ਦੁਨੀਆ ਦੀ ਸਮਝ ਹੋਵੇ
0: ਤੀਰ ਅੰਦਾਜ਼ੀ ਸਿਖਾਓ ਘੋੜਾ ਸਿਖਾਓ ਇਹਨੂੰ ਗ੍ਰੰਥ ਗ੍ਰੰਥ ਪੜ੍ਹਨੇ ਸਿਖਾਓ ਹਨਾ ਸਾਰੇ ਆਪਾਂ ਅੱਗੇ ਕੁਆਲੀਫਿਕੇਸ਼ਨ ਇਹੀ ਪੜ੍ਹਦੇ ਹੁੰਦੇ ਸੀਗੇ
1: ਇਹੀ ਕੁਆਲੀਫਿਕੇਸ਼ਨ
0: ਮਤਲਬ ਮੈਂ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਮੈਂ ਗੁਰੂ ਨਾਨਕ ਦੇਵ ਦੇ ਐਸੇ ਦੀ ਗੱਲ ਫੇਰ ਆ ਜਾਂਦੀ ਹੈ ਜਦੋਂ ਮੈਂ ਪੜ੍ਹ ਲਿਖਦਾ ਹੁੰਦਾ ਸੀ ਕਿ ਉਹਨਾਂ ਨੂੰ ਫਾਰਸੀ ਦਾ ਗਿਆਨ ਸੀ ਅਰਬੀ ਦਾ ਗਿਆਨ ਸੀ ਸੰਸਕ੍ਰਿਤ ਉਹ ਫਲਾਣੇ ਪੰਡਿਤ ਕੋਲ ਸਿੱਖਣਗੇ ਫਾਰਸੀ ਉਹ ਫਲਾਣੇ ਮੌਲਵੀ ਕੋਲ ਸਿੱਖਣਗੇ ਹਨਾ ਸੋ ਜਿਹੜੀ ਅੱਗੇ ਨੌਲੇਜ ਗੇਨ ਕਰਨ ਦਾ ਇੱਕ ਤਰੀਕਾ ਹੁੰਦਾ ਸੀਗਾ
1: ਉਹ ਇਦਾਂ ਹੀ ਹੁੰਦਾ ਸੀ ਅੰਦਰ ਜਾ ਕੇ
0: ਆਲੇ ਦਾਲੇ ਹੋਸਟਲ ਲਾਈਫ
1: ਕਿ ਤੁਸੀਂ ਐਕਸਪਲੋਰ ਕਰੋ ਹਨਾ ਵੀ ਇਹ ਨਹੀਂ ਕਿ ਉਹੀ ਵੀ ਜਿੱਦਾਂ ਦੇਖਦੇ ਵੀ ਅਸੀਂ ਤਾਂ ਮੂਵੀਜ਼ ਥਰੂ ਹੀ ਦੇਖਦੇ ਹਾਂ ਜਾਂ ਬੁੱਕਸ ਦੇ ਥਰੂ ਪਤਾ ਚੱਲਦਾ ਆ ਕਿ ਜਿਹੜਾ ਵੀ ਰੂਲਰ ਇੱਕ ਕੀ ਕਹਿੰਦੇ ਹੁੰਦਾ ਕਿ ਜਿਹਦਾ ਨਾਮ ਸੁਣਦੇ ਹਾਂ ਜਿਹਨੇ ਹੋਇਆ ਉਹਦਾ ਇਹੀ ਹੈ ਕਿ ਉਹਨਾਂ ਨੇ ਅਲੱਗ ਅਲੱਗ ਥਾਂ ਤੇ ਘੁੰਮੇ ਫਿਰੇ ਤੇ ਹੈ ਨੀ ਕਿ ਸਿਰਫ ਉੱਥੇ ਰਹਿ ਲਿਆ ਐਕਸਪੀਰੀਅੰਸ ਐਕਸਪਲੋਰ ਹਾਂ ਕਿ ਘੱਟ ਘੱਟ ਦਾ ਪਾਣੀ ਪੀਤਾ ਜਿਹਨੇ ਸੋ ਜੇ ਤੁਸੀਂ ਜੇ ਕਈ ਹੈਗੇ ਵੀ ਇੱਦਾਂ ਦੇ ਵੀ ਜਿਹਨਾਂ ਨੂੰ ਘਰ ਦੇ ਵਿੱਚ ਹੀ ਸਾਰਾ ਕੁਛ ਅਵੇਲੇਬਲ ਸੀਗਾ ਬਟ ਨਹੀਂ ਉਹਨਾਂ ਨੂੰ ਉਹਨਾਂ ਨਹੀਂ ਐਕਸਪੋਜਰ ਨਹੀਂ ਮਿਲਿਆ ਬਟ ਇਹ ਹੈ ਕਿ ਇੰਡੀਪੈਂਡੈਂਸ ਉਹਨਾਂ ਨੇ ਆਪ ਇੰਡੀਪੈਂਡੈਂਟ ਹੋ ਕੇ ਕੀ ਕੁਛ ਕੀਤਾ ਜਾਂ ਕਿਹੜਿਆਂ ਦੇ ਗੁਰੂਆਂ ਦੇ ਕੋਲ ਗਏ ਹਨਾ ਸੋ ਉਦੋਂ ਇਹ ਹੁੰਦਾ ਸੀਗਾ ਅੱਜ ਕੱਲ ਵੀ ਉਹ ਸੇਮ ਹੀ ਫਿਰ ਚੀਜ਼ ਇੰਪਲੀਮੈਂਟ ਹੁੰਦੀ ਹੈ ਕਿ ਜਿੰਨਾ ਬੰਦਾ ਛੋਟੀ ਏਜ ਤੋਂ ਤੁਸੀਂ ਉਹਨੂੰ ਇੰਡੀਪੈਂਡੈਂਟ ਕਰ ਦਿੰਦੇ ਹੋ ਹਨਾ ਤੇ ਇੱਕ ਤਾਂ ਉਹਦੀ ਡਿਸੀਜਨ ਮੇਕਿੰਗ ਪਾਵਰ ਜਿਹੜੀ ਹੈਗੀ ਆ ਹਨਾ ਵੀ ਹਾਂ ਰਿਸਕ ਲੈਣਾ ਛੋਟੀ ਉਮਰ ਤੋਂ ਤੁਸੀਂ ਉਹ ਸਿੱਖ ਲੈਂਦੇ ਹੋ
0: ਉਹ ਦੇਖੀ ਆਪਾਂ ਮੈਂ ਤੁਹਾਨੂੰ ਜਾਪਾਨ ਵਾਲੀ ਕਹਿ ਰਿਹਾ ਸੀਗਾ ਡਾਕੂਮੈਂਟਰੀ ਵੀ ਉੱਥੇ ਜਿਹੜੇ 7-8 ਸਾਲ ਦੇ ਬੱਚੇ ਹੁੰਦੇ ਨੇ ਉਹ ਆਪ ਟ੍ਰੇਨ ਚੜ ਕੇ ਜਾਂਦੇ ਨੇ ਸਕੂਲਾਂ ਨੂੰ
1: ਅੱਛਾ
0: ਹਨਾ ਆਪ ਹੀ ਰੈਡੀ ਹੁੰਦੇ ਨੇ ਆਪਣਾ ਲੰਚ ਵਗੈਰਾ ਪੈਕ ਕੀਤਾ ਤੇ ਆਪ ਹੀ ਫਿਰ ਟ੍ਰੇਨ ਫੜ ਕੇ ਜਾਂ ਬੱਸ ਫੜ ਕੇ ਚਲੇ ਗਏ ਸਕੂਲ ਤੋਂ ਆਪ ਹੀ ਵਾਪਸ ਆ ਗਏ 8-8 ਦੋ ਹਾਂ ਪਹਿਲੀ ਕਲਾਸ ਦੇ ਬੱਚੇ ਸੈਕਿੰਡ ਕਲਾਸ ਦੇ ਬੱਚੇ
1: ਔਰ
0: ਇੰਨਾ ਸੇਫ ਵੀ ਆ ਉਹ
1: ਅੱਛਾ ਹਾਂ ਸੇਫ ਆ ਇਸੇ ਕਰਕੇ ਹਾਂ
0: ਪਰ ਉਹ ਕਲਚਰ ਉੱਥੋਂ ਸ਼ੁਰੂ ਤੋਂ ਹੀ ਦਿੱਤਾ ਜਾਂਦਾ ਇੰਡੀਪੈਂਡੈਂਟ ਹੋਣ
1: ਦਾ ਤੁਸੀਂ ਆਪ ਹੀ ਆਪਣਾ ਸਾਰਾ ਕੁਝ ਕਰੋ ਹਾਂ
0: ਬਟ ਐਨੀਵੇਜ਼ ਚਲੋ ਆਪਣੇ ਮਥੁਰਾ ਤੋਂ ਗੱਲ ਇੱਧਰ ਦੀ ਆ ਗਈ ਤੇ ਮਥੁਰਾ ਅਦਰਵਾਈਜ਼ ਕੰਪੈਰੀਟਿਵਲੀ ਸੇਫ ਹੈ ਸਿਟੀ

0: ਮੈਂ ਆਪਾਂ ਕਹਿ ਦਿੰਦੇ ਹਾਂ ਹਾਂ ਨਹੀਂ ਬ੍ਰਿੰਦਾਵਨ ਤਾਂ ਹੋਰ ਵੀ ਜ਼ਿਆਦਾ ਸੇਫ ਹੈ
1: ਸੇਫ ਆ ਹਾਂਜੀ ਵੈਸੇ ਐਸ ਕੰਪੈਰੀਟਿਵ ਟੂ ਅਦਰ ਸਿਟੀਜ਼
0: ਇੰਨਾ ਜ਼ਿਆਦਾ ਸੇਫ ਹੈ ਮੈਂ ਤੁਹਾਨੂੰ ਦੱਸਿਆ ਉਹ ਬਾਂਕੇ ਬਿਹਾਰੀ ਮੰਦਰ ਜਿਵੇਂ ਹਨਾ ਤੇ ਉੱਥੇ ਮਤਲਬ ਮੈਂ ਆਪਣੇ ਜੀਜਾਈ ਹੋਣਾ ਹੋਰ ਬਾਕੀ ਸਾਰੀ ਫੈਮਿਲੀ ਉਹਨਾਂ ਦੇ ਨਾਲ ਗਏ ਤੇ ਮੇਰੀ ਉੱਥੇ ਚੱਪਲ ਕਿਤੇ ਮੈਨੂੰ ਲੱਭੀ ਨੀ ਹੁਣ ਉੱਥੇ ਲੱਖਾਂ ਚੱਪਲਾਂ ਨੇ ਕੋਈ ਸਿਸਟਮ ਤਾਂ ਹੈ ਨੀ ਤੇ ਮੈਂ ਕੋਈ ਹੋਰ ਪਾਉਣਾ ਮੈਨੂੰ ਕਹਿੰਦੇ ਆਹ ਤਾਂ ਤੇਰੀ ਹੈ ਨੀ ਮੈਂ ਕਿਹਾ ਨਹੀਂ ਕੋਈ ਨੀ ਫਿਰ ਮੇਰੀ ਕਿਸੇ ਨੇ ਨਾ ਨਹੀਂ ਕਹਿੰਦੇ ਆਹ ਨੀ ਇੱਥੇ ਕੰਮ ਹੁੰਦਾ
1: ਅੱਛਾ
0: ਇਹ ਚੋਰੀ ਹੈ ਬੇਸ਼ੱਕ ਤੇਰੀ ਤੈਨੂੰ ਨਹੀਂ ਲੱਭ ਰਹੀ ਫਿਰ ਨੰਗੇ ਪੈਰ ਚਲੋ ਬਾਹਰ ਜਾ ਕੇ ਸੜਕ ਤੋਂ ਲੈ ਲਿਓ ਪਰ ਉਹਦੀ ਉੱਥੇ ਹੀ ਛੱਡ ਦੇ
1: ਤੂੰ ਇਹ ਨੀ ਵੀ ਹਾਂ ਜਿੱਦਾਂ
0: ਫਿਰ ਮੈਨੂੰ ਲੱਕੀ ਲਈ ਫਿਰ ਕਿਤੇ ਮੇਰੀ ਦੂਰ ਕਿਤੇ ਦੂਜਾ ਜੋੜਾ ਮੈਨੂੰ ਕਿਤੇ ਹੋਰ ਮਿਲਿਆ ਇੱਕ ਕਿਤੇ ਹੋਰ
1: ਮਿਲ ਗਿਆ
0: ਪਰ ਮਿਲ ਜਾਂਦੇ ਨੇ
1: ਮਤਲਬ
0: ਮਤਲਬ ਦੁਕਾਨਾਂ ਵੀ ਐਂ ਪਈਆਂ ਨੇ ਨਾ ਬਾਹਰ ਐਂ ਲੱਗੀਆਂ ਜਿਵੇਂ ਹੁਣ ਤੁਹਾਨੂੰ ਮੈਂ ਦੱਸਿਆ ਵੀ ਇੰਨੀ ਭੀੜ ਹੈ ਇੱਕੋ ਹੀ ਗਲੀ ਦੇ ਵਿੱਚ ਤੇ ਦੁਕਾਨਾਂ ਨੇ ਬਾਹਰ ਐਂ ਪ੍ਰਸ਼ਾਦ ਰੱਖਿਆ ਅੱਜ ਤਾਂ ਫਿਰ ਚੱਕ ਚੱਕ ਹੀ ਲੋਕ ਲਜਾਈ ਜਾਣ ਉਹ ਇੰਨੇ ਜ਼ਿਆਦਾ ਸੇਫ ਨੇ ਕਿ ਦੁਕਾਨਾਂ ਦੇ ਬਾਹਰੋਂ ਲੋਕੀ ਸਮਾਨ ਵੀ ਨਹੀਂ ਚੱਕਦੇ ਤੇ ਐਡਾ ਜ਼ਿਆਦਾ ਉਹ ਸੇਫ ਹੈਗੀ ਸੀ ਕਿਉਂਕਿ ਇਹਨਾਂ ਥਾਵਾਂ ਤੇ ਜਾ ਕੇ ਬੰਦੇ ਨੂੰ ਡਰ ਵੀ ਆ ਜਾਂਦਾ ਵੀ ਕੋਈ ਹੋਰ ਨੀ ਤੇ ਰੱਬ ਦੇਖ ਰਿਹਾ ਸੋ ਉੱਥੇ ਇਹ ਚੋਰੀਆਂ ਜਾਂ ਲੜਾਈਆਂ ਜਾਂ ਮਤਲਬ ਉਵੇਂ ਦੀ ਗੱਲ ਗੱਲ ਦੇ ਉੱਤੇ ਹਨਾ ਨਫ਼ਰਤ ਉਹ ਹੈ ਨੀ
1: ਉਹੀ ਫਿਰ ਕਿਉਂਕਿ ਉੱਥੇ ਤਾਂ ਤੁਸੀਂ ਪਿਓਰ ਹੋਣ ਜਾਂਦੇ ਹੋ ਨਾ ਫਿਰ ਤੇ ਆਪਾਂ ਹਰ ਜੇ ਕੋਈ ਉੱਥੇ ਪਹੁੰਚਿਆ ਆ ਤਾਂ ਮੋਟਿਵ ਤੇ ਇਹੀ ਹੈ ਕਿ ਅਸੀਂ ਸੱਚੇ ਸੁੱਚੇ ਹੋਣ ਹੀ ਜਾਂਦੇ ਹਾਂ ਉੱਥੇ ਤੇ ਜੇ ਉੱਥੇ ਜਾ ਕੇ ਵੀ ਵਿਆਹ ਖੁਸ਼ੀ ਕਰਨਾ ਆ ਹਨਾ ਤੇ ਫਿਰ ਉਹੀ ਆਪਣਾ ਕੀ ਕਹਿੰਦੇ ਜ਼ਮੀਰ ਜਿਹੜਾ ਤੁਹਾਡਾ ਆ ਫਿਰ ਉਹ ਉਹਦੀ ਹੀ ਸੁਣਦੇ ਹੋ ਤੁਸੀਂ ਹਨਾ ਤੇ ਇੱਕ ਰੱਬ ਦਾ ਡਰ ਤੇ ਚਲੋ ਹੁੰਦਾ ਹੀ ਹੁੰਦਾ ਹੈ ਉੱਥੇ ਤਾਂ ਜ਼ਿਆਦਾ ਲੱਗਦਾ ਸਾਨੂੰ
0: ਜਿਵੇਂ ਚੰਡੀਗੜ੍ਹ ਜਾ ਕੇ ਸਾਨੂੰ ਪੁਲਿਸ ਦਾ ਡਰ ਪੈ ਜਾਂਦਾ ਵੀ ਲਾ ਲਓ ਸੀਟ ਬੈਲਟ ਧਾਰਮਿਕ ਥਾਵਾਂ ਤੇ ਸਾਨੂੰ ਰੱਬ ਚੇਤੇ ਆਉਂਦਾ
1: ਪੁਲਿਸ ਵਾਲਿਆਂ ਦਾ ਹਾਲ ਸੁਣ ਲਓ ਪਿਛਲੀ ਵਾਰੀ ਜਦੋਂ ਆਪਾਂ ਗਏ ਇਹ ਤੇ ਮੈਂ ਦੋਨੋਂ ਜਣੇ ਡਰਾਈਵ ਕਰ ਰਹੇ ਪੁਲਿਸ ਵਾਲੇ ਦਾ ਹਾਲ ਕੀ ਕਹਿੰਦੇ ਹੁੰਦੇ ਆ ਮੈਂ ਬੈਲਟ ਲਗਾਈ ਹੋਈ ਆ ਡਰਾਈਵਰ ਨੇ ਲਾਈ ਨੀ ਹੈਗੀ ਬੈਲਟ ਹਨਾ ਇਹਨਾਂ ਨੇ ਲਾਈ ਨੀ ਹੈ ਇਹ ਡਰਾਈਵ ਕਰ ਰਹੇ ਸੀਗੇ ਤੇ ਮੈਂ ਲਾਈ ਆ ਹਾਂਜੀ ਇੰਡੀਆ ਚੰਡੀਗੜ੍ਹ ਦੀ ਹੀ ਗੱਲ ਆ ਤਾਂ ਮਤਲਬ ਚੰਡੀਗੜ੍ਹ ਤੋਂ ਥੋੜਾ ਪਿੱਛੇ ਐਂਟਰ
0: ਹੋਇਆ
1: ਮੈਨੂੰ ਮਤਲਬ ਮੇਰੀ ਆਦਤ ਆ ਮੈਂ ਹੁਣ ਇੱਥੇ ਹੁਣ ਮੇਰਾ ਇੱਕ ਫਾਈਨ ਹੋਇਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਮੈਂ ਆਪਣੀ ਸਹੀ ਕਰ ਰਹੀ ਹਾਂ ਮੈਂ ਬੈਲਟ ਲਾ ਕੇ ਨਾ ਇੱਥੇ ਮੋਢੇ ਦੇ ਥੱਲੇ ਉਹਦੀ ਕਰ ਲੈਣੀ ਹੁੰਦੀ ਆ ਮੈਨੂੰ ਇੱਥੇ ਆ ਖਿੱਚ ਜੀ ਪੈਂਦੀ ਰਹਿੰਦੀ ਆ ਉਹ ਮੇਰੀ ਸ਼ੁਰੂ ਤੋਂ
0: ਕਈਆਂ ਨੂੰ ਗਰਦਨ ਤੇ ਚੁੱਭਦੀ ਆ ਕਈਆਂ ਨੂੰ ਤੰਮੀ ਤੇ
1: ਕਈ ਹਾਂ ਤੇ ਮੈਨੂੰ ਉਦਾਂ ਨਹੀਂ ਮੈਨੂੰ ਬੈਲਟ ਤੋਂ ਪ੍ਰੋਬਲਮ ਮੈਨੂੰ ਉਹ ਇੱਕ ਆਦਤ ਨਹੀਂ ਪੁੱਠੀ ਪੈ ਜਾਂਦੀ
0: ਕਈਆਂ ਐ ਫਸਾ ਲੈਂਦੇ ਹੁੰਦੇ ਨੇ
1: ਮੈਂ ਉਹ ਲਗਾ ਕੇ ਉਹਨੂੰ ਆ ਬਾਹਾਂ ਦੇ ਥੱਲੇ ਉਹਦੀ ਕਰ ਲੈਂਦੀ ਇੱਥੋਂ ਦੀ ਹੈ ਨਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਹਦਾ ਫਾਈਨ ਆ ਉਹ ਕਿੱਥੇ ਕੈਮਰੇ ਨੇ ਮੇਰਾ ਰੀਸੈਂਟਲੀ ਫਾਈਨ ਡਿਟੈਕਟ ਕੀਤਾ ਕਿ ਨਾਟ ਵੇਅਰਿੰਗ ਅ ਸੀਟ ਬੈਲਟ ਪ੍ਰੋਪਰਲੀ ਤੇ ਉਸ ਤੋਂ ਬਾਅਦ ਹੁਣ ਮੈਂ ਮਤਲਬ 90% ਆਫ ਦੀ ਟਾਈਮ ਜਦੋਂ ਮੈਨੂੰ ਚੇਤਾ ਆਉਂਦਾ ਵੀ ਮੈਂ ਗਲਤ ਪਾਈ ਹੋਈ ਆ ਸੋ ਇੱਕ ਆਦਤ ਹੀ ਬਣੀ ਹੋਈ ਲਾਈ ਨਾਲ ਇੱਦਾਂ ਕਰਦੀ ਹਾਂ ਬਟ ਮੈਂ ਅਵੋਇਡ ਕਰਦੀ ਹੁੰਦੀ ਹਾਂ ਇੰਡੀਆ ਗਏ ਇੰਡੀਆ ਤਾਂ ਚਲੋ ਮੈਂ ਲਾਉਂਦੀ ਹਾਂ ਮੈਂ ਉਹ ਮੇਰੀ ਹੈਗੀ ਜਿੱਦਾਂ ਹੀ ਗੱਡੀ 'ਚ ਬੈਠੀ ਚਾਹੇ ਅਲਾਊਡ ਹੈ ਨਹੀਂ ਹੈ ਮਤਲਬ ਲਾਉਣੀ ਆ ਨਾ ਇਹ ਨਹੀਂ ਵੀ ਜਿੱਥੇ ਕੰਪਲਸ਼ਨ ਹੈ ਉਹ ਲਾਈ ਹੋਈ ਆ ਤੇ ਮੈਨੂੰ ਲੱਗਿਆ ਕਿ ਉਹ ਮੈਂ ਸੀਟ ਬੈਲਟ ਗਲਤ ਲਾਈ ਆ ਦੂਰੋਂ ਪੁਲਿਸ ਵਾਲੇ ਨੇ ਦੇਖ ਲਿਆ ਉਹ ਦੇਖ ਵੀ ਮੇਰੇ ਵੱਲ ਰਿਹਾ ਸੀਗਾ ਨਾ ਤਾਂ ਇੱਕ ਤਾਂ ਮੈਂ ਚੁੰਨੀ ਲਈ ਹੋਈ ਸੀਗੀ ਉੱਪਰ ਬੈਲਟ ਮੈਂ ਲਾਈ ਹੋਈ ਆ ਉਹਨੂੰ ਮੇਰੀ ਬੈਲਟ ਨਹੀਂ ਦਿਸੀ ਨਾ ਉਹਨੇ ਰੋਕਿਆ ਵੀ ਹਾਂ ਰੋਕਿਆ ਵੀ ਉਹਨੇ ਡਰਾਈਵਰ ਵਾਲੀ ਸਾਈਡ ਤੋਂ ਇਹਨਾਂ ਵੱਲ ਖੜਾ ਉਹ ਉਹਨੇ ਹੱਥ ਦਿੱਤਾ ਤੇ ਮੈਨੂੰ ਸੀ ਵੀ ਹਾਂ ਇਹ ਮੇਰਾ ਹੀ ਮਤਲਬ ਕਹਿੰਦਾ ਉਹ ਬੈਲਟ ਨੀ ਲਾਈ ਹੋਈ ਮੈਂ ਚੁੰਨੀ ਚੱਕੀ ਚੁੰਨੀ ਚੱਕ ਕੇ ਮੈਂ ਕਿਹਾ ਦੇਖੋ ਲਾਈ ਤੇ ਹੈਗੀ ਆ ਓਕੇ ਜਾਓ ਡਰਾਈਵਰ ਦੀ ਨੀ ਦੇਖੀ ਡਰਾਈਵਰ ਨੇ ਬੈਲਟ ਲਾਈ ਹੀ ਨਹੀਂ ਹੈਗੀ ਉਹ ਮੇਰੇ ਵੱਲ ਹੀ ਦੇਖਦਾ ਰਹਿ ਗਿਆ ਚੁੰਨੀ ਲਈ ਆ ਮੈਂ ਕਹਿੰਦਾ ਬੈਲਟ ਮੈਂ ਚੁੰਨੀ ਮਾੜੀ ਜੂ ਮੈਂ ਕਿਹਾ ਦੇਖੋ ਲਾਈਟ ਹੈਗੀ ਆ ਓਕੇ ਜਾਓ ਅੱਗੇ ਗਏ ਮੈਂ ਬਾਅਦ ਚੋ ਇੰਨਾ ਸੀ ਦੋਨੇ ਜਣੇ ਹੱਸੇ ਇਹਨਾਂ ਨੇ ਲਾਈ ਨੀ ਹੈਗੀ ਮੈਂ ਕਿਹਾ ਫਿਰ ਮੂੰਹ ਇਹਨਾਂ ਦੇ ਦੇਖ ਲਓ ਮੈਂ ਕਿਹਾ ਹਾਲ ਇਹਨਾਂ ਨੇ ਫੜਨੇ ਚੋਰ
0: ਜਨਾਨੀਆਂ ਨੀ ਲਗਾਉਂਦੀਆਂ ਜ਼ਿਆਦਾ ਦੂਜਾ ਮਤਲਬ ਡਰਾਈਵਰ ਲਗਾ ਹੀ ਲੈਂਦੇ ਹੋਣਗੇ ਡਰਾਈਵਰ ਨੇ ਤਾਂ ਲਾਈ ਉਹ ਹੋਣੀ ਹੈ ਉਹਨੇ ਅਸਿਊਮ ਹੀ ਕੀਤਾ ਡਰਾਈਵਰ ਨੇ ਤਾਂ ਲੱਗੀ ਹੋਣੀ ਇਹ ਅੱਛਾ ਤਾਂ ਵੀਰੇ
1: ਡਰਾਈਵਰ ਦਾ ਦੂਰ ਦੂਰ ਤੱਕ ਵਾਸਤਾ ਨੀ ਬੈਲਟ ਦਾ, ਵੀ ਉਹ ਟਾਈਮ ਵੀ ਨੀ ਮਿਲਿਆ ਨਾ ਵੀ ਸਾਹਮਣੇ ਖੜਾ ਬੰਦਾ ਲਾ ਲਵੇ ਹਨਾ, ਬਟ ਉਹ ਸੀਗਾ ਕਿ ਉਹ ਮੇਰੇ ਵੱਲ ਦੇਖ ਰਿਹਾ, ਦੇਖਦਾ ਦੇਖਦਾ ਹੀ ਡਰਾਈਵਰ ਵਾਲੀ ਸਾਈਡ ਤੇ ਆ ਗਿਆ, ਮੈਡਮ ਬੈਲਟ ਨੀ ਲਾਈ, ਮੈਂ ਕਿਹਾ ਦੇਖੋ ਲਾਈ, ਮੈਂ ਪੂਰੀ ਕੋਨਫੀਡੈਂਸ ਨਾਲ ਲਾਈ, ਤਾਂ ਮੈਨੂੰ ਇਹੀ ਲੱਗਿਆ ਕਿ ਉਹਨੇ ਰੋਕਿਆ ਵੀ ਤਾਂ ਹੀ ਆ ਵੀ ਇਹਨਾਂ ਨੇ ਨੀ ਲਾਈ ਹੈਗੀ, ਉਹ ਮੈਡਮ ਤੁਹਾਡੀ ਬੈਲਟ, ਮੈਂ ਕਿਹਾ ਦੇਖੋ ਸਰ ਲਾਈ ਤਾਂ ਹੈਗੀ ਆ, ਤਾਂ ਕਰਕੇ ਕਹਿੰਦੇ ਬੰਦੇ ਨੂੰ ਕੋਨਫੀਡੈਂਸ ਹੋਣਾ ਚਾਹੀਦਾ, ਹੁਣ ਜੇ ਮੇਰੇ ਵਰਗੀ ਨਾ ਕੋਨਫੀਡੈਂਟ ਹੁੰਦੀ, ਮੇਰੀ ਨਿਗਾਹ ਉਧਰ ਹੁੰਦੀ ਕਿ ਆਹ ਬੰਦੇ ਨੇ ਨਹੀਂ ਲਾਈ ਤਾਂ ਫਿਰ ਮੈਂ ਜਾਣ ਬੁੱਝ ਕੇ ਫਸਾ ਦੇਣਾ ਸੀ ਉਹਨੂੰ, ਜਿਹਦੇ ਵੱਲ
0: ਮੈਂ ਤਾਂ ਲਗਾਈ ਹੈ ਜੀ, ਦੇਖੋ ਇਹਨਾਂ ਨੇ ਨੀ ਲਗਾਈ,
1: ਉਹੀ ਗੱਲ ਓਦਾਂ ਤਾਂ ਲਾ ਦਿੰਦੇ ਜਦੋਂ ਕਿਤੇ ਦੋ ਪੈਗ ਲਾਏ ਹੋਣ, ਉਦੋਂ ਨੀ ਲਾਉਂਦੇ ਹੈਗੇ, ਦੋ ਪੈਗ ਵੀ ਓਦਾਂ ਤਾਂ ਕਦੇ ਕਿਤੇ ਲਾਉਂਦੇ ਆ ਜਦੋਂ ਕਿਤੇ ਹਾਂ ਫੇਰ ਘਰੇ ਸਾਡੀ ਲੜਾਈ ਲੜੋਈ ਹੋਈ ਹੋਵੇ, ਕੁੱਟਮਾਰ ਹੋਈ ਹੋਵੇ, ਇਹ ਸਾਰੇ
0: ਕੁੱਟਮਾਰ ਕੇ ਮੇਰੇ ਵਾਲੇ ਪਾਸੇ ਉਹ ਪੈਗ ਉਧਰੋਂ,
1: ਰੋਕਦਾ ਬੈਲਟ ਧੋਆ ਤੋਂ ਸਾਰੇ ਉਹਦੇ ਤੇ ਪਤਾ ਨੀ ਕਿੰਨੇ ਕੇਸ ਪਵਾ ਦਿੰਦੀ ਆ ਬੀਬੀ, ਬਾਅਦ ਚੋਂ ਹੱਥ ਜੋੜ ਕੇ ਛੁੱਟਦਾ ਉਹ ਆਰਗੂਮੈਂਟ ਹੋਇਆ ਹੁੰਦਾ ਤੋਂ ਰੋਕ ਲੈਂਦੇ ਆ, ਉਹ ਏਦੀ ਬੜੀ ਸ਼ਰੀਫ ਜੀ ਬਣ ਕੇ ਉਹ ਤਿੰਨ ਚਾਰ ਏਦਾਂ ਉਹਦੇ ਤੇ ਪਾ ਦਿੰਦੀ ਕ੍ਰਾਈਮ, ਹਾਂ ਏਦਾਂ ਕਿਉਂ ਨੀ ਕੀਤਾ, ਉਹਦਾ ਬ੍ਰੈਥ ਟੈਸਟ ਵੀ ਹੋ ਜਾਂਦਾ ਬੰਦੇ ਦਾ, ਉੱਪਰ ਉਹਦੇ ਤੇ ਕੁੱਟਮਾਰ ਦਾ ਕੇਸ ਵੀ ਪਵਾ ਦਿੰਦੀ ਆ, ਹੋਰ ਵੀ ਪਾ ਦਿੰਦੀ ਆ ਵੀ ਇਹਨੇ ਪਿੱਛੇ ਵੀ ਕੋਈ ਗੱਡੀ ਮਾਰ ਕੇ ਆਇਆ, ਇਹ ਸਾਰੀਆਂ ਹੀ ਉਹ ਭਰੀ ਪੀਤੀ ਉਹਨੂੰ ਸੁਣਾਉਂਦੀ, ਉਹ ਕਹਿੰਦਾ ਬਸ ਬਸ ਬਸ, ਇੱਥੋਂ ਜਾਣ ਦਾ ਕੀ ਲੈਣਾ ਹੁਣ,
0: ਤੁਸੀਂ ਕਹਿਣਾ ਸੀਗਾ ਮੈਂ ਤਾਂ ਲਗਾਈ ਆ ਜੀ, ਆ ਦੇਖੋ ਡਰਾਈਵਰ ਨੇ ਨੀ ਲਗਾਈ, ਨਾਲੇ ਇਹਨਾਂ ਨੂੰ ਕਿਹਾ ਕਰੋ ਅੱਗੇ ਤੋਂ ਪੀ ਕੇ ਨਾ ਚਲਾਇਆ ਕਰੋ, ਐਵੇਂ ਪਿਛਲੀ ਲੱਤੇ ਲਾਈਟਾਂ ਤੋਂ ਐਂ ਜੰਪ ਕਰੇ ਆਏ, ਮੈਂ ਤਾਂ ਕਿਹਾ ਸੀਗਾ ਜਿਹੜਾ ਬੰਦਾ ਮਾਰ ਕੇ ਆਇਆ ਉਹਨੂੰ ਚੱਕ ਲਈਏ, ਕਹਿੰਦੇ ਛੱਡਗਾ,
1: ਸਹੀ ਹੈ
0: ਠੀਕ ਹੈ ਗੱਲ, ਚਲੋ ਕੋਈ ਨੀ ਆਪਾਂ ਮਥੁਰਾ ਤੇ ਆਈਏ ਫਿਰ ਵਾਪਸ, ਪਰ ਪਹਿਲਾਂ ਇੱਕ ਬ੍ਰੇਕ ਲੈ ਲਈਏ, ਸੋ ਬ੍ਰੇਕ ਤੋਂ ਬਾਅਦ ਆ ਕੇ ਆਪਾਂ ਅਸੀਂ ਜੀ ਕਰਦੇ ਹਾਂ ਗੱਲਾਂ ਮਥੁਰਾ ਦੀਆਂ, ਬ੍ਰਜ ਦੀ ਹੋਲੀ ਦੀਆਂ, ਤੇ ਘੜੇ ਵਰਗੀ ਆਵਾਜ਼ ਆ ਰਹੀ ਹੈ, ਐਂ ਲੱਗਦਾ ਵੀ ਘੜੇ ਚਵਾ ਰਹੀ ਹੈ, ਚਲੋ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ ਅਸੀਂ ਮਥੁਰਾ ਵਰਿੰਦਾਵਨ ਦੀ ਗੱਲਬਾਤ, ਤੇ ਤੁਸੀਂ ਵੀ ਆਪਣੇ ਭੇਜੇ ਸੁਨੇਹੇ।

0: मथुरा शहर घूमी है तू? घूमियो जी घूमियो उस मथुरा शहर, ब्रिज भूमि मथुरा, मथुर या गोकुल धाम या बड़े सारे नाम है गए ने, नंदगांव, गोवर्धन, वैसे तो आले दुआले के इलाके ही ने ये सारे मथुरा के बिच पैंदे ने जड़े
1: जी,
0: पर उन्होंने इन्हां अलग अलग नामां तो जानिया भी जाता है। और अज मथुरा की गल जो आप कर रहे है तो होली के मौके के उत्ते असीं ये करन लगे। गुड चीज ये हैगी है, वैसे तो मथुरा वो है पुराना शहर है, बट जंक्शन है, रेलवे जंक्शन है ते अच्छा। पर गुड चीज जिहड़ी मैं कहन लगिया सी ओ ए है के
1: इत्थे ट्रैम आ एही कहना सी कि नवा की
0: है साडे लुधियाणे वर्गे
1: ट्रैम तो हैगी, देखो तुसी
0: ट्रैम प्रपोज्ड है, हले
1: प्रपोज्ड है, हां
0: वो तो मतलब कह रहे ने कि ट्रैम
1: चलो आ गई,
0: आ जानी है,
1: प्रपोज्ड ही है, बट कदों नु आऊगी ये भी नहीं दसया उन्होंने, प्रपोज्ड
0: बड़े चारा बड़े बड़े काफी टाइम तो कह रहे ने भी मतलब चला दो ट्रैम चला दो, बट मथुरा दे विच तां स्टिल चल सकदी है, पर उहदा वृंदावन नु गोकुल धाम नु फायदा की है, हैना, उहदा कोई एडा खास फायदा है नहीं। मथुरा दे लागे जे हैगा कि तुसी मथुरा चले गए ते डेढ़ घंटे की, डेढ़ भी नहीं घंटा भी नहीं, मेरे ख्याल ना 40-50 किलोमीटर ते आगरा पै जांदा, मथुरा आगे फिर गां 50-60 किलोमीटर ते आगरा, चल पर कुछ कोई इतिहास, वैसे तो इतिहासक ही शहर
1: है, इतिहास सारा भरिया पिया है।
0: एक जेड़ा हाईवे है सीधा वाया हाथरस बदाऊ हुंदे हुए बरेली तो आंदा, झुमका गिरा रहे बरेली के बाजार में, ठीक है, एक तो बरेली तो जेड़ा सीधा हाईवे आंदा वाया हाथरस हुंदे होए वो मथुरा दे विचों गुजर के जांदा, ते फिर वो वाया मतलब भरतपुर हुंदे होए, फिर तुहाडी मर्जी है भी तुसी उत्थों किधर नूं जाना, बट अदरवाइज वो राजस्थान गुजरात दे बड़े शहरां तक तुहानूं जोड़ दिंदा है, कोटा दे नाल जोड़ दिंदा, आपां शायद किसे टाइम च करना भी है कोटा, पर वो वाया उधरों होके आंदा,
1: ठीक है जी।
0: एक मथुरा तो जेड़ा हाईवे जांदा ओ सीधा आगरा नूं, तुहानूं दस्सिया ही है मथुरा आगरा, तां ए है वी मथुरा मुक्या ते आगरा शुरू हो गया,
1: नाल दी नाल ही पै जांदे
0: आ, नाल दी नाल ही शुरू हो जांदा,
1: तां ही इत्थे दे पेड़े फेमस आ, तां उत्थे दा पेठा, पेड़े एंड पेठा।
0: एक होर बड़ा हिस्टोरिकल सिटी फतेहपुर सीकरी वी नाल ही है,
1: अच्छा नाल ही पैंदा
0: है, हां मथुरा तो बहुत जिवें जिन्ना जिवें आगरा नेड़े, आगरा दा बड़ा शहर है पहला शुरू हो जांदा, फतेहपुर सिकरी भी नाल ही है जमी,
1: ओके
0: मसा ही अद्धे एक घंटे की ड्राइव होनी है। सो ए हो गए। एक अलीगढ़,
1: ओके
0: अलीगढ़ मुस्लिम यूनिवर्सिटी है ना
1: जी,
0: तो देखी
1: जी,
0: है
1: जी,
0: जी। मनोज वाजपेयी की मूवी जिदे च वह गे प्रोफेसर बने होंदा,
1: नहीं
0: अलीगढ़ अच्छा। वह भी इत्थे ही पैंदा नाल,
1: ओके ठीक है।
0: ते वैसे जे तुसी मतलब क्योंकि हुण आगरा वाले हाईवे ते है, सो तुसी जे दिल्ली तो जाओगे ते दिल्ली आगरा एक्सप्रेस वे है, ओए होए होए क्या सड़क बनी हुई है, ओ मतलब नजारे, ते वाया मेरठ होके भी आ सकते हो, ते कट्टे कुट्टे फड़ के लियाने उत्थों
1: सही है,
0: ते सीधा जयपुर तो, जयपुर तो फतेहपुर सिकरी नू सीधा हाईवे है, आगरे तो दिल्ली नू हाईवे है, सो मथुरा तक रीच वेरी एक्सेसिबल,
1: ओके सारे पासे हां तो हाँ, मतलब इजीली एक्सेसिबल,
0: बहुत इजी है, नईयां सड़कां ने ना,
1: हां जी,
0: क्योंकि वो एक तुसी वो कह लो कि एक ट्रायंगल बन गया, आ फतेहपुर सिकरी, आ मथुरा, आ आगरा, ट्रायंगल है
1: सारे पासे, तुसी
0: सो तीन बड़े शहर उत्थे तक पहुंचन दे लई जयपुर तो आ रही है सड़क, इधरों दिल्ली तो आ रही है, इधरों भी यूपी दे बड़े बड़े शहरां चो आ रही है, लखनऊ वगैरह तो, इधरों कलकत्ते तो आ रही
1: है, तीनों फेमस हैगे ने काफी,
0: तीनों फेमस ने, जंक्शन मतलब यूपी दा है ना, यूपी दा तां नहीं सेंटर हैगा, पर हां कह भी सकदे हो, कह
1: सही है,
0: ते ग्वालियर तो भी एक सड़क इत्थों नूं सीधी जांदी हैगी
1: जी,
0: सो ये है मतलब पहुंच मार्ग, ग्वालियर झांसी तो नहीं आपां कदे किते
1: नहीं
0: सुने, वैसे तुसीं झांसी ते ग्वालियर,
1: झांसी की रानी
0: ग्वालियर दे बारे तो आपां कीता सी दिवाली ते, ग्वालियर दसांगे तुहानू उत्थे दे, पर ओह मतलब इट्स वैसे भी यूपी नू कहा जांदा है कि स्टेट ऑफ सिटीज, कि इत्थे शहर ही शहर ने, जिवें तुसीं इक शहर मुकदा तां दूआ शुरू होंदा, यूपी च इन्ने शहर ने,
1: इन्ने निक्के निक्के निक्के हैं, निक्के
0: वड्डे वड्डे भी ने,
1: हां जी मतलब
0: बड़े ही शहर ने, मतलब शहरां वाला स्टेट हैगा यूपी दा
1: जी जी,
0: ते बाकी होर तुसीं दसो मथुरा दा तुहाडा कोई तजर्बा होवे,
1: ਤਜਰਬਾ ਇੱਥੇ ਦਾ ਇਹ ਹੈ ਜਿੱਦਾਂ ਆਪਾਂ ਨੋਟੇਬਲ ਪੀਪਲ ਐਂਡ ਪਰਸਨੈਲਿਟੀਜ਼ ਦੀ ਗੱਲ ਕਰਦੇ ਹੁੰਦੇ ਆ ਉਹ ਹੈਗੇ ਆ ਪਰ ਚਲੋ ਮੈਂ ਦੱਸਦੀ ਹਾਂ ਹੇਮਾ ਮਾਲਨੀ ਇੱਥੋਂ ਐਮਪੀ ਨੇ ਰਾਈਟ ਨਾਓ ਜੇ ਉੱਦਾਂ ਆਪਾਂ ਕਹੀਏ ਵੀ ਇੱਥੋਂ ਦੇ ਕਿਹੜੇ ਸੈਲੀਬ੍ਰਿਟੀਜ਼ ਆ ਉਹ ਏਡੇ ਕੁਛ ਖਾਸ ਨਹੀਂ ਹੈਗੇ ਸੋ ਸਾਡੇ ਕੋਲ ਇਹੀ ਸੈਲੀਬ੍ਰਿਟੀ ਆ ਹੇਮਾ ਮਾਲਨੀ
0: ਇੱਥੋਂ ਦੇ ਐਮਪੀ ਇਸ ਹਿਸਾਬ ਦੇ ਨਾਲ ਤਾਂ ਫਿਰ ਤੁਸੀਂ ਸਨੀ ਦਿਓਲ ਗੁਰਦਾਸਪੁਰ ਦੇ ਕਹੋਗੇ
1: ਜੇ ਹੋਰ ਕੋਈ ਨਾ ਲੱਭਿਆ ਤਾਂ
0: ਐਮਪੀ ਤਾਂ ਉਹੀ ਹੈ
1: ਨਹੀਂ ਕਿਹਾ ਸੀਗਾ ਆਪਾਂ ਉਹੀ ਹੈ ਵੀ ਹੁਣ ਪ੍ਰੈਜ਼ੈਂਟ ਦੇਖ ਲਓ ਅਸੀਂ ਕਿਸੇ ਤਰੀਕੇ ਨਾਲ ਤੁਹਾਨੂੰ ਇੱਕ ਸ਼ਹਿਰ ਨੂੰ ਕੋਈ ਤਾਂ ਸੈਲੀਬ੍ਰਿਟੀ ਦੇਣਾ ਹੈ ਨਾ ਅਸੀਂ ਕੋਈ ਖਾਸ ਪਰਸਨੈਲਿਟੀ ਹਾਂਜੀ
0: ਉੱਦਾਂ ਇੱਕ ਮਥੁਰਾ ਦੀ ਮਤਲਬ ਠੀਕ ਹੈ ਇੱਕ ਹਿਸਟੋਰੀਕਲ ਔਰ ਰਿਲੀਜੀਅਸ ਸਿਟੀ ਹੈ
1: ਹਾਂਜੀ
0: ਬਟ ਇੱਕ ਪੁਆਇੰਟ ਇਹ ਹੈ ਕਿ ਮਥੁਰਾ ਦੇ ਵਿੱਚ ਜਿਹੜੀ ਮਥੁਰਾ ਰਿਫਾਈਨਰੀ ਹੈ ਤੇਲ ਦੀ ਰਿਫਾਈਨਰੀ ਉਹ ਏਸ਼ੀਆ ਦੀ ਬਿਗੈਸਟ ਰਿਫਾਈਨਰੀ ਹੈ ਇੰਨਾ ਤੇਲ ਉੱਥੋਂ ਕਰੂਡ ਆਇਲ ਜਿਹੜਾ ਸੋਧ ਕੇ ਫਿਰ ਉੱਥੋਂ ਫਿਰ ਗਾਂ ਜਾਂਦਾ ਹੈ ਹਨਾ ਤੁਸੀਂ ਉਹ ਐਚਪੀ ਦਾ ਪਵਾਨੇ ਹੋ ਇੰਡੀਆ ਦੇ ਵਿੱਚ ਹਿੰਦੁਸਤਾਨ ਪੈਟਰੋਲੀਅਮ
1: ਸੋ ਏਸ਼ੀਆ ਦੀ ਸਭ ਤੋਂ ਵੱਡੀ ਹੈ
0: ਭਾਰਤ ਪੈਟਰੋਲੀਅਮ ਜਿੰਨੇ ਵੀ ਹੈਗੇ ਨੇ ਉਹ ਸਾਰੇ ਇੱਥੋਂ ਹੀ ਲੈ ਕੇ ਜਾਂਦੇ ਨੇ
1: ਅੱਛਾ
0: ਬੇਸਿਕਲੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਸਭ ਤੋਂ ਵੱਡੀ ਰਿਫਾਈਨਰੀ ਹੈ ਕਹਿੰਦੇ 8-9 lakh ਟਨ ਪਰ ਈਅਰ ਇਹ ਰਿਫਾਈਨ ਕਰ ਦਿੰਦੇ ਨੇ ਆਇਲ
1: ਖਾਸ ਜਿਦਾ ਆਪਾਂ ਐਜੂਕੇਸ਼ਨ ਯੂਨੀਵਰਸਿਟੀਜ਼ ਵਗੈਰਾ ਦੀ ਗੱਲ ਕਰਦੇ ਹੁੰਦੇ ਆ ਹਾਂਜੀ ਯੂਨੀਵਰਸਿਟੀ ਇੱਕ ਸੰਸਕ੍ਰਿਤ ਯੂਨੀਵਰਸਿਟੀ ਹੈਗੀ ਆ ਇੱਥੇ ਸੰਸਕ੍ਰਿਤੀ ਯੂਨੀਵਰਸਿਟੀ ਤੇ ਬਾਕੀ ਇੱਕ GLA ਯੂਨੀਵਰਸਿਟੀ ਹੈਗੀ ਆ ਇਹਦੀ ਫੁੱਲ ਫਾਰਮ ਆਪਾਂ ਦੇਖ ਲੈਂਦੇ ਆ ਕੀ ਹੈਗੀ ਆ
0: GLA ਯੂਨੀਵਰਸਿਟੀ
1: GLA ਯੂਨੀਵਰਸਿਟੀ ਪ੍ਰਾਈਵੇਟ ਯੂਨੀਵਰਸਿਟੀ ਆ ਇਹ
0: ਉਹ ਤਾਂ ਫਿਰ ਬਥੇਰੀ
1: ਹਾਂਜੀ ਹਾਂ ਮਤਲਬ ਜਿਆਦਾ ਜੇ ਆਪਾਂ ਕਹੀਏ ਕਿਹਾ ਜਾਵੇ ਜਿੱਦਾਂ ਸੋ 3-4 ਕਾਲਜ ਹੈਗੇ ਆ ਸੋ ਬਹੁਤ ਜਿਆਦਾ ਨਹੀਂ ਜਿੱਦਾਂ ਆਪਾਂ ਕਹਿੰਦੇ ਹੁੰਦੇ ਬਹੁਤ ਕਾਲਜਿਸ ਐਂਡ ਯੂਨੀਵਰਸਿਟੀਜ਼ ਆ ਸੋ 1-2 ਮੇਨ ਹੋਸਪਿਟਲ ਜਿੱਦਾਂ ਹੈਗੇ ਆ ਕ੍ਰਿਸ਼ਨ ਮੋਹਨ ਮੈਡੀਕਲ ਕਾਲਜ ਐਂਡ ਹੋਸਪਿਟਲ ਸੋ ਮੈਡੀਕਲ ਕਾਲਜ ਹੈਗਾ ਇੱਕ ਓਵਰਆਲ ਜਿੱਦਾਂ ਇੰਸਟੀਚਿਊਟ ਆਫ IT ਹੈਗਾ ਆ ਸੋ ਬਾਕੀ ਚਲੋ ਸਕੂਲ ਵਗੈਰਾ ਦੀ ਤਾਂ ਆਪਾਂ ਕੀ ਗੱਲ ਕਰਨੀ ਆ ਸੋ ਮੇਨ ਇੱਕ ਇਹ ਵਾਲੀਆਂ 1-2 ਜਿਹੜੀਆਂ ਹੈਗੀਆਂ ਨੇ
0: ਯੂਨੀਵਰਸਿਟੀ
1: ਹਾਂਜੀ
0: ਠੀਕ ਹੈ ਹਾਂਜੀ ਇਹ ਗਣੇਸ਼ ਲਾਲ ਅਗਰਵਾਲ GLA
1: ਅੱਛਾ ਗਣੇਸ਼ ਲਾਲ
0: ਤੁਸੀਂ ਪਤਾ ਨਹੀਂ ਕੀ ਮੰਨ ਰਹੇ ਸੀਗੇ
1: ਰਹਿਣ ਹੀ ਦੋ ਯਾਰ ਤੁਸੀਂ ਆ ਕਹਿ ਕੇ ਤੁਸੀਂ ਸਵਾਦ ਹੀ ਮਾਰਤਾ ਮੈਂ ਥੋੜਾ ਬੜਾ
0: ਸੁਣਿਆ ਨਹੀਂ
1: ਬੰਦਾ ਸੋਚਦਾ ਹੈ GLA ਤੋਂ ਕੁਛ ਨਾ ਕੁਛ ਨਾ ਕੁਛ ਗਰੁੱਪ ਆਫ ਲਾਇਰਸ ਕੁਛ ਨਾ ਕੁਛ ਕੋਈ ਵਧੀਆ ਗਣੇਸ਼ ਲਾਲ ਕਿ ਹੋਰ ਮਥੁਰਾ ਚ
0: ਪਹੁੰਚੇ ਹੋਏ ਬੰਦੇ ਹੋਣਗੇ ਇਹ ਇੱਥੇ ਦਾ ਚਲੋ ਉਹ ਮੈਂ ਸੁਣਿਆ ਉਹ ਹੋ ਗਿਆ ਆਪਣਾ ਕਾਈਲੈਂਡ ਜੈਕੀ ਉਹ ਸ਼ੋਅ ਬੰਦ ਹੋ ਗਿਆ ਪਤਾ ਤੁਹਾਨੂੰ ਉੱਥੇ ਦੇ ਜਿਹੜੇ ਫੇਮਸ ਜੋੜੀ ਸੀਗੀ ਬੰਦਾ ਬੰਦੀ ਜਿਹੜੇ ਸੀਗੇ ਕਾਇਲ ਤੇ ਜੈਕੀ
1: ਹਾਂਜੀ
0: ਤੇ ਉਹਨਾਂ ਦਾ ਸ਼ੋਅ ਬੰਦ ਹੋ ਗਿਆ ਲੜ ਪਏ ਆਪਸ ਦੇ ਵਿੱਚ ਚੱਲਦੇ ਸ਼ੋਅ ਚ
1: ਅੱਛਾ
0: ਸੋ ਲੋਕਾਂ ਨੇ ਅਰਜ਼ੀਆਂ ਭੇਜੀਆਂ ਨੇ ਕਹਿੰਦੇ ਵੀ ਹੁਣ ਗੌਤਮ ਐਂਡ ਹਰਸੀਨੋ ਸ਼ੋਅ ਸ਼ੁਰੂ ਕਰੋ
1: ਕਰਨਾ ਪੈਣਾ ਸਾਨੂੰ ਕੁਛ ਇਸ ਤੋਂ ਪਹਿਲਾਂ ਆਪਾਂ ਲੜ ਪਈਏ
0: ਨਹੀਂ ਮੌਕਾ ਹੈਗਾ ਬਸ
1: ਹੈਗਾ
0: ਉਹਨਾਂ ਦਾ $10 lakh ਦਾ $10 million ਦਾ ਇੱਕ ਉਹ ਸੀਗਾ ਕੰਟਰੈਕਟ ਈਅਰਲੀ
1: ਅੱਛਾ
0: ਟੋਟਲ $200 million ਦਾ ਕੰਟਰੈਕਟ ਹੈ ਨਾ ਸੋ ਤੁਸੀਂ ਦੱਸੋ ਕਿੰਨਾ ਆਪਾਂ ਕਰੀਏ ਉਹ ਕੰਪਨੀ ਦੇ ਨਾਲ ਗੱਲ ਕਿ ਅਸੀਂ ਇੱਥੇ ਰੇਡੀਓ ਹਾਜੀ ਤੋਂ
1: ਦੇਖ ਲਓ ਕਿ ਜੋ ਤੁਹਾਨੂੰ ਲੱਗਦਾ ਕੀ ਦੇ ਸਕਦੇ
0: ਸਰਦਾ ਤੁਹਾਡਾ
1: ਅਸੀਂ ਤਾਂ ਹੁਣ ਆਪਣਾ ਵੱਡਾ ਮੂੰਹ ਕੀ ਖੋਲਣਾ
0: ਚੰਗੇ ਨਹੀਂ ਲੱਗਦੇ ਅਸੀਂ ਕਹਿੰਦੇ
1: ਛੋਟਾ ਨਹੀਂ ਸਾਡਾ ਮੂੰਹ ਬਹੁਤ ਵੱਡਾ ਆ ਤੁਸੀਂ ਦੇਖ ਲਓ ਕਿ
0: ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਵੀ ਤੁਸੀਂ ਗਾਮਜ਼ੀ ਐਂਡ ਹਰਜ਼ੀਨੋ ਸ਼ੋਅ ਸ਼ੁਰੂ ਕਰਵਾਉਣਾ ਕਿ ਨਹੀਂ
1: ਹਾਂ ਕੀ ਕੁਝ ਕਰ ਸਕਦੇ ਹੋ ਤੁਸੀਂ
0: ਵੈਸੇ ਤੁਹਾਡੇ ਕੋਲ ਮੌਕਾ ਹੈ ਅਸੀਂ ਇੱਕ ਪ੍ਰਪੋਜ਼ਲ ਦੇਤਾ ਬਾਕੀ ਤੁਹਾਡੀ ਮਰਜ਼ੀ ਭਾਈ
1: ਹਾਂਜੀ ਕਦੀ ਕਿਤੇ ਮੂਡ ਬਣਿਆ ਹੁੰਦਾ
0: ਸਾਡਾ ਨਾਲੇ ਸਾਨੂੰ ਤੁਹਾਡੇ ਸਟੂਡੀਓ ਨਹੀਂ ਆਵਾਂਗੇ ਅਸੀਂ ਇੱਥੇ ਹੀ ਹਾਂਜੀ ਤੋਂ ਸ਼ੋਅ ਕਰੀਏ ਨਾਲੇ ਇੱਧਰ ਚੱਲ ਜਾਇਆ ਕਰੂਗਾ
1: ਹਾਂਜੀ ਸਾਰੇ
0: ਤੁਸੀਂ AI ਦੇ ਨਾਲ ਇੰਗਲਿਸ਼ ਕਰਕੇ ਸਾਡੇ ਵਾਲੇ ਸ਼ੋਅ ਦੀ ਉੱਧਰ ਚਲਾਤਾ ਪ੍ਰਧਾਨ ਇਲਾਕਾ ਕਿਹੜਾ ਬਣਾ
1: ਦੋਨੇ ਪਾਸੇ ਕੰਮ ਚੱਲ ਜੂ ਸਾਡਾ ਗੱਲਾਂ ਤਾਂ ਤੁਸੀਂ ਵੀ ਆਹ ਕੁਛ ਹੀ ਕਰ ਰਹੀ ਹੋ ਉਹਦੇ ਵਿੱਚ
0: ਪ੍ਰੈਜ਼ੀਡੈਂਟ ਵਿਚ ਇਜ਼ ਯੋਰ ਏਰੀਆ
1: ਕੁਛ ਨਵਾਂ ਕਨਸੈਪਟ ਮਿਲ ਜੂ ਤੁਹਾਨੂੰ ਵੀ, ਸਾਡੇ ਤੋਂ ਸਿੱਖੋ ਕੁਛ ਤੁਸੀਂ।
0: ਹਾਂ ਅਸੀਂ ਫਿਰ ਉਹਦੇ ਚ ਫਿਰ ਇਹ ਕਰ ਸਕਦੇ ਹਾਂ, ਅਸੀਂ ਉਹਨਾਂ ਦੇ ਲਈ ਕਿ ਜੇ ਉਹ 200, ਚਲੋ 200 ਨਹੀਂ ਤੇ ਆਪਣਾ ਚਲੋ $1,000 ਦਾ ਉਹ ਦੇ ਦੇ ਸਾਨੂੰ ਕੰਟਰੈਕਟ।
1: ਇੱਕ ਸ਼ੋਅ ਦਾ
0: ਸਾਲ ਦਾ ਪਿਛਲਾ ਅੱਧਾ ਐਪੀਸੋਡ ਤਾਂ ਆਪਣਾ ਉਹ ਨਿਊਜ਼ੀਲੈਂਡ ਤੇ ਲੰਘ ਗਿਆ ਸੀ, ਕਰ ਦਾਂਗੇ ਅਸੀਂ
1: ਸਾਡੇ ਜਿਹੜੇ ਹੈਗੇ ਆ ਟੂਰ ਸਪੋਂਸਰ ਹੋ ਜਾਇਆ ਕਰਨਗੇ,
0: ਉਹ ਸਾਨੂੰ ਕਰ ਦਿਆ ਕਰੋ। ਹਜ਼ਾਰ ਤੋਂ ਉੱਪਰ ਤੁਸੀਂ ਸਾਨੂੰ ਇਹ ਕਰ ਸਕਦੇ ਹੋ
1: ਨਾਲ
0: ਕਿ ਤੁਸੀਂ ਸਾਨੂੰ ਟੂਰ ਪੈਕੇਜ ਦੇ ਦਿੱਤਾ,
1: ਰਿਫਰੈਸ਼ਮੈਂਟਸ ਕੀ ਮਿਲ ਰਹੀਆਂ ਸਾਨੂੰ,
0: ਜ਼ਿਆਦਾ ਨਹੀਂ ਸਿਰਫ ਬਿਜ਼ਨਸ ਕਲਾਸ ਹੀ ਲਿਆ ਕਰਾਂਗੇ ਅਸੀਂ। ਹਾਂ
1: ਤੇ ਉਹ ਤੁਸੀਂ ਜਿਹੜੀ ਵੀ ਤੁਹਾਨੂੰ ਕੰਟਰੀ ਸਹੀ ਲੱਗੇ,
0: ਇੱਕ ਸਾਡਾ ਮੈਨੇਜਰ ਅਲਾਊਡ ਹੋਵੇ,
1: ਹਾਂ
0: ਨਾਲ ਲੈ ਜਾਣਾ,
1: ਕਿਤੇ ਵੀ ਚਲ ਜਾਾਂਗੇ ਅਸੀਂ, ਮਾਈਂਡ ਨਹੀਂ ਕਰਾਂਗੇ,
0: ਚਾਹੇ ਜੁਗਾਂਡਾ ਜੁਗਾਂਡਾ
1: ਜਿੱਥੇ ਮਰਜ਼ੀ ਭੇਜ ਦਿਓ ਚਲ ਜਾਾਂਗੇ, ਫ੍ਰੀ ਹੋਵੇ।
0: ਹਾਂ ਜੁਗਾਂਡਾ ਤਾਂ ਨਹੀਂ, ਬਾਇਆ ਦੁਬਈ ਨਹੀਂ ਜਾਣਾ,
1: ਦੁਬਈ ਰਹਿ ਕੇ ਜਾਵਾਂਗੇ,
0: ਦੁਬਈ ਕਿਰਪਾ ਰੁਕੀ ਹੋਈ ਹੈ।
1: ਨਹੀਂ ਨਹੀਂ ਹਾਂ ਉਹ ਵੀ ਅੱਜ ਕੱਲ ਬੜੇ ਬਣ ਰਹੇ ਨੇ, ਸਭ ਤੋਂ ਜ਼ਿਆਦਾ ਵਿਚਾਰੀ ਦੀ ਉਹਦੀ ਸ਼ਾਮਤ ਆਈ ਹੋਈ ਹੈ।
0: ਬਾਇਆ ਦੁਬਈ ਨਹੀਂ ਜਾਣਾ ਅਸੀਂ, ਇਹ ਸਾਡੀ ਕੰਡੀਸ਼ਨ ਹੈ ਵੀ ਅਸੀਂ ਨਾ ਦੁਬਈ ਜਾਣਾ ਨਾ ਸਾਊਦੀ ਅਰਬ ਜਾਣਾ,
1: ਹੁਣ ਨਹੀਂ ਜਾਣਾ,
0: ਸਾਨੂੰ ਲਗਜ਼ਰੀ ਪਸੰਦ ਨਹੀਂ,
1: ਜ਼ਿਆਦਾ ਹੀ ਲਗਜ਼ਰੀ ਹੋ ਗਈ ਉੱਥੇ ਕੁਛ।
0: ਤਾਂ ਹਰਸਿੰਘ ਜੀ ਨੇ ਯੁਗਾਂਡਾ ਕੀ ਨਹੀਂ ਹੈਗੇ,
1: ਸਾਨੂੰ ਇੱਥੇ ਚੰਗੇ ਭਲੇ ਦੇਸ਼ਾਂ 'ਚ ਬੈਠਿਆ ਨੇ ਉਹਨੇ ਬੀਬੀ ਨੇ ਉਹ ਕੀ ਕਹਿੰਦੇ ਹੁੰਦੇ ਉਹ ਫੀਲ ਕਰਾਉਣਾ ਸ਼ੁਰੂ ਕਰਤਾ ਸੀ,
0: ਤੁਸੀਂ ਗਰੀਬ ਹੋ,
1: ਤੁਸੀਂ ਗਰੀਬ ਹੋ, ਗੱਲ ਤਾਂ ਗੱਲਬਾਤ ਸਾਰੀ ਦੁਬਈ 'ਚ ਹੀ ਆ,
0: 100-200 ਕਰੋੜ ਤੋਂ ਥੱਲੇ ਦੀ ਗੱਲ ਨਾ ਕਰਿਆ।
1: ਹਾਂ ਵੀ ਤੁਸੀਂ ਤਾਂ ਸਾਰੇ ਇੱਦਾਂ ਹੀ ਬੈਠੇ ਹੋ, ਗੱਲ ਅਸਲੀ ਬਿਜ਼ਨਸ ਤੁਸੀਂ ਕਰ ਰਹੇ ਹਾਂ, ਬਾਕੀ ਤੁਸੀਂ ਪਾਗਲ ਹੀ ਬੈਠੇ ਜਿਹੜੇ ਇੱਧਰ ਬੈਠੇ ਹੋ ਸਾਰੇ, ਆਉਣ ਵਾਲਾ ਜਿਹੜਾ ਸਾਰੀ ਤਰੱਕੀ ਹੈ ਇਹ ਦੁਬਈ 'ਚ ਹੀ ਹੋਣੀ ਆ,
0: ਉਹ ਤਾਂ ਪੂਰਾ ਪੂਰੀ ਜਚਾ ਕੇ ਗੱਲ ਹੋ ਰਹੀ ਸੀ,
1: ਸਹੀ ਗੱਲ।
0: ਐਨੀਵੇਜ਼ ਇਹਨਾਂ ਛਲਾਵਿਆਂ 'ਚ ਨਾ ਪਾਓ ਜੀ, ਦੁਨੀਆਂ ਦੀ ਬੈਸਟ ਕੰਟਰੀ ਦੇ ਵਿੱਚ ਤੁਸੀਂ ਬੈਠੇ ਸਾਨੂੰ ਸੁਣ ਰਹੇ ਹੋ, ਤੇ ਦੁਨੀਆਂ ਦੀ ਇੱਕ ਹੋਰ ਬੈਸਟ ਕੰਟਰੀ ਦੇ ਅਲੱਗ ਅਲੱਗ ਸ਼ਹਿਰਾਂ ਦੇ ਅਸੀਂ ਇਹ ਪ੍ਰੋਗਰਾਮ ਨੂੰ ਲੈ ਕੇ ਆਉਂਦੇ। ਅਗਲੀ ਵਾਰ ਕਿੱਥੇ ਲੈ ਕੇ ਜਾਣਾ ਆਪਾਂ ਫਿਰ, ਕੁਛ ਆਈਡੀਆ ਹੈ?
1: ਹਾਂਜੀ ਨਾਂਦੇੜ ਸਾਹਿਬ।
0: ਓਕੇ ਸੱਚ, ਉਹਦਾ ਵੀ ਆਪਣਾ ਸ਼ਾਇਦ ਰੁਕ ਜਾਵੇ ਸਿਲਸਿਲਾ, ਹਨਾ?
1: ਹਾਂਜੀ
0: ਹਾਂ, ਉਹਦਾ ਵੀ ਆਪਣਾ। ਓਕੇ ਚਲੋ,
1: ਆਪਾਂ ਦੇਖ ਲਓ ਆਪਣੇ ਹਿਸਾਬ
0: ਨਾਲ, ਆਫ ਦੀ ਰੈਕਰਡ ਆਪਾਂ ਗੱਲ ਕਰਦੇ ਹਾਂ ਬਾਅਦ ਵਿੱਚ।
1: ਅਗਲਾ ਜਿਹੜਾ ਹਾਂਜੀ ਸਾਡਾ ਸ਼ੋਅ ਹੋਏਗਾ ਅਗਲਾ, ਇਸ ਤੋਂ ਅਗਲੇ ਹਫਤੇ ਜਾਂ ਜਿਹੜਾ ਵੀ ਅਗਲਾ ਸਾਡਾ ਹਫਤਾ ਹੁਣ ਆਉਣਾ ਆ, ਸੋ ਉਹ ਅਸੀਂ ਨਾਂਦੇੜ ਸਾਹਿਬ ਤੇ ਗੱਲ ਕਰਾਂਗੇ। ਤੇ ਬਾਕੀ ਹੁਣ ਚਲੀਏ ਲਈਏ ਇਜਾਜ਼ਤ ਮਥੁਰਾ ਤੋਂ, ਵ੍ਰਿੰਦਾਵਨ ਤੋਂ। ਹਾਂਜੀ,
0: ਮਥੁਰਾ ਵ੍ਰਿੰਦਾਵਨ ਦੀ ਹੋਲੀ ਜਿਨ੍ਹਾਂ ਜਿਨ੍ਹਾਂ ਨੇ ਖੇਡੀ ਹੈ ਤੇ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਨੂੰ ਵਧੀਆ ਧੰਨਵਾਦ, ਤੇ ਤੁਸੀਂ ਕੋਈ ਆਪਣਾ ਤਜਰਬਾ ਅੱਗੇ ਤੋਂ ਸਾਂਝਾ ਕਰ ਦਿਆ ਕਰੋ, ਫੋਟੋਆਂ ਭੇਜ ਦਿਆ ਕਰੋ। ਅਸੀਂ ਜੇ ਸੋਸ਼ਲ ਮੀਡੀਆ ਤੇ ਪੋਡਕਾਸਟ ਤੇ ਐਪੀਸੋਡ ਪਾਇਆ ਤਾਂ ਤੁਹਾਡੀਆਂ ਫੋਟੋਆਂ ਉਹਦੇ ਥੱਲੇ ਕਮੈਂਟ ਕਰ ਦਿਓ ਫਿਰ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਇਹਦੇ 'ਚ। ਹੈਪੀ ਹੋਲੀ ਅਗੇਨ ਹਰਸ਼ ਜੀ, ਅਗਲੇ ਸਾਲ ਤੱਕ ਦੇ ਲਈ ਤੁਹਾਨੂੰ
1: ਹੋਲੀ। ਹਾਂਜੀ ਹਾਂ, ਉਹੀ ਜਿੱਦਾਂ ਗੱਲ ਕਰ ਰਹੇ ਸੀਗੇ ਕਿ ਬਾਕੀ ਜਿਹੜੇ ਮੇਰੇ ਵਰਗੇ ਕੋਈ ਰਹਿ ਗਏ ਆ ਹੋਲੀ ਸੈਲੀਬ੍ਰੇਸ਼ਨ ਤੋਂ, ਤੇ ਅਜੇ ਵੀ ਫੈਸਟੀਵਲ ਚੱਲ ਰਹੇ ਹੈਗੇ ਆ,
0: ਤੇ
1: ਤੁਸੀਂ ਅੱਜ ਫਰਾਈਡੇ ਸੈਟਰਡੇ ਸੰਡੇ ਕਿਤੇ ਨਾ ਕਿਤੇ ਤੁਹਾਡੇ ਨੇੜੇ ਤੇੜੇ ਚੱਲ ਹੀ ਰਿਹਾ ਹੋਣਾ,
0: ਸੋ
1: ਰੰਗ ਬਰਸੇ ਭੀਗੇ ਚੁਨਰ ਵਾਲੀ ਕਰਕੇ ਆਓ, ਤੁਸੀਂ ਫੋਟੋ ਖਿਚਾਓ ਤੇ ਫਿਰ ਗਾਣਾ ਲਾਓ, ਪਾਓ ਫੋਟੋਆਂ ਸਟੋਰੀਆਂ ਜੋ ਕਰਨਾ ਕਰੋ ਜੀ,
0: ਧੰਨਵਾਦ।
1: ਸੈਲੀਬ੍ਰੇਸ਼ਨ ਬਸ ਠੀਕ ਆ,
0: ਹਾਂ
1: ਏਦਾਂ ਦੇ ਜਿਹੜੇ ਗਾਣੇ ਹੁੰਦੇ ਉਹ ਦੇਖ ਲਓ ਫਿਰ ਫੇਮਸ ਹੋ ਜਾਂਦੇ ਆ, ਵੀ ਉਹ ਕਿੰਨੀ ਇੱਕ ਗਾਣਾ ਕੱਢ ਦੋ ਚਾਹੇ ਕਿਸੇ ਫੈਸਟੀਵਲ
0: ਕਰਕੇ,
1: ਹਾਂ ਫਿਰ
0: ਸਾਰੇ
1: ਬਸ ਉਹੀ ਸਾਰੇ ਪਾਸੇ ਇਹ ਲੱਗੇਗਾ। ਚਲੋ ਜੀ, ਮਿਲਦੇ ਹਾਂ ਅਸੀਂ ਤੁਹਾਨੂੰ ਅਗਲੇ ਐਪੀਸੋਡ ਦੇ ਵਿੱਚ, ਸਤਿ ਸ਼੍ਰੀ ਅਕਾਲ,
0: ਮੁਬਾਰਕਾਂ, ਧੰਨਵਾਦ।